0: ਕਸਮ ਕਰ ਨਾਮ ਉਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੇ ਮਨਸਾ ਸਮਾਈ ਪੜ੍ਹਨ ਵਰ ਨਾਨਕ ਕਾਲ ਨਾ ਖਾਏ ਨਾਮ ਤਤ ਸਭੀ ਸਿਰ ਜਾਪੇ ਬਿਨ ਨਾਵੇਂ ਦੁੱਖ ਕਾਲ ਸੰਤਾਪੇ ਬਿਨ ਨਾਵੇਂ ਦੁੱਖ ਕਾਲ ਸੰਤਾਪੇ ਤੱਤੋ ਤੱਤ ਮਿਲੇ ਮਨ ਮਾਨੇ ਦੂਜਾ ਜਾਏ ਅਗਤ ਘਰ ਆਨੇ ਬੋਲੇ ਬੋਲੇ ਪਵਨਾ ਗਗਨ ਗਰਜੇ ਨਾਨਕ ਨਹਿਚਰ ਮਿਲਣ ਸਹਿਜੇ ਅੰਤਰ ਸੁਣਨ ਬਾਹਰ ਸੁਣਨ ਤ੍ਰੈਭਨ ਸੁਣਨ ਮਸੁਣਨ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁਨਨ ਘਟ ਕਰ ਸੁਣ ਕਰ ਜਾਣੇ ਭੇਵੂ ਆਦਿ ਪੁਰਖ ਨਿਰੰਜਨ ਦੇਵ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸੁਣੋ ਸੁਣ ਕਹੇ ਸਭ ਕੋਈ ਅਹਿਨਤ ਸੁਣ ਕਹਾਂ ਤੇ ਹੋਈ ਅਹਿਨਤ ਸੁਣ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਉਹ ਜਨਮ ਨਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਮਨ ਸਮਝਾਏ ਨੌ ਸਰ ਸੁਭਰ ਦਸਵੇਂ ਪੂਰੇ ਤੈ ਅਨਤ ਸੁਣ ਬਜਾਬੇ ਤੂਰੇ ਸੱਚੇ ਰਾਤੇ ਦੇਖ ਹਜੂਰੇ ਘੱਟ ਘੱਟ ਸੱਚ ਰਹੇ ਆ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਏ ਸੁੱਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਣ ਸ਼ਬਦ ਪਰੰਪਰ ਧਾਰੇ ਕਹਿਤੇ ਮੁਕਤ ਸ਼ਬਦ ਨਿਸਤਾਰੇ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ ਕੁਵੈਦ ਚ ਜਾਵੇ ਚੋ ਕਹਿਤ ਠਾਏ ਕਿਉਂ ਤਤ ਨਾ ਬੂਝੇ ਚੋਟਾਂ ਖਾਏ ਜਮਦਰ ਵਾਧੇ ਕੋਏ ਨਾ ਰਾਖੇ ਬਿਨ ਸ਼ਬਦੇ ਨਾ ਹੀ ਪਾ ਸਾਖੇ ਕਿਉਂ ਕਰ ਬੂਝੇ ਪਾਵੇ ਪਾਰ ਨਾਨਕ ਮਨਮੁੱਖ ਨਾ ਬੁੱਝੇ ਗਵਾਰ ਕੁਵਿਦ ਮਿਟੇ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੇ ਮੋਖ ਦੁਆਰ ਤਤ ਨਾ ਚੀਨੇ ਮਨ ਮੁਖ ਜਲ ਜਾਏ ਦੁਰਮਤ ਵਿਛੜ ਚੋਟਾਂ ਖਾਏ ਮਾਨੇ ਹੁਕਮ ਸੱਬੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਬੱਖਰ ਧਨ ਪੱਲੇ ਹੋਏ ਆਪ ਤਰੇ ਤਾਰੇ ਪੀਸ ਹੋਏ ਸਹਿਜ ਰਥਾ ਬੂਝੇ ਪਤ ਹੋਏ ਤਾਂ ਕੀ ਕੀਮਤ ਕਹੇ ਨਾ ਕੋਏ ਜੈ ਦੇਖਾਂ ਤਾਂ ਰਹਿਆ ਸਮਾਏ ਨਾਨਕ ਪਾਰ ਪਰੇ ਸੱਚ ਪਾਏ ਸੋ ਸ਼ਬਦ ਕਾ ਕਹਾਂ ਵਾਸ ਕਥੀ ਅਲੇ ਜਦ ਤਰੀਏ ਭਵ ਜਲ ਸੰਸਾਰੋ ਤ੍ਰੈ ਸਾ ਤੰਗਲ ਵਾਈ ਕਹੀਏ ਤਿਥ ਕੋ ਕਵਨ ਆਧਾਰੋ ਬੋਲੇ ਖੇਲੇ ਅਸਤਰ ਹੋਵੇ ਕਿਉਂ ਕਰ ਆਲਖ ਲਿਖਾਏ ਸੁਣ ਸਵਾਮੀ ਸੱਚ ਨਾਨਕ ਪਰਣਵੇ ਆਪਣੇ ਮਨ ਸਮਝਾਏ ਗੁਰਮੁਖ ਸ਼ਬਦੇ ਸੱਚ ਲਭ ਲਾਗੇ ਕਰ ਨਦਰੀ ਮੇਰ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਸੋ ਸ਼ਬਦ ਕੋ ਨਿਰੰਤਰ ਵਾਸ ਅਲੱਖਣ ਜੈ ਦੇਖਾ ਤੈ ਸੋਈ ਪਵਨ ਕਾ ਵਾਸਾ ਸੁਣ ਨਿਵਾਸਾ ਅਕਲ ਕਰਾ ਤਰ ਸੋਈ ਨਦਰ ਕਰੇ ਸ਼ਬਦ ਘੱਟ ਮੇ ਬਸੇ ਵਿੱਚੋਂ ਭਰਮ ਗਵਾਏ ਤਨਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਤਰੀਏ ਐਤੋ ਤੇ ਕੋ ਜਾਣੇ ਚਹਿਨ ਬਿਰਨੇ ਛਾਇਆ ਮਾਇਆ ਨਾਨਕ ਸ਼ਬਦ ਪਛਾਣੇ ਤ੍ਰੈ ਸਾ ਤੰਗਲ ਵਾਈ ਓਦੂ ਸੁਣ ਸੱਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਅਲੱਖ ਉਪਾਰੋ ਤ੍ਰੈ ਗੁਣ ਮੇਟੇ ਸ਼ਬਦ ਵਸਾਏ ਤਾਂ ਮਨ ਚੁੱਕੇ ਹੰਕਾਰੋ ਅੰਤਰ ਬਾਹਰ ਏਕੋ ਜਾਣੇ ਤਾਂ ਹਰ ਨਾਮ ਲੱਗੇ ਪਿਆਰੋ ਸੁਖ ਮਨਾਇੜਾ ਪਿੰਗਲਾ ਬੂਝੇ ਤਾਂ ਆਪੇ ਅਲਖ ਲਿਖਾਏ ਨਾਨਕ ਤੈ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥੀਅਲੇ ਕਵਨ ਕਹਾਂ ਰਸ ਖਾਈ ਗਿਆਨ ਕੀ ਮੁੰਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੇ ਰਸ ਨਾ ਆਵੇ ਔਦੂ ਹੋਮੇ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਕਾਈ ਕਵਨ ਬੁੱਧ ਜਿਤ ਅਸਤਰ ਰਹੀਏ ਕਿਤ ਭੋਜਨ ਤ੍ਰਿਪਤਾਸੇ ਨਾਨਕ ਦੁੱਖ ਸੁੱਖ ਸਮ ਕਰ ਜਾਪੇ ਸਤਿਗੁਰ ਤੇ ਕਾਲ ਨਾ ਗਰਾਸੇ ਰੰਗ ਨਾ ਰਾਸਾ ਰਤ ਨਹੀਂ ਮਾਤਾ ਬਿਨ ਗੁਰ ਸ਼ਬਦੇ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਕਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾ ਲੈ ਸਮ ਕਰ ਰਹੇ ਤੋ ਨਾਨਕ ਆਤਮ ਰਾਮ ਕੋ ਲਹੇ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਵਾਰੀ ਅਪਿਓ ਪੀਓ ਆਤਮ ਸੁਖ ਤਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੇ ਕੋ ਵਿਚਾਰੀ ਇਹ ਮਨ ਮੈਗਲ ਕਹਾਂ ਬਸੀ ਅਲੇ ਕਹਾਂ ਬਸੇ ਇਹ ਪਵਨਾ ਕਹਾਂ ਬਸੇ ਸੋ ਸ਼ਬਦ ਉਦੂ ਤਾਂ ਕੋ ਚੂਕੇ ਮਨ ਕਾ ਪਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਬਰਜ ਰਹਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸੱਸ ਘਰ ਸੂਰ ਸਮਾਵੇ ਗੁਰਮੁਖ ਹੋਵੇ ਵਿੱਚੋਂ ਖੋਵੇ ਤੋ ਨਾਨਕ ਸਹਿ ਸਮਾਵੇ ਇਹ ਮਨ ਨੇ ਚਲਹਿਤ ਦੇ ਬਸੀਲੇ ਗੁਰਮੁਖ ਮੂਲ ਪਛਾਣ ਰਹੇ ਨਾਭ ਪਵਨ ਘਰ ਆਸਣ ਬੈਸੇ ਗੁਰਮੁਖ ਖੋਜ ਤਤ ਲਹੇ ਸੋ ਸ਼ਬਦ ਨਿਰੰਤਰ ਨਿਜ ਘਰ ਆਸੇ ਤ੍ਰੈਭਣ ਜੋ ਸੋ ਸ਼ਬਦ ਰਹਿ ਲਹੇ ਕਾਵੇ ਦੁਖ ਭੂਗ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੇ ਅਨਹਤ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੇ ਸੱਚ ਸੁਪਾਖੇ ਸੱਚ ਰਪੇ ਰੰਗ ਕਬੂ ਨਾ ਜਾਵੇ ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੋ ਰਹਿਤਾ ਨਾਵ ਕਮਲ ਸਤੰਭ ਨਾ ਹੋਤੋ ਤਾਂ ਪਵਨ ਕਵਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲੈ ਬਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਬਰਨ ਪੇਖ ਸਰੂਪ ਨਾ ਜਾਪੀ ਕਿਉਂ ਕਰ ਜਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਐਬ ਤਬ ਸਾਚੋ ਸਾਚਾ ਹਿਰਦਾ ਦੇ ਨਾ ਹੋਤੀ ਔਦੂ ਤੋ ਮਨ ਨਾ ਸੁਣ ਰਹੇ ਬੈਰਾਗੀ ਨਾਭ ਕਮਲ ਸਤੰਭ ਨਾ ਹੋਤੋ ਤਾਂ ਨਿਜ ਘਰ ਵਸਤੋ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤੋ ਅਕਲੀਨ ਰਹਿਤੋ ਸ਼ਬਦ ਸੋ ਸਾਰ ਗੌਨ ਗਗਨ ਜਬ ਤਬਹੇ ਨਾ ਹੋਤੂ ਤ੍ਰੈਭਣ ਜੋਤ ਆਪੇ ਨਿਰੰਕਾਰ ਬਨ ਭੇਖ ਸਰੂਪ ਸੋ ਏਕੋ ਏਕੋ ਸ਼ਬਦ ਵਿਡਾਈ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਕਥ ਕਹਾਣੀ ਕਹਿਤ ਕਹਿਤ ਬਿਦ ਜਗ ਉਪਜੇ ਪੁਰਖਾ ਕਹਿਤ ਕਹਿਤ ਦੁੱਖ ਬਿਨ ਸਜਾਈ ਹੋਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀਏ ਦੁੱਖ ਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਹੋਮੇ ਸ਼ਬਦ ਜਲਾਏ ਤਨਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਔਰ ਧਾਰੇ ਨਾਨਕ ਬਿਨ ਨਾਵੇ ਜੋ ਕਦੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ ਗੁਰਮੁਖ ਸਾਧ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੂਝੇ ਕੋਏ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੋਗਤ ਪਛਾਣੇ ਗੁਰਮੁਖ ਨਾਨਕ ਏਕੋ ਜਾਣੇ ਬਿਨ ਸਤਿਗੁਰ ਸੇਵੇ ਜੋਗਤ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾਂ ਦੁੱਖ ਪਾਏ ਬਿਨ ਸਤਿਗੁਰ ਭੇਟੇ ਮਹਾਂ ਗਰਭ ਗਵਾਰ ਨਾਨਕ ਬਿਨ ਗੁਰਮੂਆ ਜਨਮ ਹਾਰ ਗੁਰਮੁਖ ਮਨ ਜੀਤਾ ਹੋਮੇ ਮਾਰ ਗੁਰਮੁਖ ਸਾਥ ਰੱਖਿਆ ਔਰ ਧਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਵਿਦਾਰ ਗੁਰਮੁਖ ਦਰਗਹਿ ਨਾ ਆਵੇ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ ਪਛਾਣੇ ਸ਼ਬਦੇ ਕਾ ਨਵੇੜਾ ਸੁਣ ਤੂੰ ਔਦੂ ਬਿਨ ਨਾਵੇਂ ਜੋਗ ਨਾ ਹੋਈ ਨਾਮੇ ਰਾਤੇ ਅੰਦਰ ਮਾਤੇ ਨਾਮੇ ਤੇ ਸੁੱਖ ਹੋਈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੇ ਸੋਝੀ ਪਾਈ ਬਿਨ ਨਾਵੇਂ ਪੇਖ ਕਰੇ ਬਹੁ ਤੇਰੇ ਸੱਚੇ ਆਪ ਖੁਆਈ ਸਤਿਗੁਰ ਤੇ ਨਾਮ ਪਾਈਏ ਔਦੂ ਜੋਗ ਜੋਗਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇਂ ਮੁਕਤ ਨਾ ਹੋਈ ਤੇਰੀ ਗਤ ਮੈਂ ਤੂੰ ਏ ਜਾਣੇ ਕਿਆ ਕੋ ਆਖ ਵਖਾਣੇ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੇ ਸਾਧਕ ਸਿੱਧ ਗੁਰੂ ਬਹੁਤ ਚੇਲੇ ਖੋਜਤ ਫਿਰੇ ਫੁਰਮਾਣੇ ਮਾਂਗੇ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਣੇ ਅਵਨਾਸੀ ਭਰੋ ਖੇਰ ਲਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ ਜੁਗ ਆਪੇ ਵਰਤੇ ਦੂਜਾ ਆਵਰ ਨਾ ਕੋਈ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਬਾਰ ਮਹੱਲਾ ਤੀਜਾ ਜੋਧੇ ਵੀਰੇ ਪੂਰਬਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੇ ਦਾ ਖੇਤ ਹੈ ਜਿਸਨੋ ਲਾਏ ਭਾਉ ਨਾਉ ਬੀਜੇ ਨਾਉ ਉਗਵੇ ਨਾਮੇ ਰਹਿ ਸਮਾਏ ਹੋਮੇ ਇਹੋ ਬੀਜ ਹੈ ਸਹਿਸਾ ਗਿਆ ਬਿਲਾਏ ਨਾ ਕੁਛ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਅੱਬੇ ਛੇਤੀ ਅੰਬਰ ਲਿਆ ਬਹੁ ਨਾਨਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਲੋਕ ਵੇਖੇ ਬਪੜਾ ਜਿਸ ਨੂੰ ਸੋਝੀ ਨਾਹੀ ਜਿਸ ਵਿਖਾਲੇ ਸੋ ਵੇਖੇ ਜਿਸ ਵਸਿਆ ਮਨ ਮਾਹੀ ਮਹੱਲਾ ਤੀਜਾ ਮਨ ਮੁੱਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵੇ ਜੰਮੇ ਦੁੱਖ ਮਰੇ ਹੋਮੇ
1: ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਣ ਸਿੱਧੀ ਕਰੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤੁਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ आखा जीवा विसरै मर जाऊं, आखने ओखा साचा नाओ, साचे नाम की लागे भूख, उत भूखे खाए चलिए दुख।

ਤੋ ਦੂਜੇ ਵੱਡੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਤਿਆਇਆ ਜਿਸ ਨੂੰ ਕਿਰਪਾ ਕਰੇ ਤਰਨਾ ਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨਾ ਤੂੰ ਜਾਣਾ ਹੈ ਸੋਈ ਜਿਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ

ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪੱਗ ਨੀ ਚਾਲੇ ਹਮ ਦੇਖਾ ਤੈਂ ਡੂਬੀ ਅਲੇ ਮਨ ਇਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰਿਆ ਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬਿਓ ਬਾਚ ਬੇਨਤੀ ਚਉ ਪਈ।

ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ।

ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਠਾਕੁਰ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ, ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਏ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ। ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ, ਪਾਤਸ਼ਾਹ ਆਪ ਜੀ ਦੇ ਹਜ਼ੂਰ ਸੋਧਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਾਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੁਗ ਤੇ ਰਹਿ ਨਿਆਰੋ ਨਾ ਹਿਮਾਨ ਅਪਮਾਨਾ

ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ, ਗੁਰਦੁਆਰਾ ਸਾਹਿਬ ਵਿਖੇ ਨਗਰ ਸੂਸਾ ਅਤੇ ਸਿੰਘ ਐਕਸਾਵੇਟਿੰਗ ਕੰਪਨੀ ਭਾਈ ਕੁਲਦੀਪ ਸਿੰਘ ਸੋਹੀ ਪਰਿਵਾਰ ਵੱਲੋਂ, ਨਗਰ ਲੋਹੀਆਂ ਦੀ ਸੰਗਤ ਵੱਲੋਂ ਅਤੇ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਾਏ ਜਾਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਹਰਜੀਤ ਸਿੰਘ ਚਮਕ ਜੀ ਦੇ ਕੀਰਤਨੀ ਜਥੇ ਪਾਸੋਂ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ, ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੇ ਨਾਲ ਜੁੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਾਜਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ, ਤੋ ਆਪ ਜੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰੀ ਸਾਹਿਬ ਸੰਗਤ, ਪਿਛਲੇ ਕੁਝ ਦਿਨਾਂ ਤੋਂ ਇਹ ਅਨਾਊਂਸਮੈਂਟ ਹੋ ਰਹੀ ਹੈ, ਸਿੱਖ ਤਵਾਰੀਖ ਦੇ ਅੰਦਰ ਵਾਪਰੀ ਪ੍ਰਸਿੱਧ ਘਟਨਾ ਜਿਹਨੂੰ ਕਾਮਾਗਾਟਾ ਮਾਰੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਬਾਬਾ ਗੁਰਦਿੱਤ ਸਿੰਘ ਸਰਹਾਲੀ, ਜਿਹੜਾ ਕਿ ਇੱਕ ਜਾਪਾਨੀ ਜਹਾਜ਼ ਉਹਨੂੰ ਕਿਰਾਏ 'ਤੇ ਲੈ ਕੇ, ਗੁਰੂ ਨਾਨਕ ਜਹਾਜ਼ ਜੀ ਦਾ ਅਸਲ 'ਚ ਨਾਮ ਹੈ, ਉਹ ਲੈ ਕੇ ਇੱਥੇ ਵੈਨਕੂਵਰ ਪਹੁੰਚੇ। ਹਿਸਟਰੀ ਤੁਸੀਂ ਜਾਣਦੇ ਹੋ ਵੀ ਆਇਆ ਹੋਇਆ ਉਹ ਸਿੱਖ ਯਾਤਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼, ਜਿਹਨੂੰ ਕੁਝ ਸਮਾਂ ਇੱਥੇ ਬੰਦਰਗਾਹ 'ਤੇ ਰੋਕ ਕੇ ਬਾਅਦ ਵਿੱਚ ਇੱਥੋਂ ਇਸੇ ਤਰ੍ਹਾਂ ਵਾਪਸ ਪਰਤਾ ਦਿੱਤਾ ਗਿਆ। ਵਾਪਸ ਗਿਆ ਕਲਕੱਤੇ, ਜਦੋਂ ਇਹ ਉਤਰਿਆ ਬਜਬਜ ਘਾਟ ਦੇ ਮੁਕਾਮ 'ਤੇ, ਆਏ ਹੋਏ ਗਏ ਹੋਏ ਵਾਪਸ ਜਹਾਜ਼ ਉੱਤੇ ਗੋਲੀਬਾਰੀ ਹੋਈ। ਬਹੁਤ ਸਾਰੇ ਸਿੱਖ ਜਿਹੜੇ ਸਨ ਉਹ ਇਹਦੇ ਵਿੱਚ ਜਾਮੀ ਸ਼ਹਾਦਤ ਪੀ ਗਏ, ਬਾਕੀ ਬੱਚੇ ਜਿਹੜੇ ਨੇ ਉਹਨਾਂ ਨੇ ਗਦਰ ਲਹਿਰ ਦੇ ਵਿੱਚ ਜਾ ਕੇ ਹਿੱਸਾ ਲਿਆ। ਤੋ ਇਹ ਪੂਰੀ ਘਟਨਾ ਜਿਹੜੀ ਇੱਥੇ ਵੈਨਕੂਵਰ ਬੰਦਰਗਾਹ 'ਤੇ ਜਿਹੜੀ ਵਾਪਰੀ, ਜਿੱਥੋਂ ਆਇਆ ਹੋਇਆ ਜਹਾਜ਼ ਵਾਪਸ ਪਰਤਾਇਆ ਗਿਆ, ਉਸ ਮੁਕਾਮ 'ਤੇ ਗੁਰੂ ਨਾਨਕ ਜਹਾਜ਼ ਮੈਮੋਰੀਅਲ ਸਮਾਰਕ ਆਪ ਜੀ ਜਾਣਦੇ ਹੋ ਬਣੀ ਹੋਈ ਹੈ। ਹਰ ਸਾਲ ਉਹਨਾਂ ਮਹਾਨ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਉੱਥੇ ਸਮਾਗਮ ਹੁੰਦੇ ਨੇ। ਤੋ ਇਸ ਸਾਲ ਵੀ 23 ਮਈ ਦਿਨ ਸ਼ਨੀਵਾਰ ਲਗਭਗ ਦੁਪਹਿਰ 2 ਤੋਂ 5 ਵਜੇ ਤੱਕ ਸਮਾਗਮ ਉੱਥੇ ਹੋਣੇ ਨੇ, ਅਤੇ ਉਹਦੇ ਸੰਦਰਭ ਦੇ ਵਿੱਚ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨਾ ਵੀ ਸਮਾਂ ਕਿਸੇ ਕੋਲ ਹੋਵੇ ਆਪ ਜੀ ਨੇ ਜ਼ਰੂਰ ਸਮਾਂ ਕੱਢ ਕੇ ਉੱਥੇ ਹਾਜ਼ਰੀਆਂ ਭਰਨੀਆਂ। ਤੋ ਦੇਵੀ ਬੇਨਤੀ ਕਰ ਦਈਏ, ਕੱਲ੍ਹ ਰੋਜ਼ ਤੋਂ 3 ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ। ਨਗਰ ਸੂਸਾਂ ਦੀ ਸੰਗਤ ਅਤੇ ਸਰਦਾਰ ਕੁਲਦੀਪ ਸਿੰਘ ਸੋਹੀ ਸਿੰਘ ਐਕਸਾਵੇਟਿੰਗ ਕੰਪਨੀ ਵੱਲੋਂ 1 ਆਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਨਗਰ ਲੋਹੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ 2 ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। 3 ਸ਼੍ਰੀ ਆਖੰਡ ਪਾਠ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ, ਇਹਨਾਂ 3 ਸ਼੍ਰੀ ਆਖੰਡ ਪਾਠ ਸਾਹਿਬ ਇਹਨਾਂ ਪਰਿਵਾਰਾਂ ਵੱਲੋਂ ਸੰਗਤਾਂ ਵੱਲੋਂ ਆਰੰਭ ਕਰਵਾਏ ਗਏ ਨੇ, ਜਿਨ੍ਹਾਂ ਦੇ ਭੋਗ ਸਵੇਰੇ ਲਗਭਗ 1:30 ਵਜੇ ਦੇ ਕਰੀਬ ਪਾਏ ਜਾਣੇ ਨੇ, ਔਰ ਉਸ ਤੋਂ ਉਪਰੰਤ ਹਫ਼ਤਾਵਾਰੀ ਸਮਾਗਮ ਸੱਜਣੇ ਹਨ। ਉਹਨਾਂ ਸਮਾਗਮਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਬੁਲਾਰਿਆਂ ਨੂੰ ਵਿਦਵਾਨਾਂ ਨੂੰ ਸਰਵਣ ਕਰਕੇ ਆਪ ਜੀ ਨੇ ਲਾਹੇ ਪ੍ਰਾਪਤ ਕਰਨੇ। ਤੋਂ ਆਓ, ਜਿੱਥੇ ਗੁਰਬਾਣੀ ਕੀਰਤਨ ਗੁਰਸੁਆਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ, ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਤਿੰਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੂੰ ਦਾਤੜੀ।

0: कैसे थेरे ना रहाई, हार दीजे नामो प्यारे जियो, काट काट राव रहया बनवारी, जाल थाल महियल शब्दो वरते, गोर शब्दे देख निहारी जियो। धन वाहिगुरु साहिब जी। कबीर मारी मरौ कुसंग की, केले निकट जो बेर, ओ चूले ओ चिरिए, साकत संग नहेर। कबीर मारी मरौ कुसंग की, केले निकट जो बेर, ओ चूले ओ चीरिए, साकत संग ना हेर। परम सम्मान योग चुको चुके अटल, चवर शतर सिंहासन दे मालक, वालिये को लालम सर्वरे कायनात, शब्द ब्रह्म सतगुरु, दीन दनी दे मालक, निमाणिया दे माण, निताणिया दे ताण, न्योटिया दी ओट, धन धन गुरु ग्रंथ साहिब महाराज सच्चे पातशाह जी, तिना दी पावन पवित्र मुबारक गोद अंदर जुड़ बैठे, अते चैनल मीडिया दे राही घरां विच बैठ के साहिब जी दी पावन अमृतमई मुबारक बाणी नाल सांझ बना रहे, गुरु प्यारे गुरु सवारे अति सत्कारयोग सत्संगी जनों वडभागियां, जिथे आप जिया ने गुरु दर दे सत्कारत कीर्तनी जथे पासों पावन बाणी दे शब्द कीर्तन सरवण कीते ने, आओ कुछ घड़ियां सतगुरां दी पावन बाणी दी विचार नाल एक सुर होण दा यतन करिए। विचारां दी सांझ करन तो पहलां गुरु दर दी असूलन मर्यादा नूं बहाल करदिआं पावन गुरु फतेह नाल सांझ बणाईए, आखो जी वाहिगुरु जी का खालसा वाहिगुरु जी की फतेह। आ जिहड़ी भेटां चारन वास्ते गया ते उहनूं उत्थों इक पत्थर मिलिआ, वेखण नूं सोहणा लगा चंगा लगा ते चुक के घर लै आ, घर लै आ ते बच्चे मन परचावे वास्ते उहदे नाल खेडण लग पए। एक दिन बच्चे खेड रहे सन ते रस्ते दे विचों कोई लंघ रिहा सी, उह चमकीला पत्थर चमकदा होया उहने वेख्या, आजड़ी नूं कहण लगा भी तूं इहनूं वेचना चाहुंना, कहिंदा जी किन्ने पैसे दोगे, कहण लगा मैं इहनूं 10% दे विच लै सकदा। आजड़ी वास्ते उह कीमत बहुत वड्डी सी, अखीर उह गरीब सी, उहने 10% लए ते जगदा होया पत्थर कीमती पत्थर उस व्यक्ति दे हथ उत्ते रख्या। हुण उह दरियाओं पार आया सी, रात दा समा होया ते उह जाण लगा ते जिहड़ा नाव चलाउण वाला मलाह सी उहनूं कहण लगा भी पत्थर बड़ा कीमती है जगदा है, जे तू सही सही रेट लावें सही सही कीमत लावें तो मैं ये तेरे को खरीद सकदा, मेरे काम की चीज़ असी रात बराते बेड़ी च सफ़र करते हैं सानू यह काम देगा। वह कह लगा मैं 20% च लिया, उन्हें वधा के दसिया तो 20 च तेनों वेच सकदा। मलाह दे कोल पैसे सन, उन्हें 20 उहदे हाथ ते रखे, उन्हें लगा यह मेरे लिए 100 का भी ठीक आ, मेरे काम की चीज़ आ, फिर 100 की होवे जां 20 की फर्क पैंदा, 20% ਉਹਦੇ ਹੱਥ ਤੇ ਰੱਖੇ ਤੋਂ ਲੈ ਲਿਆ। ਕੁਝ ਦਿਨ ਬੀਤੇ, ਕੁਝ ਅਰਸਾ ਬੀਤਿਆ, ਕੁਝ ਹਫ਼ਤੇ ਬੀਤੇ, ਮਲਾਹ ਜਦੋਂ ਸਫ਼ਰ ਕਰ ਰਿਹਾ ਸੀ ਬੇੜੀ ਵਿੱਚ, ਅੱਜ ਉਹਦੀ ਬੇੜੀ ਵਿੱਚ ਆਣ ਕੇ ਇੱਕ ਜੌਹਰੀ ਬੈਠਾ। ਜੌਹਰੀ ਨੇ ਜਦੋਂ ਰਾਤ ਦੀ ਹਨੇਰੇ ਵਿੱਚ ਉਸ ਜਗਦੀ ਹੋਈ ਰੋਸ਼ਨੀ ਨੂੰ ਵੇਖਿਆ, ਹੱਥ ਲਾਇਆ ਤੇ ਉਹ ਪਾਸ ਗਿਆ ਵੀ ਇਹ ਕੋਈ ਲਾਲ ਆ, ਇਹ ਕੋਈ ਆਮ ਚੀਜ਼ ਨਹੀਂ। ਉਹਨੂੰ ਕਹਿਣ ਲੱਗਾ ਇਸ ਨੂੰ ਵੇਚਣਾ ਚਾਹੁੰਦਾ? ਕਹਿਣ ਲੱਗਾ ਜੀ ਨਹੀਂ। ਕਹਿੰਦਾ ਮੈਂ ਤੈਨੂੰ 100% ਦਊਂ। ਲਾਲਚ ਆ ਗਿਆ ਮਲਾਹ ਦੇ ਮਨ ਵਿੱਚ, ਕਹਿਣ ਲੱਗਾ ਇਹੋ ਜਿਹੇ ਮੈਂ 100 ਦੇ 5 ਰਹਿ ਸਕਦਾ। ਜਦੋਂ ਹੀ ਉਹਨੇ ਮਲਾਹ ਦੇ ਕੋਲੋਂ ਉਸ ਲਾਲ ਨੂੰ ਫੜਿਆ, ਉਹ ਟੁੱਟਿਆ ਅਤੇ ਟੁਕੜਿਆਂ ਦੇ ਵਿੱਚ ਖਿਲਰ ਗਿਆ। ਬਿਰਤਾਂਤ ਲਿਖਣ ਵਾਲੇ ਨੇ ਲਿਖਿਆ, ਕਹਿਣ ਲੱਗਾ ਜੌਹਰੀ ਉਸ ਲਾਲ ਨੂੰ ਪੁੱਛਦਾ, ਜਦੋਂ ਤੂੰ ਟੁੱਟਣਾ ਹੀ ਸੀ, ਜਦੋਂ ਆਜੜੀ ਦੇ ਹੱਥ ਵਿੱਚ ਸੀ ਉਦੋਂ ਟੁੱਟ ਜਾਂਦਾ, ਜਦੋਂ ਕਿਸਾਨ ਨੇ ਲਿਆ ਸੀ ਉਦੋਂ ਟੁੱਟ ਜਾਂਦਾ, ਮਲਾਹ ਨੇ ਖਰੀਦਿਆ ਸੀ ਉਦੋਂ ਟੁੱਟ ਜਾਂਦਾ, ਮੇਰੇ ਹੱਥਾਂ ਵਿੱਚ ਆਣ ਕੇ ਟੁੱਟਣਾ ਸੀ? ਅਤੇ ਕਹਿੰਦੇ ਫਿਰ ਲਾਲ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦਾ ਜੀ ਆਜੜੀ ਨੂੰ, ਕਿਸਾਨ ਨੂੰ ਅਤੇ ਮਲਾਹ ਨੂੰ ਇਹ ਨਹੀਂ ਸੀ ਪਤਾ ਵੀ ਮੈਂ ਕੌਣ ਹਾਂ, ਤੈਨੂੰ ਤਾਂ ਪਤਾ ਸੀ ਨਾ, ਤੂੰ ਮੇਰੀ ਸਹੀ ਕੀਮਤ ਨਹੀਂ ਲਾ ਸਕਿਆ। ਮੈਂ ਕਈ ਵਾਰੀ ਇੱਦਾਂ ਮਹਿਸੂਸ ਕਰਦਾ ਹੁੰਦਾ ਵੀ ਆਮ ਅਣਜਾਣ ਬੰਦਾ ਹੋਵੇ ਨਾ, ਅਤੇ ਉਹਨੂੰ ਆਪਾਂ ਸਮਝਾ ਸਕਦੇ ਹਾਂ ਵੀ ਗੁਰਬਾਣੀ ਕੀ ਆ, ਗੁਰਬਾਣੀ ਦਾ ਉਪਦੇਸ਼ ਕੀ ਆ। ਪਰ ਜਦੋਂ ਸੋ ਕਾਲਡ ਸਿੱਖ ਖਵਾਉਣ ਵਾਲੇ ਜਦੋਂ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਕਰਾਉਂਦੇ ਆ, ਲੜੀਆਂ ਚਲਾਉਂਦੇ ਆ, ਕੋਤਰੀਆਂ ਕਰਾਉਂਦੇ ਆ, ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਲਾਉਂਦੇ ਆ, ਕਿ ਉਹਨਾਂ ਦੇ ਜਿਹਨ ਵਿੱਚ ਇਹ ਗੱਲ ਨਹੀਂ ਹੁੰਦੀ ਵੀ ਅਸੀਂ ਗੁਰਦੁਆਰੇ ਆਏ ਹਾਂ ਅਤੇ ਅਸੀਂ ਘੜੀ ਦਰਬਾਰ ਵਿੱਚ ਬਹਿ ਕੇ ਅਤੇ ਕੋਈ ਗੱਲ ਹੀ ਸੁਣ ਲਈਏ। ਬਾਹਰ ਦਾ ਸ਼ੋਰ ਅੰਦਰ ਦੇ ਸ਼ੋਰ ਨਾਲੋਂ ਜ਼ਿਆਦਾ ਆ, ਕੰਨਾਂ ਦੇ ਵਿੱਚ ਪੈਂਦਾ ਅਤੇ ਬੰਦੇ ਨੂੰ ਇਰੀਟੇਟ ਕਰਦਾ, ਡਿਸਟਰਬੈਂਸ ਪੈਦਾ ਕਰਦਾ। ਗੁਰਬਾਣੀ ਕਿਸੇ ਆਮ, ਗੁਰਬਾਣੀ ਨੂੰ ਹਰ ਬੰਦਾ ਪੜ੍ਹ ਸਕਦਾ, ਨਿੱਜੀ ਤੌਰ 'ਤੇ ਗੁਰਬਾਣੀ ਗੈਰ ਸਿੱਖ ਵੀ ਪੜ੍ਹ ਸਕਦਾ, ਉਹ 'ਚ ਕੋਈ ਮਲਾਲ ਵਾਲੀ ਗੱਲ ਨਹੀਂ। ਪਰ ਸਿੱਖ ਹੋਵੇ ਅਤੇ ਉਹਨੂੰ ਇੰਨੀ ਸਮਝ ਨਾ ਹੋਵੇ ਵੀ ਗੁਰਬਾਣੀ ਕੀ ਆ, ਇਹ 'ਚ ਕਿੰਨੇ ਕੀਮਤੀ ਹੀਰੇ ਲਾਲ ਜਵਾਹਰ ਰਤਨ ਆ, ਅਤੇ ਇਹਦਾ ਮਤਲਬ ਸਾਡੀ ਬਦਕਿਸਮਤੀ ਆ ਵੀ ਸਾਡੇ ਪੀਰਾਂ, ਪੈਗੰਬਰਾਂ, ਗੁਰੂਆਂ, ਮੁਰਸ਼ਦ, ਵਲੀ ਅਵਤਾਰਾਂ ਨੇ ਇੰਨੀਆਂ ਕੁਰਬਾਨੀਆਂ ਵੀ ਕੀਤੀਆਂ ਅਤੇ ਅਸੀਂ ਉਹਨਾਂ ਦੀ ਕੁਰਬਾਨੀ ਦਾ ਘੱਟਾ ਮੁੱਲ ਨਹੀਂ ਪਾਇਆ। ਇਹ ਉੱਦਾਂ ਦੀ ਗੱਲ ਆ ਜਿਵੇਂ ਕੋਈ ਮਾਂ ਆਪਣੇ ਬੱਚੇ ਦੀ ਅੱਖਾਂ ਦੀ ਜੋਤ ਖਰਾਬ ਵੇਖ ਕੇ ਅਤੇ ਆਪਣੀਆਂ ਅੱਖਾਂ ਦਾਨ ਵਿੱਚ ਦੇ ਕੇ ਅਤੇ ਸੁਸਾਈਡ ਕਰ ਲਵੇ, ਅਤੇ ਬਿਨਾਂ ਦੱਸੇ ਇੱਕ ਨੋਟ ਰੱਖ ਜਾਏ ਵੀ ਮੈਂ ਆਪਣੀਆਂ ਅੱਖਾਂ ਆਪਣੇ ਪੁੱਤ ਨੂੰ ਦਾਨ ਦੇਣਾ, ਤਾਂ ਸਰਪ੍ਰਾਈਜ਼ ਚਾਹੁੰਦੀ ਆ ਬੇਸਿਕਲੀ, ਲਿਖ ਕੇ ਰੱਖ ਗਈ। ਪੁੱਤ ਨੇ ਉਹ ਪਰਚਾ ਸਮੇਤ ਅੱਖਾਂ 'ਤੇ ਚੁੱਕਿਆ ਅਤੇ ਗਾਰਬੇਜ ਵਿੱਚ ਸੁੱਟਤਾ। ਮਾਂ ਦਾ ਕੀਤਾ ਹੋਇਆ ਉਹ ਬਲੀਦਾਨ, ਮਾਂ ਦਾ ਕੀਤਾ ਹੋਇਆ ਸੈਕਰੀਫਾਈਜ਼, ਮਾਂ ਦਾ ਕੀਤੀ ਹੋਈ ਉਹ ਕੁਰਬਾਨੀ ਕਿਸੇ ਅਰਥ ਨਹੀਂ ਹੈਗੀ, ਕਿਉਂਕਿ ਜਿਹਨੇ ਮੁੱਲ ਪਾਉਣਾ ਸੀ ਉਹਨੇ ਮੁੱਲ ਹੀ ਨਹੀਂ ਪਾਇਆ। ਜੇ ਉਹ ਅੱਖਾਂ ਸਹੀ ਥਾਂ 'ਤੇ ਜਾ ਕੇ ਲੱਗਦੀਆਂ ਤਾਂ ਖਰੇ ਮਾਂ ਦੀ ਕੀਤੀ ਹੋਈ ਕੁਰਬਾਨੀ ਦਾ ਮੁੱਲ ਪੈਂਦਾ। ਸਾਡੇ ਲਈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਵਿਅਰਥ ਆ, ਸਾਡੇ ਲਈ ਦੁਨੀਆਂ ਦੀ ਹਰ ਕੁਰਬਾਨੀ ਬੇਮਾਇਨਾ ਆ, ਕਿਉਂਕਿ ਅਸੀਂ ਉਹਦਾ ਮੁੱਲ ਪਾਉਣਾ ਨਹੀਂ ਜਾਣਦੇ। ਬੜੀ ਕੀਮਤੀ ਚੀਜ਼ ਆ ਗੁਰਬਾਣੀ। ਅਸੀਂ ਨਾ ਅਜੇ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਨਹੀਂ, ਖਿਮਾ ਕਰਨਾ। ਹੁਣ ਮੈਂ ਵਿਚਾਰ ਆਰੰਭ ਕਰਦਾ, ਫਿਰ ਆਪਾਂ ਨਾਲ ਨਾਲ ਗੱਲ ਕਰਾਂਗੇ ਹਾਲਾਤਾਂ ਦੀ। ਕਬੀਰ ਸਾਹਿਬ ਜੀ ਦਾ ਇਹ ਸਲੋਕ ਆ, ਪੰਨਾ ਨੰਬਰ 1369 ਦੇ ਉੱਤੇ ਆ। ਉਹਨਾਂ ਬੜਾ ਪਿਆਰਾ ਜ਼ਿਕਰ ਕੀਤਾ, ਕਬੀਰ ਮਾਰੀ ਮਰੋਂ ਕੁਸੰਗ ਕੀ। ਇੱਕ ਹੁੰਦਾ ਕਾਮਨ ਸ਼ਬਦ, ਉਹ ਸ਼ਬਦ ਹੈ ਸੰਗਤ ਕਰਨੀ। ਪਰ ਆਪਣੇ ਆਪ ਵਿੱਚ ਸੰਗਤ ਕੁਝ ਨਹੀਂ ਹੈਗੀ। ਜਦੋਂ ਇਹਨੂੰ ਆਪਾਂ ਅੱਗੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੇ ਹਾਂ, ਫਿਰ ਅੱਗੇ ਸ਼ਬਦ ਬਣਦਾ ਆ ਕੁਸੰਗ ਮਾੜੀ ਸੰਗਤ ਅਤੇ ਸਤਸੰਗ ਚੰਗੀ ਸੰਗਤ। ਸੰਗਤ ਆਪਣੇ ਆਪ ਦੇ ਵਿੱਚ ਕਿਸੇ ਦੀ ਵੀ ਹੋ ਸਕਦੀ। ਤੁਸੀਂ ਜਦੋਂ ਕਹੋ ਜੀ ਮੈਂ ਸੰਗਤ ਕਰਕੇ ਆਇਆ, ਅਤੇ ਲੋਕ ਕਹਿੰਦੇ ਤੁਸੀਂ ਵੱਡੇ ਭਾਗਾਂ ਵਾਲੇ ਹੋ, ਤੁਸੀਂ ਸੰਗਤ। ਪਰ ਇਹ ਵੀ ਤਾਂ ਪੁੱਛੋ ਨਾ ਵੀ ਸੰਗਤ ਕਾਹਦੀ ਕਰਕੇ ਆਇਆ। ਹੋ ਸਕਦਾ ਉਹ ਮਾੜੇ ਬੰਦੇ ਦੀ ਕਰਕੇ ਆਇਆ ਹੋਵੇ, ਸੰਗਤ ਤਾਂ ਸੰਗਤ ਆ। ਪਰ ਜੇ ਮਾੜੀ ਹੋਏਗੀ ਤਾਂ ਅਗੇਤਰ ਕੱਕਾ ਲੱਗੇਗਾ ਕੁਸੰਗ, ਚੰਗੀ ਹੋਏਗੀ ਤਾਂ ਅੱਗੇ ਸੱਸਾ ਲੱਗੇਗਾ ਸਤਸੰਗ। ਇੱਦਾਂ ਹੀ ਮੱਤ ਆਪਣੇ ਆਪ ਵਿੱਚ ਮੱਤ ਆ, ਪਰ ਜੇ ਭੈੜੀ ਆ ਤਾਂ ਉਹਨੂੰ ਕੁਮੱਤ ਆਖਿਆ, ਜੇ ਚੰਗੀ ਆ ਤਾਂ ਉਹਨੂੰ ਸਮੱਤ ਆਖਿਆ। ਮੱਤ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੈਗੀ। ਹਜ਼ੂਰ ਮਹਾਰਾਜ ਨੇ ਆਖਿਆ ਸੰਗਤ ਦਾ ਬਹੁਤ ਵੱਡਾ ਗੁਣ ਆ, ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਣਕ ਉਧਾਰੇ। ਸੰਗਤ ਦੀ ਬੜੀ ਮਹੱਤਤਾ ਆ। ਸੰਗਤ ਵਿੱਚ ਆਏ ਹੋਏ ਜੀਵਨ ਕਿੱਦਾਂ ਬਦਲਦੇ ਆ ਪੜਾ ਦਰ ਪੜਾ। ਬਾਬੇ ਨੇ ਬਾਣੀ ਚ ਆਖਿਆ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲ ਚਤੁਰ ਬਕੀਤਾ ਅੰਧਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ। ਬੰਦੇ ਦੇ ਅੰਦਰ ਲੱਗੀ ਹੋਈ ਕਲਖ ਧੋ ਕੇ ਨਹੀਂ ਰੱਖ ਦਿੰਦੀ ਸੰਗਤ, ਬਸ ਕਰਨ ਵਾਲਾ ਹੋਵੇ ਬੰਦਾ। ਬਾਬਾ ਰਵਿਦਾਸ ਜੀ ਨੂੰ ਪੁੱਛੋ ਰੱਬ ਕਿੱਦਾਂ ਮਿਲਿਆ, ਕਹਿੰਦੇ ਮਿਲਤ ਪਿਆਰੋ ਪ੍ਰਾਣ ਨਾਥ ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਰੱਬ ਦੀ ਸੋਝੀ ਕਿੱਦਾਂ ਹੁੰਦੀ ਆ? ਕਬੀਰ ਜੀ ਨੇ ਆਖਿਆ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਸੰਤ ਸੰਗਤ ਰਾਮ ਹਿਰਦੇ ਵਸਾਈ। ਇਹ ਸੰਗਤੀ ਆ। ਪਰ ਜਿੱਥੇ ਮਹਾਰਾਜ ਨੇ ਚੰਗੀ ਸੰਗਤ ਕਰਨ ਦੇ ਗੁਣ ਦੱਸੇ, ਪ੍ਰੇਰਨਾ ਦੱਸੀ, ਉੱਥੇ ਨਾਲ ਇਹ ਵੀ ਆਖਿਆ, ਸਾਧੋ ਮਨਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਜਨ ਕੀ ਤਾਂ ਤੇ ਇਹ ਨਿਸਭਾਗੋ, ਇਹਨਾਂ ਦੇ ਕੋਲੋਂ ਬਚ ਕੇ ਰਹੋ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਵਡੇਰੀ ਉਮਰ ਦੇ ਗੁਰੂ, 62 ਸਾਲ ਦੀ ਉਮਰ ਵਿੱਚ ਮਹਾਰਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਆਏ ਸਨ। ਹਜ਼ੂਰ ਮਹਾਰਾਜ ਨੇ ਗੋਇੰਦਵਾਲ ਦਾ ਨਗਰ ਵਸਾਇਆ, ਬੌੜੀਆਂ ਬਣਾਈਆਂ, ਸਰੋਵਰ ਬਣਾਏ, ਸਰਾਵਾਂ ਬਣਾਈਆਂ, ਅਤੇ ਆਪਣੇ ਨਗਰ ਵਾਸੀਆਂ ਨੂੰ ਅਪੀਲ ਕੀਤੀ ਵੀ ਉਹ ਇੱਥੇ ਆਣ ਕੇ ਵਸਣਾ ਚਾਹੁਣ ਤੇ ਵੱਸ ਸਕਦੇ। ਵੱਡੀ ਤਾਦਾਦ ਵਿੱਚ ਲੋਕ ਆਏ, ਸਵੇਰੇ ਸ਼ਾਮ ਦੀਵਾਨ ਸੱਜਦੇ ਆ, ਸਤਸੰਗਤ ਹੁੰਦਾ ਆ, ਸ਼ਰਧਾਲੂ ਮੱਥਾ ਟੇਕਦੇ ਆ, ਪ੍ਰਸ਼ਾਦਾ ਛਕਦੇ ਆ। ਇੱਕ ਸਿੱਖ ਨੇ ਆਣ ਕੇ ਮਹਾਰਾਜ ਨੂੰ ਬੇਨਤੀ ਕੀਤੀ, ਕਹਿੰਦਾ ਮਹਾਰਾਜ ਇੱਕ ਕੋਈ ਵਿਸ਼ੇਸ਼ ਵਿਅਕਤੀ ਆ, ਕੋਈ ਸੱਜਣ ਆ, ਉਹ ਪੀੜ ਦੇ ਨਾਲ ਕੁਰਲਾ ਰਿਹਾ ਆ ਤੇ ਤੁਹਾਨੂੰ ਮਿਲਣ ਦੀ ਇੱਛਾ ਜ਼ਾਹਰ ਕਰ ਰਿਹਾ, ਪਰ ਮਹਾਰਾਜ ਉਹਦੀ ਹਾਲਤ ਵੇਖੀ ਨਹੀਂ ਜਾਂਦੀ। ਉਹਦੇ ਕੋਲੋਂ ਬਹੁਤ ਗੰਦੀ ਸਮੈਲ ਆ ਰਹੀ ਆ, ਬੜੀ ਬਦਬੂ ਆ ਰਹੀ ਆ, ਉਹਦੇ ਲਾਗੇ ਨਾਕਣੀ, ਪੰਜਾਬੀ 'ਚ ਸ਼ਬਦ ਨਾਕਣੀ ਦਿੱਤਾ ਜਾ ਰਿਹਾ, ਯਾਨੀ ਕਿ ਇੰਨੀ ਮਾੜੀ ਹਾਲਤ ਆ, ਗਲਿਆ ਹੋਇਆ, ਸੜਿਆ ਹੋਇਆ, ਸਰੀਰ 'ਤੇ ਜ਼ਖਮ ਹੀ ਜ਼ਖਮ ਆ, ਸਰੀਰ 'ਤੇ ਨਾਸੂਰ ਆ, ਬੜੇ ਪੁਰਾਣੇ ਜ਼ਖਮ ਆ, ਮੈਲੇ ਕੁਚੀਲੇ, ਜਿਵੇਂ ਡਰੱਗੀਆਂ ਦੇ ਕੱਪੜੇ ਹੁੰਦੇ ਇੱਦਾਂ ਦੇ ਉਹਦੇ ਕੱਪੜੇ ਆ। ਮਹਾਰਾਜ ਸਮੈਲ ਬਹੁਤ ਆ ਰਹੀ। ਬਾਬੇ ਨੇ ਕਿਹਾ ਕੋਈ ਗੱਲ ਨਹੀਂ, ਉਹਨੂੰ ਸੰਗਤ ਵਿੱਚ ਲੈ ਕੇ ਆਓ। ਸਿੱਖ ਗਏ, ਉਹਨਾਂ ਨੂੰ ਚੁੱਕਿਆ, ਇਸ਼ਨਾਨ ਪਾਣੀ ਕਰਾਇਆ ਤੇ ਸੰਗਤ ਵਿੱਚ ਲਏ। ਹਜ਼ੂਰ ਮਹਾਰਾਜ ਦੇ ਸਾਹਮਣੇ ਕੰਬਦੇ ਹੱਥਾਂ ਦੇ ਨਾਲ ਇੱਦਾਂ ਖਲੋਤਾ ਤੇ ਮਹਾਰਾਜ ਸਿੱਖਾਂ ਨੂੰ ਇਸ਼ਾਰਾ ਕਰਦੇ ਵੀ ਇਹਨੂੰ ਬਿਠਾਓ ਥੱਲੇ, ਇਹਨੇ ਡਿੱਗ ਪੈਣਾ। ਉਹਨੂੰ ਬਿਠਾਇਆ ਗਿਆ। ਮਹਾਰਾਜ ਨੂੰ ਪੁੱਛਦੇ ਵੀ ਕੌਣ ਆ ਤੂੰ? ਉਹ ਕਹਿੰਦਾ ਜੀ ਮੇਰਾ ਨਾਮ ਪ੍ਰੇਮਾ ਆ। ਮੇਰੇ ਮਾਂ ਬਾਪ ਬਹੁਤ ਅਮੀਰ ਤਰੀਨ ਬੰਦੇ ਸੀ, ਸੇਠ ਸੀ, ਉਹਨਾਂ ਦੇ ਕੋਲ ਬਹੁਤ ਜ਼ਿਆਦਾ ਦੌਲਤ ਸੀ, ਪਰ ਮੈਂ ਅਜੇ ਜਵਾਨੀ ਦੀ ਦਹਿਲੀਜ਼ ਤੇ ਕਦਮ ਨਹੀਂ ਸੀ ਰੱਖਿਆ, ਕਿਸ਼ੋਰ ਅਵਸਥਾ ਦੇ, ਜਿਹਨੂੰ ਆਪਾਂ ਕਹਿੰਦੇ ਨੇ ਟੀਨੇਜ, 13 ਤੋਂ ਲੈ ਕੇ 19 ਸਾਲ ਦੀ ਉਮਰ, ਅਜੇ ਮੈਂ ਕਿਸ਼ੋਰ ਅਵਸਥਾ ਦੇ ਵਿੱਚ ਸੀ, ਜਵਾਨੀ ਦੀ ਦਹਿਲੀਜ਼ ਤੇ ਪੈਰ ਨਹੀਂ ਸੀ ਰੱਖਿਆ ਤੇ ਮਾਂ ਬਾਪ ਚਲਾਣਾ ਕਰ ਗਏ। ਪੈਸਾ ਬਹੁਤ ਸੀ, ਦੌਲਤ ਬਹੁਤ ਸੀ, ਪ੍ਰਭਤਾ ਬਹੁਤ ਸੀ, ਪਰ ਮਾਰਗ ਦਰਸ਼ਨ ਕਰਨ ਵਾਲਾ ਕੋਈ ਨਹੀਂ ਸੀ। ਪਰ ਜਦੋਂ ਦੌਲਤ ਹੋਵੇ ਬੰਦੇ ਦੇ ਕੋਲ, ਉਦੋਂ ਜਣਾ ਖਣਾ ਹੀ ਤੁਹਾਡਾ ਆਣ ਕੇ ਮਿੱਤਰ ਬਣਨਾ ਸ਼ੁਰੂ ਕਰ ਦਿੰਦਾ, ਮੈਂ ਵੀ ਤੇਰਾ ਮਿੱਤਰ ਹਾਂ, ਕਿਉਂਕਿ ਉਹਨਾਂ ਨੂੰ ਤੁਹਾਡਾ ਪੈਸਾ ਨਹੀਂ ਦਿਸ ਰਿਹਾ, ਤੁਹਾਡੀ ਦੌਲਤ ਦਿਸ ਰਹੀ ਹੈ। ਆਪਾਂ ਨੇ ਕਈ ਵਾਰੀ ਵੇਖ ਕਹਿ ਦਿੰਦੇ ਵੇਖੋ ਜੀ ਫਲਾਣੇ ਬੰਦੇ ਦੀ ਬੜੀ ਰਿਸਪੈਕਟ ਆ, ਨਹੀਂ ਉਹਦੀ ਇੱਜ਼ਤ ਨਹੀਂ ਹੈਗੀ, ਇੱਜ਼ਤ ਉਹਦੇ ਪੈਸੇ ਦੀ ਆ। ਜਿੱਦਣ ਪੈਸਾ ਨਾ ਰਿਹਾ ਉਦਣ ਪੁੱਛਿਓ। ਸਿਆਣਿਆਂ ਤਾਂ ਹੀ ਆਖਿਆ ਨਾ ਵੀ ਜੇ ਕਿਸੇ ਬੰਦੇ ਨੂੰ ਪਰਖਣਾ, ਪਤਨੀ ਦੀ ਵਫਾਦਾਰੀ ਪਰਖਣੀ ਆ, ਪਤੀ ਦੀ ਵਫਾਦਾਰੀ ਪਰਖਣੀ ਆ, ਦੋਸਤ ਮਿੱਤਰ ਦੀ ਵਫਾਦਾਰੀ ਪਰਖਣੀ ਆ, ਤੇ ਗਰੀਬੀ ਦੇ ਵਿੱਚ ਪਰਖੋ। ਇਹ ਜੀਵਨ ਦਾ, ਗੁਰੂ ਤੇਗ ਬਹਾਦਰ ਮਹਾਰਾਜ ਰੱਬ ਦਾ ਰੂਪ, ਉਹਨਾਂ ਦੇ ਜੀਵਨ ਦਾ ਅਨੁਭਵ ਵੇਖੋ। ਬਾਬੇ ਨੇ ਆਖਿਆ ਪ੍ਰੀਤਮ ਜਾਨ ਲਿਓ। ਅੱਛਾ ਨਾਲ ਨਾਲ ਬੋਲਿਆ ਕਰੋ, ਉਹ 'ਚ ਸਵਾਦ ਬਹੁਤ ਹੁੰਦਾ। ਪ੍ਰੀਤਮ ਜਾਨ ਲਿਓ ਮਨ ਮਾਹੀ, ਹੇ ਪ੍ਰੀਤਮ ਆਪਣੇ ਮਨ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਪੱਕਿਆ ਕਰ ਲਾ, ਜਾਣ ਲਾ। ਮਹਾਰਾਜ ਦੱਸੋ ਕੀ ਦੱਸਣਾ ਚਾਹੁੰਦੇ ਹੋ? ਮਹਾਰਾਜ ਤੁਸੀਂ ਅਨੁਭਵ ਦਿਓ ਆਪਣਾ, ਤੇ ਅਸੀਂ ਲਈਏ ਨਾ, ਤੁਸੀਂ ਜ਼ਿੰਦਗੀ ਦਾ ਤਜਰਬਾ ਦਿਓ ਤੇ ਅਸੀਂ ਪ੍ਰਾਪਤ ਨਾ ਕਰੀਏ, ਹੁਕਮ ਕਰੋ ਮਹਾਰਾਜ ਕੀ ਜਾਣੀਏ। ਬਾਬੇ ਨੇ ਆਖਿਆ ਆਪਣੇ ਸੁੱਖ ਸਿਓ ਹੀ ਜਗ ਬੰਧਿਓ, ਕੋ ਕਾਹੂ ਕੋ ਨਾਹੀ। ਇੱਥੇ ਹਰ ਬੰਦਾ ਆਪਣੇ ਸੁੱਖ ਦਾ ਬੱਝਾ ਵਾ, ਅਸਲ ਵਿੱਚ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ, ਕੋਈ ਕਿਸੇ ਦਾ। ਜਿਹੜਾ ਬੰਦਾ ਤੁਹਾਡੇ ਦੁੱਖ ਵਿੱਚ ਆਣ ਕੇ ਵੀ ਤੁਹਾਨੂੰ ਪੁੱਛਦਾ ਨਾ ਵੀ ਕੀ ਗੱਲ ਆ, ਮੈਨੂੰ ਦੱਸ, ਖੜਦਾ ਵਾ, ਐਵੇਂ ਨਹੀਂ ਆਇਆ, ਕੋਈ ਕਾਰਨ ਆ, ਕੋਈ ਸਵਾਰਥ ਆ ਉਹਦੇ ਪਿੱਛੇ, ਉਹ ਤਾਂ ਆਇਆ। ਇੱਥੇ ਤੇ ਲੋਕ ਤੁਹਾਡੇ ਡੁੱਲਦੇ ਹੋਏ ਹੰਝੂਆਂ ਦਾ ਵੀ ਮੁੱਲ ਵਟਣਾ ਜਾਣਦੇ ਆ, ਐਵੇਂ ਨਹੀਂ ਕੋਈ ਆਉਂਦਾ, ਐਵੇਂ ਨਹੀਂ ਕੋਈ ਨੇੜੇ ਟੁੱਕਦਾ। ਪਰ ਹਾਂ, ਜੇ ਕੋਈ ਫਿਰ ਵੀ ਨਿਸਵਾਰਥ ਹੋ ਕੇ ਟੁਕੇ, ਇਹਦਾ ਮਤਲਬ ਉਹ ਬੰਦਾ ਲੱਖਾਂ ਦੇ ਵਿੱਚੋਂ ਨਹੀਂ, ਕਰੋੜਾਂ ਦੇ ਵਿੱਚੋਂ ਇੱਕ ਬੰਦਾ, ਜਿਹੜਾ ਤੁਹਾਨੂੰ ਕਹੇ ਮੈਨੂੰ ਤੁਹਾਡੇ ਕੋਲੋਂ ਚਾਹੀਦਾ ਕੁਝ ਨਹੀਂ, ਪਰ ਜਦੋਂ ਵੀ ਤੁਹਾਨੂੰ ਮੇਰੀ ਲੋੜ ਹੋਈ ਮੈਨੂੰ ਯਾਦ ਜ਼ਰੂਰ ਕਰਿਓ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਮੈਂ ਦਿਨ ਰਾਤ ਤੁਹਾਡੇ ਨਾਲ ਹਾਂ। ਇੱਦਾਂ ਦੇ ਬੰਦੇ ਬਹੁਤ ਟਾਵੇਂ ਹੁੰਦੇ। ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁੱਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਚਹੂੰ ਦਿਸ ਘੇਰੇ। ਸੁੱਖ ਆ ਬੰਦੇ ਕੋਲ ਤੇ ਹਰ ਬੰਦਾ ਇਹ ਭਾਈ ਜੀ ਕਹਿ ਕੇ, ਭਾਈਆ ਜੀ ਕਹਿ ਕੇ ਬੁਲਾਉਂਦਾ, ਰਿਸਪੈਕਟ ਦਿੰਦਾ, ਇੱਜ਼ਤ ਕਰਦਾ। ਬਾਬੇ ਨੇ ਆਖਿਆ ਬਿਪਤ ਭਰੀ, ਜਿੱਦਣ ਮਾੜਾ ਸਮਾਂ ਆਇਆ, ਸਭ ਹੀ ਸੰਗ ਛਾੜਤ, ਸਾਰੇ ਦੂਰ ਹੋ ਗਏ। ਕਹਿਣ ਲੱਗੇ ਉਹਦੇ ਕੋਲ ਕੀ ਜਾਣਾ, ਉਹਦੇ ਕੋਲ ਹੈ ਹੀ ਕੀ ਆ, ਉਹ ਤੇ ਨੰਗ ਬੰਦਾ। ਸਭ ਹੀ ਸੰਗ ਛਾੜਤ ਕਉ ਨਾ ਆਵਤ, ਕੋਈ ਨੇੜੇ ਨਹੀਂ ਟੁਕਦਾ। ਬਾਬੇ ਨੇ ਆਖਿਆ ਕਿਉਂ, ਕਾਰਨ ਕੀ ਆ? ਕਿਉਂਕਿ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਸਾਰਾ ਸੰਬੰਧ ਹੀ ਪੈਸੇ ਦਾ ਸੀ। ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ, ਬੰਦ ਬੰਨ ਹੁੰਦਾ ਨਾ, ਜਿਵੇਂ ਜਿਵੇਂ ਦਰਿਆ ਵਗ ਰਿਹਾ ਵਾ ਤੇ ਕੋਈ ਬੰਦਾ ਆਖੇ ਜੀ ਮੈਂ ਮਿੱਟੀ ਦਾ ਬੰਨ ਮਾਰਦਾ, ਚਿੱਕੜ ਦਾ ਬੰਨ ਮਾਰਦਾ, ਕਿੰਨੀ ਕੁ ਦੇਰ ਤੱਕ ਟਿਕ ਸਕਦਾ ਉਹ? ਕਹਿੰਦੇ ਚਿੱਕੜਾਂ ਦੇ ਬੰਨਾਂ ਨੇ ਵੀ ਪਾਣੀ ਰੋਕਿਆ ਦਰਿਆਵਾਂ ਦਾ, ਦਰਿਆਵਾਂ ਦੇ ਵਹਿਣ ਰੋਕੇ, ਰੋਕ ਹੀ ਨਹੀਂ ਸਕਦਾ ਉਹ ਨੀ. ਬਾਬਾ ਸ਼ੇਖ ਸ਼ੇਖ ਫਰੀਦ ਸਾਹਿਬ ਦਾ ਸਲੋਕ ਪੜੋ, ਫਰੀਦਾ ਜਾਂ ਲੱਭ ਤਾਂ ਨੇ ਕਿਆ, ਲੱਭ ਤਾਂ ਕੂੜਾ ਨੇ, ਜਿੱਥੇ ਲਾਲਚ ਹੋਊਗਾ ਨਾ ਉੱਥੇ ਪ੍ਰੇਮ ਨਹੀਂ ਹੋ ਸਕਦਾ. ਜਿਸ ਬੰਦੇ ਵਾਸਤੇ ਤੁਸੀਂ ਕੋਈ ਚੀਜ਼ ਲੈ ਕੇ ਜਾਓ, ਤੁਹਾਡਾ ਮੋਸਟ ਵੈਲਕਮ ਕਰਨ ਤੋਂ ਪਹਿਲਾਂ ਉਹ ਇਹ ਪੁੱਛ ਬੈਠੇ ਕੀ ਲੈ ਕੇ ਆਇਆ ਮੇਰੇ ਲਈ, ਇਹਦਾ ਮਤਲਬ ਮਿੱਤਰਤਾ ਹੀ ਝੂਠੀ ਆ, ਪਿਆਰ ਝੂਠਾ ਆ. ਬੜੀ ਬੜੀ ਪਿਆਰੀ ਗੱਲ ਕਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ. ਏਦਾਂ ਮਹਾਰਾਜ ਕੇਸ ਸਕਾਰੇ ਸੀ ਤੇ ਭਾਈ ਨੰਦ ਲਾਲ ਜੀ, ਚਿੱਤ ਚ ਰੱਖਣਾ ਨੰਦ ਲਾਲ ਸਿੰਘ ਨਹੀਂ ਹੈਗਾ, ਨੰਦ ਲਾਲ ਹੀ ਆ, ਉਹ ਸਿੰਘ ਬਣਿਆ ਨਹੀਂ. ਜੇ ਉਹਨੇ ਸਿੰਘ ਹੀ ਬਣਨਾ ਹੁੰਦਾ ਤੇ ਫਿਰ ਤੂੰ ਮੁਸਲਮਾਨ ਵੀ ਬਣ ਸਕਦਾ ਸੀ. ਔਰੰਗਜ਼ੇਬ ਦੇ ਕੋਲੋਂ ਇਸੇ ਕਰਕੇ ਭੱਜਾ ਸੀ, ਮੈਨੂੰ ਕੋਈ ਐਸੀ ਥਾਂ ਦੱਸੋ ਜਿੱਥੇ ਮੇਰਾ ਦੀਨ ਵੀ ਰਹਿ ਜਾਏ, ਮੇਰੀ ਜਾਨ ਵੀ ਬਚ ਜਾਏ. ਇਸ ਕਰਕੇ ਉਹਨੇ ਆਪਣਾ ਮਜ਼ਹਬ ਨਹੀਂ ਛੱਡਿਆ, ਉਹ ਆਖਰੀ ਦਮ ਤੱਕ ਆਪਣੇ ਮਜ਼ਹਬ ਦੇ ਵਿੱਚ ਹੀ ਰਿਹਾ. ਉਹ ਸਿੱਖ ਨਹੀਂ ਬਣਿਆ, ਸਿੱਖ ਯਾਨੀ ਕਿ ਆਪਣੇ ਖਾਲਸਾ ਨਹੀਂ ਬਣਿਆ. ਉਹ ਜਿਸ ਬਰਾਦਰੀ ਵਿੱਚੋਂ ਸੀ, ਹਿੰਦੂ ਪਰਿਵਾਰ ਚੋਂ ਸੀ, ਉਹ ਹਿੰਦੂ ਪਰਿਵਾਰ ਚ ਰਹਿ ਕੇ ਸਿੱਖ ਬਣਿਆ, ਉਹ ਖਾਲਸਾ ਨਹੀਂ ਬਣਿਆ. ਉਹਨੇ ਖੰਡੇ ਬਾਟੇ ਦੀ ਪੌਲ ਨਹੀਂ ਲਈ ਮਹਾਰਾਜ ਕੋਲੋਂ. ਨੰਦ ਲਾਲ ਜੀ ਇੱਦਾਂ ਖਲੋਤੇ ਆ, ਕਲਗੀਧਰ ਮਹਾਰਾਜ ਆਪਣੇ ਕੇਸ ਸੁਕਾਰੇ ਆ. ਕੇਸਾਂ ਨੂੰ ਵੇਖ ਕੇ ਉਹਨੇ ਨਜ਼ਮ ਲੰਮੀ ਕਵਿਤਾ ਨੂੰ ਕਹਿੰਦੇ ਆ, ਉਹਨੇ ਲਿਖੀ ਤੇ ਕਹਿਣ ਲੱਗਾ, ਦੀਨ ਦੁਨੀਆ ਦਰਖ ਬੰਦੇ ਆਬਰੀ ਰੁਖਸਾਰ ਮਾ, ਹਰ ਦੋ ਆਲਮ ਕੀਮਤੀ ਜਕ ਤਾਰ ਮੂਈ ਯਾਰ ਮਾ. ਇਹਦਾ ਭਾਵ ਸੀ ਮਹਾਰਾਜ, ਤੁਹਾਡੇ ਇੱਕ ਕੇਸ ਦੀ ਕੀਮਤ ਜਿਹੜੀ ਆ ਇਹ ਤਿੰਨ ਲੋਕਾਂ ਦੇ ਬਰਾਬਰ ਆ. ਮਹਾਰਾਜ ਖੁਸ਼ ਹੋਏ, ਉਹਨੂੰ ਆਪਣੇ ਕੋਲ ਬੁਲਾ ਲਿਆ. ਬਾਬਾ ਜੀ ਕਹਿੰਦੇ ਬਹੁਤ ਸੋਹਣੀ ਕਵਿਤਾ ਲਿਖਦੇ ਤੁਸੀਂ, ਤੁਹਾਡੀ ਕਵਿਤਾ ਦੇ ਵਿੱਚ ਪਿਆਰ, ਤੁਹਾਡੀ ਕਵਿਤਾ ਦੇ ਵਿੱਚ ਬਿਰਹਾ, ਜਿੰਨੇ ਵੀ ਨੌ ਰਸ ਆ ਤੁਹਾਡੀ ਕਵਿਤਾ ਦੇ ਵਿੱਚੋਂ ਸਾਫ਼ ਵੇਖੇ ਜਾ ਸਕਦੇ, ਝਲਕਦੇ. ਮਹਾਰਾਜ ਕਵੀਆਂ ਦੇ ਬੜੇ ਕਦਰਦਾਨ ਸਨ, 52 ਕਵੀ ਮਹਾਰਾਜ ਹਮੇਸ਼ਾ ਆਪਣੇ ਕੋਲ ਰੱਖਦੇ ਸਨ, ਉਹਨਾਂ ਦੇ ਦਰਬਾਰ ਵਿੱਚ ਹੁੰਦੇ ਸਨ. ਪਰ ਨੰਦ ਲਾਲ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ. ਮਹਾਰਾਜ ਦੱਸੋ, ਹਜ਼ੂਰ ਨੇ ਆਖਿਆ ਜਿੱਥੇ ਪਿਆਰ ਹੋਵੇ ਨਾ, ਭਾਵੇਂ ਕਿ ਤੁਸੀਂ ਇੱਕ ਕੇਸ ਦਾ ਮੁੱਲ ਤਿੰਨ ਲੋਕਾਂ ਦੇ ਬਰਾਬਰ ਪਾਇਆ, ਤੇ ਲੱਖਾਂ ਹੀ ਕੇਸ ਆ ਤੇ ਲੱਖਾਂ ਹੀ ਮੁਲਕ ਹੋ ਜਾਣੇ, ਲੱਖਾਂ ਹੀ ਲੋਕ ਹੋ ਜਾਣੇ, ਮੁੱਲ ਬਹੁਤ ਵੱਡਾ. ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਪਿਆਰ ਹੋਵੇ ਨਾ, ਉੱਥੇ ਚੀਜ਼ਾਂ ਦੇ ਮੁੱਲ ਨਹੀਂ ਤੈਅ ਖਰੀਦੇ ਹੁੰਦੇ. ਉੱਥੇ ਜਿਹੜਾ ਤੋਹਫਾ ਨਾ, ਉਹ ਤੋਹਫਾ ਹੀ ਹੁੰਦਾ, ਉਹਦਾ ਪ੍ਰਾਈਜ਼ ਨਹੀਂ ਹੁੰਦਾ ਕਦੇ ਵੀ. ਉੱਧਰ ਹੀ ਹਜ਼ੂਰ ਨੇ ਰਾਮਕਲੀ ਰਾਗ ਦੀ ਬਾਣੀ ਆਨੰਦ ਸਾਹਿਬ ਦਾ ਇਹ ਪਾਵਨ ਪਦਾ ਸਾਂਝਾ ਕੀਤਾ. ਬਾਬੇ ਨੇ ਆਖਿਆ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ, ਲੋਕ ਵਿਲੜਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀ. ਗੁਰੂ ਦੇ ਅੱਗੇ ਤੇ ਸਿੱਖ ਆਪਣਾ ਆਪ ਭੇਂਟ ਕਰੇ, ਮੁੱਲ ਨਾ ਤੈਅ ਕਰੇ. ਮਹਾਰਾਜ ਮੈਂ ਤੇਰੇ ਲਈ ਰੁਮਾਲਾ ਲੈ ਕੇ ਆਇਆ, ਮੈਂ ਤੇਰੇ ਲਈ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ. ਨਹੀਂ, ਜਿਹੜੀ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ ਇਹ ਵੀ ਗੁਰੂ ਦੇ ਭੰਡਾਰਿਆਂ ਚੋਂ ਹੀ ਆਈ ਆ, ਮੈਂ ਆਪਣੇ ਕੋਲੋਂ ਥੋੜ੍ਹੀ ਲੈ ਕੇ ਆਇਆ. ਇਹ ਤੇ ਇੱਦਾਂ ਦੀ ਗੱਲ ਆ ਵੀ ਮੈਂ ਆਪਣੇ ਮਿੱਤਰ ਨੂੰ ਮਿਲਣ ਜਾਣਾ ਹੋਵੇ ਤੇ ਉਹਦੇ ਬਗੀਚੇ ਚੋਂ ਹੀ ਫਲ ਲੈ ਕੇ ਤੇ ਉਹਨੂੰ ਦੇ ਆਵਾਂ ਜਾ ਕੇ, ਇਹ ਤੇ ਇੱਦਾਂ ਦੀ ਗੱਲ ਨਹੀਂ. ਇਹ ਵੀ ਗੁਰੂ ਦਾ ਹੀ ਆ, ਇਹ ਤੋਹਫੇ, ਇਹ ਪਦਾਰਥ, ਇਹ ਵਸਤੂਆਂ ਸਾਰੀਆਂ ਗੁਰੂ ਦੀਆਂ, ਤੇ ਗੁਰੂ ਦੀ ਦਿੱਤੀ ਹੋਈ ਚੀਜ਼ ਵਿੱਚੋਂ ਰੰਚਕ ਮਾਤਰ ਚੀਜ਼ ਦੇ ਕੇ ਮੈਂ ਕਹਿੰਦਾ ਮਹਾਰਾਜ ਵੇਖੋ ਮੈਂ ਕਿੱਡਾ ਵੱਡਾ ਦਾਨੀ, ਮੈਂ ਤੁਹਾਡੇ ਲਈ ਕੀ? ਬਾਬਾ ਜੀ ਕਹਿੰਦੇ ਸਭ ਕੁਝ ਮੇਰਾ ਹੀ ਆ, ਤੇਰਾ ਕੁਝ ਨਹੀਂ ਹੈਗਾ ਇਹਦੇ ਵਿੱਚ. ਲਾਲਚ, ਜਿੱਥੇ ਲਾਲਚ ਹੋਏਗਾ ਉੱਥੇ ਪ੍ਰੇਮ ਨਹੀਂ ਹੋ ਸਕਦਾ. ਹੁਣ ਹੁਣ ਜਦੋਂ ਪ੍ਰੇਮੇ ਨੂੰ ਮਹਾਰਾਜ ਪੁੱਛਦੇ ਵੀ ਕਿੱਦਾਂ ਇਹ ਕਿੱਦਾਂ ਵਾਪਰਿਆ, ਮਹਾਰਾਜ ਪੈਸਾ ਬਹੁਤ ਸੀ, ਦੌਲਤ ਬਹੁਤ ਸੀ, ਪਰ ਮਾਰਗ ਦਰਸ਼ਨ ਕਰਨ ਵਾਲਾ ਕੋਈ ਨਹੀਂ ਸੀ, ਆਪਣਾ ਕੋਈ ਨੇੜੇ ਨਹੀਂ ਟੁੱਕਿਆ, ਦੋਸਤਾਂ ਮਿੱਤਰਾਂ ਦੇ ਨਾਲ ਮਾੜੀ ਸੰਗਤ ਵਿੱਚ ਪੈ ਗਿਆ, ਅਯਾਸ਼ੀ ਕਰਨ ਲੱਗ ਪਿਆ, ਗਲਤ ਰਾਏ ਪੈ ਗਿਆ, ਔਗਣ ਭੋਗਣ ਲੱਗ ਪਿਆ, ਵਾਸ਼ਨਾਵਾਂ ਭੋਗਣ ਲੱਗ ਪਿਆ, ਵਿਕਾਰ ਭੋਗਣ ਲੱਗ ਪਿਆ. ਹੌਲੀ ਹੌਲੀ ਮਹਾਰਾਜ ਦੌਲਤ ਮੁੱਕਦੀ ਗਈ ਤੇ ਐਬ ਵੱਧਦੇ ਗਏ, ਵਿਕਾਰ ਵੱਧਦੇ ਗਏ. ਔਰ ਜਦੋਂ ਦੌਲਤ ਮੁੱਕ ਗਈ, ਜਿਹੜੇ ਮੇਰੇ ਸਕੇ ਆਪਣੇ ਸੀ, ਜਿਹੜੇ ਹਰ ਦਮ ਮੇਰੇ ਨਾਲ ਰਹਿੰਦੇ ਸੀ, ਸੱਜੇ ਖੱਬੇ ਮੇਰੀਆਂ ਸਗੀਆਂ ਭਰਾਵਾਂ ਵਾਂਗੂ ਮੇਰੇ ਨਾਲ ਤੁਰਦੇ ਹੁੰਦੇ ਸੀ, ਮਹਾਰਾਜ ਸਾਰੇ ਸਾਥ ਛੱਡ ਗਏ. ਅੱਜ ਹਾਲਤ ਇਹ ਆ, ਸਰੀਰ ਚੋਂ ਬਦਬੂ ਆਉਂਦੀ ਆ, ਸਮੈਲ ਆਉਂਦੀ ਆ, ਨਾਤਿਆਂ ਨੂੰ ਅਰਸਾ ਹੋ ਗਿਆ, ਜੇ ਭੁੱਖ ਲੱਗਦੀ ਆ ਕਿਸੇ ਕੋਲ ਰੋਟੀ ਮੰਗਣ ਵੀ ਜਾਂਦਾ ਤੇ ਲੋਕ ਏਦਾਂ ਰੋਟੀ ਸੁੱਟਦੇ ਜਿਵੇਂ ਕੁੱਤੇ ਨੂੰ ਪਾਈ ਦੀ ਹੋਵੇ, ਪਰ ਮਹਾਰਾਜ ਭੁੱਖ ਲੱਗਦੀ ਹੈ, ਖਾਣੀ ਤੇ ਪੈਣੀ ਆ ਨਾ, ਮਹਾਰਾਜ ਕੋਈ ਨੇੜੇ ਨਹੀਂ ਲੱਗਾ. ਇਹ ਕੀ ਆ? ਇਹ ਐਡਿਕਸ਼ਨ ਆ, ਐਡਿਕਟ ਹੋ ਜਾਣਾ. ਮੈਂ ਸ਼ਾਇਦ, ਮੇਰਾ ਖਿਆਲ ਆ ਪਿਛਲੇ ਹਫ਼ਤੇ ਮੈਂ ਬੇਨਤੀ ਕਰ ਰਿਹਾ ਸੀ, ਆਪਣੇ ਮਿਲਣ ਵਾਲੇ, ਬਹੁਤ ਮਿਲਣ ਵਾਲੇ ਮੈਂਟਲ ਹੈਲਥ 'ਤੇ ਗੱਲ ਕਰਨ ਵਾਲੇ ਆਪਣੇ ਸੱਜਣ ਆ ਇੱਕ, ਉਹਨਾਂ ਦੇ ਨਾਲ ਪੇਰੈਂਟਸ ਮੀਟਿੰਗ ਸੀਗੀ ਐਲੀਮੈਂਟਰੀ ਸਕੂਲਾਂ ਦੇ ਵਿੱਚ, ਅਤੇ ਉੱਥੇ ਚਲੇ ਗਏ. ਬੇਸਿਕਲੀ ਉਹ ਸਰਵੇ ਕਰ ਰਹੇ ਸੀ ਮੈਂਟਲ ਹੈਲਥ ਇਸ਼ੂ ਦੇ ਉੱਤੇ, ਔਰ ਤੁਸੀਂ ਹੈਰਾਨ ਹੋਵੋਗੇ ਉਹ ਸਰਵੇ ਤੋਂ. ਉਸ ਸਰਵੇ ਦੇ ਵਿੱਚ ਉਹਨਾਂ ਬੱਚਿਆਂ ਨੇ ਪਾਰਟੀਸਪੇਟ ਕੀਤਾ ਜਿਹੜੇ ਗ੍ਰੇਡ 8 ਦੇ ਸਟੂਡੈਂਟ ਸੀ, ਉਹ ਤੋਂ ਥੱਲੇ ਥੱਲੇ, ਉੱਪਰ ਵਾਲਾ ਕੋਈ ਨਹੀਂ. ਔਰ ਜਦੋਂ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਸਪੈਸ਼ਲਿਸਟਾਂ ਨੇ ਗੱਲ ਕੀਤੀ, ਉਹਨਾਂ ਨੇ ਉਹਨਾਂ ਦਾ ਸੈਂਪਲ ਲਿਆ, ਤੁਸੀਂ ਯਕੀਨ ਮੰਨੋਗੇ 98% ਬੱਚਿਆਂ ਨੇ ਕੰਸੀਡਰ ਕੀਤਾ, ਉਹਨਾਂ ਨੇ ਮੰਨਿਆ, ਪ੍ਰਵਾਨ ਕੀਤਾ, ਅਸੀਂ ਹੁਣ ਤੱਕ ਡਰੱਗ ਕੰਜ਼ਿਊਮ ਕਰ ਚੁੱਕੇ ਹਾਂ, ਨਸ਼ਾ ਕਰ ਚੁੱਕੇ। 8ਵੀਂ ਕਲਾਸ ਤੱਕ ਦੇ ਬੱਚੇ ਬਚੇ 2%। ਹੁਣ ਜਿਹੜੇ 2% ਬਚੇ ਆ ਨਾ, ਜਦੋਂ ਮੀਟਿੰਗ ਖਤਮ ਹੋਈ, ਮਾਂ ਬਾਪ ਬਾਹਰ ਆਏ ਤੇ ਮਾਂ ਬਾਪ ਬਾਹਰ ਆ ਕੇ ਕਹਿੰਦੇ ਠੀਕ ਆ ਕਰਦੇ ਹੋਣਗੇ, ਪਰ ਜਿਹੜੇ ਸਾਡੇ ਬੱਚੇ ਆ ਨਾ ਉਹ ਨਹੀਂ ਕਰਦੇ, ਉਹ 2% ਦੀ ਕੈਟਾਗਰੀ ਚ ਆਉਂਦੇ ਆ, ਸਾਡੇ ਬੱਚੇ ਨੇ ਨਸ਼ੇ ਨਹੀਂ। ਮੰਨੋ ਇਸ ਗੱਲ ਨੂੰ ਵੀ ਕਰਦੇ ਆ, ਪਤਾ ਹੀ ਨਹੀਂ ਸਾਨੂੰ ਕਿਸੇ ਗੱਲ ਦਾ ਬਾਹਰ ਕੀ ਹੋ ਰਿਹਾ। ਮੇਰਾ ਮੇਰਾ ਮੈਨੂੰ ਯਾਦ ਆ ਵੀ 2 ਸਾਲ ਪਹਿਲਾਂ ਮੈਂ ਹਾਲ ਨੰਬਰ 2 ਦੇ ਵਿੱਚ ਵਿਚਾਰ ਸਾਂਝੇ ਕਰ ਰਿਹਾ ਸਾਂ, ਮੇਰੇ ਕੋਲ ਲਿਖਤ ਪਈ ਸੀ ਉਦੋਂ ਇੱਕ, ਜਿਸ ਵਿੱਚ ਮੈਂ ਇਹ ਗੱਲ ਸ਼ੇਅਰ ਕੀਤੀ ਸੀ ਵੀ ਜਿਨ੍ਹਾਂ ਮੁਲਕਾਂ ਦੇ ਵਿੱਚ ਫਾਰਮੇਸੀਆਂ ਵਾਲੇ ਹੀ ਸਕੂਲਾਂ ਦੇ ਵਿੱਚ ਡਰੱਗ ਕੰਜ਼ਿਊਮ ਕਰਨ ਦੀਆਂ ਕਿੱਟਾਂ ਪ੍ਰੋਵਾਈਡ ਕਰਾ ਕੇ ਆਉਂਦੇ ਹੋਣ, ਉਹ ਮੁਲਕ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਅਸੀਂ ਕਹਿੰਦੇ ਹਾਂ ਇੰਡੀਆ ਦੇ ਵਿੱਚ ਨਸ਼ਾ ਬਹੁਤ ਆ, ਭਾਰਤ ਬਹੁਤ ਮਾੜਾ ਮੁਲਕ ਆ, ਇਸ ਮੁਲਕ ਵਿੱਚ ਜਿਹੜੇ ਜਿਹੜੇ ਡਾਕਟਰ ਆ ਉਹਨਾਂ ਦੀ ਟੀਮ ਆ ਫਾਰਮੇਸੀਆਂ ਵਾਲੇ, ਉਹ ਸਕੂਲ 'ਚ ਕਿੱਟ ਦੇ ਕੇ ਆਉਂਦੇ ਆ। ਕਾਰਨ ਕਹਿੰਦੇ ਜੀ ਜੇ ਬੱਚੇ ਨੇ ਗਲਤ ਤਰੀਕੇ ਨਾਲ ਨਸ਼ਾ ਕੰਜ਼ਿਊਮ ਕੀਤਾ ਉਹਦੀ ਡੈਥ ਹੋ ਸਕਦੀ, ਅਸੀਂ ਤਾਂ ਕਿੱਟ ਦੇ ਕੇ ਆਉਂਦੇ ਹਾਂ ਵੀ ਸਹੀ ਤਰੀਕੇ ਨਾਲ ਕੰਜ਼ਿਊਮ ਕਰਨ। ਤੁਸੀਂ ਦੋ ਹੀ ਨਾ ਇੱਦਾਂ ਤਾਂ ਫਿਰ ਚੀਜ਼ ਵੱਧ ਹੀ ਜਾਣੀ ਆ। ਅਸੀਂ ਅਸੀਂ ਦੱਸ ਰਹੇ ਹਾਂ ਵੀ ਸਹੀ ਤਰੀਕੇ ਨਾਲ ਕਿੱਦਾਂ ਨਸ਼ਾ ਕਰਨਾ ਆ। ਜਿਹੜੀ ਚੀਜ਼ ਜਿਹੜਾ ਜ਼ਹਿਰ ਬਾਰੇ ਤੁਸੀਂ ਕਹੋਗੇ ਵੀ ਠੀਕ ਆ ਜੀ ਆਹ ਜ਼ਹਿਰ ਖਾਣਾ ਚਾਹੁੰਦਾ, ਪਰ ਮੈਂ ਦੱਸੂਗਾ ਵੀ ਜ਼ਹਿਰ ਖਾਣ ਦਾ ਸਹੀ ਤਰੀਕਾ ਕੀ ਆ, ਇਹਨੂੰ ਤਲੀ ਤੇ ਚਟ ਕੇ ਨਹੀਂ ਖਾਣਾ ਚਾਹੀਦਾ, ਇਹਦਾ ਜਾਂ ਤੇ ਇੰਜੈਕਸ਼ਨ ਲੈਣਾ ਚਾਹੀਦਾ ਬੰਦੇ ਨੂੰ, ਤੇ ਜਾਂ ਇਹਨੂੰ ਇਹਨੂੰ ਇਹਨੂੰ ਪੀਣਾ ਚਾਹੀਦਾ। ਨਹੀਂ ਹੋਣੀ ਤੇ ਉਹਦੇ ਨਾਲ ਮੌਤ ਹੀ ਆ, ਅੱਜ ਨਹੀਂ ਹੋਊਗੀ ਤੇ ਕੱਲ ਹੋਊਗੀ, ਕੱਲ ਨਹੀਂ ਹੋਊਗੀ ਤੇ ਪਰਸੋਂ ਹੋਏਗੀ। ਅਸੀਂ ਆਪਣੇ ਬੱਚਿਆਂ ਦੀਆਂ ਰਗਾਂ ਦੇ ਵਿੱਚ ਨਸ਼ਾ ਪਾ ਰਹੇ ਹਾਂ, ਨਸ਼ਾ ਕੋਈ ਗੱਲ ਕਰਨ ਲਈ ਤਿਆਰ ਨਹੀਂ। ਇਹਨਾਂ ਇਹਨਾਂ ਚੀਜ਼ਾਂ ਨੂੰ ਸਮਝੋ। ਮੈਨੂੰ ਮੇਰੇ ਕੋਲ ਇੱਕ ਬੱਚੀ ਆਈ, ਮੈਂ ਨਾਮ ਸਾਂਝਾ ਕਰਨਾ ਚੰਗਾ ਨਹੀਂ ਸਮਝਦਾ ਔਰ ਕਰਨਾ ਵੀ ਨਹੀਂ ਚਾਹੀਦਾ, ਇਹ ਪਰਸਨਲ ਚੀਜ਼ਾਂ ਹੁੰਦੀਆਂ। ਉਹਦੇ ਨਾਨਾ ਜੀ ਲੈ ਕੇ ਕਹਿਣ ਲੱਗੇ ਕਹਿੰਦੇ ਜੀ ਮੈਂ ਅਰਦਾਸ ਕਰਾਉਣੀ ਆ, ਔਰ ਮੇਰਾ ਸੁਭਾਅ ਵੀ ਮੈਂ ਇੱਦਾਂ ਅਰਦਾਸ ਨਹੀਂ ਕਰਦਾ, ਪਹਿਲਾਂ ਮੈਂ ਪੁੱਛਦਾ ਹੁੰਦਾ ਵੀ ਵਜ੍ਹਾ ਕੀ ਹੈ, ਜੇ ਮੈਨੂੰ ਲੱਗੇ ਵੀ ਠੀਕ ਆ ਲੌਜਿਕ ਬਣਦਾ ਤਾਂ ਅਰਦਾਸ ਕਰਨੀ ਚਾਹੀਦੀ, ਨਹੀਂ ਤਾਂ ਮੈਂ ਅਰਦਾਸ ਨਹੀਂ ਕਰਦਾ। ਕਈ ਵਾਰੀ ਇੱਦਾਂ ਵੀ ਇੱਥੇ ਹੋਇਆ ਵੀ ਕਿਸੇ ਦੇ ਘਰ ਦੇ ਵਿੱਚ ਕਿਸੇ ਦੇ ਕੁੱਤੇ ਦੀ ਮੌਤ ਹੋਈ ਹੈ ਅਤੇ ਗੁਰਦੁਆਰੇ ਅਰਦਾਸ ਕਰਾਉਣ ਆਏ ਜੀ, ਇਹਦੀ ਅੰਤਿਮ ਅਰਦਾਸ ਕਰ ਦਿਉ। ਕੀ ਅਰਦਾਸ ਕਰੀਏ ਕੁੱਤੇ ਹੀ ਦੱਸੋ, ਕੀ ਸ਼ਬਦ ਵਰਤੀ ਉੱਥੇ ਅਸੀਂ? ਨਹੀਂ ਮੇਰੀ ਆਤਮਾ ਨਹੀਂ ਮੰਨਦੀ, ਸਾਡੀ ਜ਼ਮੀਰ ਨਹੀਂ ਮੰਨਦੀ, ਅਸੀਂ ਨਹੀਂ ਅਰਦਾਸ ਕਰਦੇ ਕੁੱਤੇ ਦੀ। ਸੈਂਸ ਬਣਨੀ ਚਾਹੀਦੀ ਹੈ, ਇਸ ਇਸ ਨੁਕਤੇ ਨੂੰ ਸਮਝੋ। ਉਹ ਕਹਿੰਦੇ ਜੀ ਅਰਦਾਸ, ਮੈਂ ਕਿਹਾ ਜੀ ਕੀ ਗੱਲ? ਕਹਿਣ ਲੱਗੇ ਬੱਚੀ ਪਰੇਸ਼ਾਨ ਬਹੁਤ ਆ। ਮੈਂ ਕਿਹਾ ਜੀ ਮੈਂ ਇਹਦੇ ਨਾਲ 2 ਮਿੰਟ ਗੱਲ ਕਰਨੀ ਚਾਹੁੰਦਾ। ਅਸੀਂ ਬੈਠੇ ਸਾਹਮਣੇ, ਉਹ ਥੋੜ੍ਹਾ ਜਿਹਾ ਹਟ ਕੇ ਬੈਠੇ, ਗੱਲਬਾਤ ਕੀਤੀ। ਮੈਂ ਕਿਹਾ ਬੱਚੀ ਕੀ ਗੱਲ ਆ? ਕਹਿਣ ਲੱਗੀ ਜੀ ਮੈਨੂੰ ਨਾ ਆਵਾਜ਼ ਆਉਂਦੀ ਆ ਜਿਵੇਂ ਈਕੋ ਦਾ ਸਾਊਂਡ ਹੁੰਦਾ। ਕਦੋਂ ਤੋਂ ਆਉਂਦੀ ਆ ਆਵਾਜ਼? ਕਹਿਣ ਲੱਗੀ ਜੀ ਲਗਭਗ 1-2 ਹਫ਼ਤੇ ਹੋ ਗਏ, ਬਹੁਤ ਬੋਦਰ ਕਰਦੀ ਹੈ, ਇਵੇਂ ਲੱਗਦਾ ਜਿਵੇਂ ਸਾਊਂਡ ਗੂੰਜ ਰਿਹਾ ਹੋਵੇ। ਮੈਂ ਪੁੱਛਣਾ ਚਾਹੁੰਦਾ ਸੀ ਜੋ, ਪਰ ਉਹ ਦੱਸਣਾ ਨਹੀਂ ਸੀ ਚਾਹੁੰਦੀ, ਪਰ ਮੇਰਾ ਮਨ ਕਹਿੰਦਾ ਸੀ ਵੀ ਗੱਲ ਕੋਈ ਹੋਰ ਆ। ਡਾਕਟਰ ਨੂੰ ਵਿਖਾਇਆ, ਵਿਖਾਇਆ, ਕੀ ਕਹਿੰਦਾ ਡਾਕਟਰ? ਡਾਕਟਰ ਕਹਿੰਦਾ ਕੋਈ ਗੱਲ ਹੀ ਨਹੀਂ ਹੈਗੀ। ਇੱਕ ਦਿਨ ਗਿਆ, ਦੂਜੇ ਦਿਨ 2-4 ਦਿਨਾਂ ਬਾਅਦ ਆਈ, ਥੋੜ੍ਹੀ ਕਾਉਂਸਲਿੰਗ ਕੀਤੀ, ਕਹਿੰਦੇ ਫਰਕ ਪਿਆ, ਪਰ ਅਜੇ ਪੂਰਾ ਨਹੀਂ ਸੀ ਪਿਆ। ਅਖੀਰ 3-4 ਦਿਨਾਂ ਬਾਅਦ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਬੱਚੇ ਜਿੰਨੀ ਦੇਰ ਤੱਕ ਤੂੰ ਅਸਲੀ ਗੱਲ ਨਾ ਦੱਸਣੀ, ਮਸਲੇ ਦਾ ਹੱਲ ਨਹੀਂ ਹੋਣਾ, ਆਪਣਾ ਸਮਝ ਕੇ ਦਿਲ ਦੀ ਗੱਲ ਦੱਸ ਵੀ ਇਹ ਹੋਇਆ ਕਿੱਦਾਂ। ਤੁਸੀਂ ਯਕੀਨ ਮੰਨਿਓ, ਉਸ ਬੱਚੀ ਨੇ ਦੱਸਿਆ ਵੀ ਮੈਂ ਆਪਣੇ ਫਰੈਂਡਾਂ ਦੇ ਨਾਲ ਕਿਸੇ ਕੰਸਰਟ 'ਤੇ ਗਈ ਸੀ, ਕੋਈ ਸਿੰਗਰ ਆਇਆ ਸੀ, ਜਦੋਂ ਰਸਤੇ 'ਚੋਂ ਆ ਰਹੇ ਸੀ ਅਤੇ ਮੇਰਿਆਂ ਦੋਸਤਾਂ ਨੇ ਮੈਨੂੰ ਭੰਗ ਪਿਆ ਦਿੱਤੀ, ਅਤੇ ਭੰਗ ਦੇ ਨਾਲ ਕੰਨ ਦੇ ਪੜਦੇ ਖੁਸ਼ਕ ਹੋ ਜਾਂਦੇ ਆ, ਪੜਦੇ ਖੁਸ਼ਕ ਹੋ ਗਏ ਅਤੇ ਕੰਨਾਂ 'ਚੋਂ ਆਵਾਜ਼ ਆਉਣੀ ਸ਼ੁਰੂ ਹੋ ਗਈ। ਆਹ ਪ੍ਰੋਬਲਮ ਆ, ਪਹਿਰੇਦਾਰੀ ਕਰੋ, ਰਖਵਾਲੀ ਕਰੋ ਆਪਣੇ ਬੱਚਿਆਂ ਦੀ, ਬੱਚਿਆਂ ਨੂੰ ਪੁੱਛੋ ਕਿੱਥੇ ਚੱਲੇ ਆ, ਬੱਚਿਆਂ ਨੂੰ ਪੁੱਛੋ ਕਿੱਥੇ ਹੋਏ, ਕਿੱਥੋਂ ਆਏ ਆ। ਐਵੇਂ ਐਵੇਂ ਡਰੋ ਨਾ, ਇੱਕ ਹੋਊਆ ਨਾ ਮਨ 'ਚ ਪੈਦਾ ਕਰੋ ਵੀ ਇਹ ਇੱਥੇ ਜੀ ਬੱਚਿਆਂ ਨੂੰ ਕੁਛ ਕਹਿ ਨਹੀਂ ਸਕਦੇ। ਨਹੀਂ ਕਹਿ ਸਕਦੇ ਆ, ਗੁੱਸੇ ਨਾਲ ਨਹੀਂ ਕਹਿ ਸਕਦੇ, ਨਫ਼ਰਤ ਨਾਲ ਨਹੀਂ ਕਹਿ ਸਕਦੇ, ਪਿਆਰ ਨਾਲ ਤਾਂ ਕਹਿ ਸਕਦੇ ਆ ਨਾ, ਉਹਨਾਂ ਨੂੰ ਕਲਾਵੇ ਚਲੋ, ਉਹਨਾਂ ਦੇ ਨਾਲ ਇੱਦਾਂ ਦਾ ਫਰੈਂਡਲੀ ਬਿਹੇਵ ਕਰੋ ਵੀ ਤੁਹਾਡੀ ਬੱਚੀ, ਤੁਹਾਡੀ ਧੀ, ਤੁਹਾਡਾ ਪੁੱਤ ਜਦੋਂ ਵੀ ਸਕੂਲ ਤੋਂ ਆਵੇ ਉਹ ਤੁਹਾਨੂੰ ਆਣ ਕੇ ਇਕੱਲੀ ਇਕੱਲੀ ਗੱਲ ਦੱਸੇ ਵੀ ਅੱਜ ਉਹਦੇ ਨਾਲ ਕੀ ਹੈਪਨ ਹੋਇਆ। ਇੱਦਾਂ ਮੈਂ ਇੱਦਾਂ ਸਮਝਦਾ, ਮੈਂ ਮੇਰੀ ਬੱਚੀ, ਮੈਂ ਉਹਦੇ ਨਾਲ ਗੱਲ ਕਰਦਾ, ਪੁੱਤ ਸਕੂ ਮੈਨੂੰ ਇਹ ਦੱਸ ਵੀ ਅੱਜ ਤੈਨੂੰ ਸਕੂਲ 'ਚ ਸਭ ਤੋਂ ਵਧੀਆ ਕਿਹੜੀ ਗੱਲ ਲੱਗੀ? ਫਿਰ ਮੈਨੂੰ ਦੱਸ ਦੇ ਮੈਨੂੰ ਆਹ ਵਧੀਆ ਲੱਗਾ। ਤੈਨੂੰ ਕਿਹੜੀ ਚੀਜ਼ ਸਭ ਤੋਂ ਮਾੜੀ ਲੱਗੀ ਸਕੂਲ 'ਚ ਅੱਜ? ਉਹ ਦੱਸਦੀ ਆ ਇਕੱਲੀ ਇਕੱਲੀ ਚੀਜ਼। ਬੱਚਿਆਂ ਦੇ ਸੁਭਾਅ ਨੂੰ ਜਾਣੋ। ਜੇ ਤੈਨੂੰ ਇੱਕ ਦਿਨ ਵਾਸਤੇ ਘਰ ਦਾ ਮਾਲਕ ਬਣਾ ਦਈਏ, ਤੂੰ ਘਰ 'ਚ ਕੀ ਚੇਂਜ ਕਰਨਾ ਚਾਹੁੰਦੀ ਆ, ਕੀ ਚੇਂਜ ਕਰਨਾ ਚਾਹੁੰਦਾ, ਫਿਰ ਤੁਹਾਨੂੰ ਪਤਾ ਲੱਗਣਾ ਉਹਦੇ ਅੰਦਰ ਕਿਹੜਾ ਤੂਫਾਨ ਚੱਲ ਰਿਹਾ ਹੈ। ਜਦੋਂ ਉਹਨੂੰ ਤੁਸੀਂ ਓਨਰ ਬਣਾਓਗੇ, ਮਾਲਕ ਬਣਾਓਗੇ ਘਰ ਦਾ, ਵੀ ਅੱਜ ਸਾਰਾ ਦਿਨ ਤੇਰੀ ਚੱਲਣੀ ਆ, ਫਿਰ ਵੇਖਿਓ ਤੁਹਾਨੂੰ ਕਿਹੜੇ ਕਿਹੜੇ ਉਹ ਨੁਕਤੇ ਤੁਹਾਡੇ ਨਾਲ ਸਾਂਝੇ ਕਰੂ ਵੀ ਮੇਰੇ ਅੰਦਰ ਜੇ ਮੈਂ ਇਸ ਘਰ ਦੀ ਮਾਲਕ ਹੋਵਾਂ ਤੇ ਮੈਂ ਇਸ ਘਰ ਨੂੰ ਤਬਾਹੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦੀ ਹਾਂ ਕਿ ਮੈਂ ਇਸ ਘਰ ਨੂੰ ਆਬਾਦ ਕਰਨਾ ਚਾਹੁੰਦੀ ਹਾਂ। ਅੰਦਰ ਜਾਣੋ, ਸੁਭਾਅ ਤੋਂ ਜਾਣੋ, ਹੋ ਬੱਚਿਆਂ ਦੇ ਨਾਲ ਇੱਦਾਂ ਦਾ ਬਿਹੇਵ ਕਰੋ। ਜੇ ਤੇ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਕਦਮ ਚੁੱਕਣਾ ਪੈਣਾ, ਨਹੀਂ ਤੇ ਫਿਰ ਚੱਲੀ ਜਾਂਦਾ ਪ੍ਰਸ਼ਾਦਾ ਪਾਣੀ ਤੇ ਸਾਰੇ ਛੱਕ ਕੇ ਸੌਂਦੇ, ਕਿਹੜਾ ਕੋਈ ਭੁੱਖਾ ਸੌਂਦਾ। ਪਰ ਇੰਨਾ ਜ਼ਰੂਰ ਸੋਚਿਓ ਪੰਜਾਬੀਓ, ਜਿਹੜੇ ਬੱਚਿਆਂ ਦੇ ਭਵਿੱਖ ਦੀ ਖਾਤਰ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ, ਕੀ ਸਾਡੇ ਬੱਚਿਆਂ ਦੇ ਭਵਿੱਖ ਸੁਰੱਖਿਅਤ ਆ? ਇੰਨਾ ਜ਼ਰੂਰ ਸੋਚਿਓ। ਬਾਬੇ ਨੇ ਕਿਹਾ ਮਾੜੀ ਸੰਗਤ ਲੈ ਕੇ ਬਹਿ ਜਾਂਦੀ, ਪ੍ਰੇਮੇ ਨੂੰ ਕੋੜ ਹੋ ਗਿਆ ਸੀ। ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਆਖਿਆ, ਪ੍ਰੇਮੇ ਨੂੰ ਡਿਸਪੈਂਸਰੀ 'ਚ ਲੈ ਕੇ ਜਾਓ, ਇਹਦੇ ਸਰੀਰ ਦਾ ਇਲਾਜ ਕਰੋ, ਅਤੇ ਸਵੇਰੇ ਸ਼ਾਮ ਇਹਨੂੰ ਸੰਗਤ ਵਿੱਚ ਲੈ ਕੇ ਆਓ, ਅਸੀਂ ਇਹਦੇ ਮਨ ਦਾ ਇਲਾਜ ਕਰਾਂਗੇ। ਦੋ ਵੱਖਰੀਆਂ ਵੱਖਰੀਆਂ ਚੀਜ਼ਾਂ। ਸਰੀਰ ਦਾ ਇਲਾਜ ਜਿਹੜਾ ਆ ਇਹ ਦਵਾਈ ਨਾਲ ਹੀ ਹੋਣਾ, ਜਿਹੜਾ ਮਨ ਦਾ ਇਲਾਜ ਆ ਇਹ ਗੁਰਬਾਣੀ ਨੇ ਕਰਨਾ। ਜੇ ਤੁਹਾਨੂੰ ਕੋਈ ਫਿਜੀਕਲੀ ਡਿਜ਼ੀਜ਼ ਆ, ਕੋਈ ਬਿਮਾਰੀ ਆ, ਅਤੇ ਤੁਹਾਨੂੰ ਕੋਈ ਕਹਿੰਦਾ ਜੀ ਸਰੋਵਰ ਚੁੱਭੀ ਮਾਰ ਲਓ, ਨਹੀਂ, ਉਹਦੇ ਲਈ ਚੰਗੇ ਡਾਕਟਰ ਨੂੰ ਵਿਖਾਓ। ਜਿਹੜੇ ਇਹ ਕਹਿੰਦੇ ਸੀ ਨਾ ਵੀ ਸਰੋਵਰਾਂ ਦੀਆਂ ਚੁੱਭੀਆਂ ਮਾਰਿਆਂ ਰੋਗ ਠੀਕ ਹੋ ਜਾਂਦੇ ਆ, ਉਹਨਾਂ ਬਾਬਿਆਂ ਦੀ ਹਿਸਟਰੀ ਚੈੱਕ ਕਰਕੇ ਵੇਖਿਓ, ਆਪਣਾ ਇਲਾਜ ਕਰਾਉਣ ਲਈ ਇੰਗਲੈਂਡ, ਅਮੈਰੀਕਾ, ਕੈਨੇਡਾ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ ਸਰਜਰੀਆਂ ਕਰਾਉਣ ਲਈ, ਅਤੇ ਲੋਕਾਂ ਨੂੰ ਕਹੀ ਜਾਂਦੇ ਆ ਸਰੋਵਰ ਦੇ ਵਿੱਚ ਇਸ਼ਨਾਨ ਕਰੋ, ਸਰੋਵਰ ਦਾ ਜਲ ਛਕਿਆ ਕਰੋ। ਇਹ ਸੱਚ ਆ ਵੀ ਤੁਸੀਂ ਤਾਂ ਰਹਿੰਦੇ ਸਰੋਵਰ ਦੇ ਕੋਲ, ਜੇ ਤੁਸੀਂ ਤਾਂ ਆਟਾ ਵੀ ਉਸੇ ਪਾਣੀ ਨਾਲ ਗੁੰਨਿਆ ਕਰੋ, ਚਾਹ ਵੀ ਉਸੇ ਪਾਣੀ ਦੀ ਬਣਾ ਕੇ ਪੀਆ ਕਰੋ, ਪੀਣ ਲਈ ਵੀ ਪਾਣੀ ਉਹੀ ਵਰਤਿਆ ਕਰੋ, ਨਹਾਉਣ ਲਈ ਵੀ ਉਹੀ ਵਰਤਿਆ ਕਰੋ। ਇਹ ਕਿੰਨੇ ਐਸੇ ਲੋਕ ਜਿਨ੍ਹਾਂ ਦੇ ਨਾਮ ਜਿਹੜੇ ਆ ਉਂਗਲਾਂ ਤੇ ਗਿਣਾਏ ਜਾ ਸਕਦੇ, ਵੀ ਇਹਨਾਂ ਇਹਨਾਂ ਲੋਕਾਂ ਨੇ ਆਪ ਪ੍ਰਵਚਨ ਦਿੱਤੇ ਸੀ, ਆਪਣੀ ਵਾਰੀ ਆਈ ਉਦੋਂ ਇਹਨਾਂ ਨੇ ਇਸ਼ਨਾਨ ਕੀਤੇ। ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ, ਬਾਬੇ ਨੇ ਆਖਿਆ ਭਾਈ ਪ੍ਰੇਮੇ ਨੂੰ ਜਿਹੜਾ ਆ ਉਹ ਡਿਸਪੈਂਸਰੀ 'ਚ ਲੈ ਕੇ ਜਾਓ, ਅਤੇ ਸਵੇਰੇ ਸ਼ਾਮ ਸੰਗਤ ਵਿੱਚ ਲੈ ਕੇ ਆਓ। ਜਿਹੜੇ ਇਹਦੇ ਬੁਰੇ ਖਿਆਲ ਆ ਇਹਨੂੰ ਅਸੀਂ ਬਦਲਾਂਗੇ, ਇਹਦਾ ਮਾਇੰਡ ਅਸੀਂ ਸੈੱਟ ਕਰਾਂਗੇ, ਪਰ ਜਿਹੜੇ ਤਨ ਦੇ ਰੋਗ ਆ ਇਹ ਦਵਾਈ ਨਾਲ ਹੀ ਠੀਕ ਹੋਣੇ, ਇਹਨੂੰ ਉੱਥੇ ਜ਼ਰੂਰ ਰੱਖੋ। ਲਓ ਜੀ, ਕੁਝ ਦਿਨਾਂ ਦੇ ਵਿੱਚ ਹੀ ਪ੍ਰੇਮਾ ਠੀਕ ਹੋ ਗਿਆ। ਹੁਣ ਮਹਾਰਾਜ ਨੇ ਸੰਗਤ ਵਿੱਚ ਹੁਕਮ ਕੀਤਾ, ਕਹਿਣ ਲੱਗੇ ਕੋਈ ਸਿੱਖ ਆਪਣੀ ਬੱਚੀ ਜੇ ਇਹਨੂੰ ਦੇ ਦੇਵੇ। ਇੱਕ ਸਿੱਖ ਉੱਠਿਆ, ਕਹਿਣ ਲੱਗਾ ਮੈਂ ਆਪਣੀ ਧੀ ਦਾ ਰਿਸ਼ਤਾ ਕਰੂੰਗਾ। ਉਹਦਾ ਨਾਮ ਮਹਾਰਾਜ ਨੇ ਭਾਈ ਮੁਰਾਰੀ ਰੱਖਿਆ, ਬੱਚੀ ਦਾ ਨਾਮ ਮੱਥੋ ਰੱਖਿਆ। ਦੋਵਾਂ ਨੂੰ ਮਹਾਰਾਜ ਨੇ ਇੱਕ ਪ੍ਰਚਾਰ ਕੇਂਦਰ ਦਿੱਤਾ। ਜਿਹੜਾ ਬੰਦਾ ਕਦੇ ਕੋੜ ਦਾ ਰੋਗੀ ਸੀ ਬਾੜੀ ਸੰਗਤ ਕਰਕੇ, ਅੱਜ ਉਹੀ ਬੱਚਾ ਪ੍ਰਚਾਰ ਕੇਂਦਰ ਤੇ ਬਹਿ ਕੇ ਆਪਣੀ ਪਤਨੀ ਦੇ ਨਾਲ ਪ੍ਰਚਾਰ ਦੀ ਸੇਵਾ ਨਿਭਾ ਰਿਹਾ। ਇਹ ਸੰਗਤ ਦਾ ਅਸਰ ਆ, ਮਾੜੀ ਸੰਗਤ ਦਾ ਤੇ ਚੰਗੀ ਸੰਗਤ ਦਾ। ਕਿੱਥੋਂ ਬੰਦੇ ਦਾ ਪੜਾਅ ਜਿਹੜਾ ਸ਼ੁਰੂ ਹੁੰਦਾ ਤੇ ਕਿੱਥੇ ਜਾ ਕੇ ਪੜਾਅ ਮੁਕੰਮਲ ਹੁੰਦਾ? ਤੋ ਹਜ਼ੂਰ ਮਹਾਰਾਜ ਨੇ ਆਖਿਆ ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ। ਜਿਵੇਂ ਕੇਲੇ ਦਾ ਰੁੱਖ ਹੋਵੇ ਬੇਰੀ ਦੇ ਕੋਲ, ਹੁਣ ਬੇਰੀ ਨੂੰ ਕੰਡੇ ਆ, ਬੇਰੀ ਨੂੰ ਸੂਲ ਆ, ਤਿੱਖੇ ਕੰਡੇ ਆ, ਜਦੋਂ ਹੀ ਹਵਾ ਚੱਲਦੀ ਆ ਬੇਰੀ ਝੂਲਦੀ ਆ, ਉਹ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੀ ਆ। ਇੱਦਾਂ ਹੀ ਜਿਹੜੇ ਲੋਕ ਮਾੜੇ ਲੋਕਾਂ ਦੀ ਸੰਗਤ ਕਰਦੇ ਆ, ਇੱਕ ਨਾ ਇੱਕ ਦਿਨ ਉਹਨਾਂ ਦਾ ਕਿਰਦਾਰ ਲੀਰੋ ਲੀਰ ਜ਼ਰੂਰ ਹੋਣਾ। ਅੱਜ ਨਹੀਂ ਹੋਏਗਾ ਤੇ ਕੱਲ੍ਹ ਹੋਏਗਾ, ਕੱਲ੍ਹ ਨਹੀਂ ਹੋਏਗਾ ਤੇ ਪਰਸੋਂ ਹੋਏਗਾ। ਇਹ ਚੀਜ਼ਾਂ ਹਮੇਸ਼ਾ ਇਹਨੂੰ ਤੇ ਬਾਬੇ ਨੇ ਇੱਦਾਂ ਆਖਿਆ, ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ, ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ। ਜਿੱਦਾਂ ਮਾੜਾ ਕੰਮ ਇੱਦਾਂ ਆ, ਕਿਸੇ ਵੀ ਚੀਜ਼ ਦੀ ਅਡਿਕਸ਼ਨ, ਕਾਮ ਦੀ ਹੋਵੇ, ਕ੍ਰੋਧ ਦੀ ਹੋਵੇ, ਲੋਭ ਦੀ ਹੋਵੇ, ਨਸ਼ੇ ਦੀ ਹੋਵੇ, ਕਿਸੇ ਵੀ ਚੀਜ਼ ਦੀ ਅਡਿਕਸ਼ਨ ਇੱਦਾਂ ਆ ਵੀ ਜਿੱਦਾਂ ਕੋਈ ਬੰਦਾ ਲਸਣ ਖਾ ਰਿਹਾ, ਉਹ ਭਾਵੇਂ 10 ਕਿਲੋਮੀਟਰ ਦੂਰ ਜਾ ਕੇ ਖਾ ਕੇ ਆਵੇ ਆ, ਬੰਦ ਕਮਰੇ 'ਚ ਖਾ ਕੇ ਆਵੇ ਆ, ਜਦੋਂ ਹੀ ਤੁਹਾਡੇ ਸਾਹਮਣੇ ਉਹਨੇ ਆਉਣਾ ਗੱਲ ਕਰਨ ਲਈ ਆਪਣਾ ਮੂੰਹ ਖੋਲ੍ਹਣਾ, ਉਹਦੇ ਮੂੰਹ ਵਿੱਚੋਂ ਆਉਂਦੀ ਹੋਈ ਸਮੈਲ ਨੇ ਦੱਸ ਦੇਣਾ ਬੰਦਾ ਲਸਣ ਖਾ ਕੇ ਆਇਆ। ਬਾਬੇ ਨੇ ਕਿਹਾ ਇਹ ਚੀਜ਼ਾਂ ਲੁਕੀਆਂ ਨਹੀਂ ਰਹਿੰਦੀਆਂ ਕਦੇ ਵੀ, ਇਹ ਉਜਾਗਰ ਹੋ ਜਾਂਦੀਆਂ, ਇਹ ਕਦੇ ਛੁਪੀਆਂ ਵਾ। ਤੁਸੀਂ ਕਿਹਨੂੰ ਧੋਖਾ, ਪਹਿਲਾਂ ਇਹ ਸੋਚ ਕੇ ਵੇਖੋ ਕਿਹਨੂੰ ਧੋਖਾ ਦੇ ਰਹੇ। ਮੈਂ ਅੱਜ ਹੀ ਆਨੰਦ ਕਾਰਜ ਦੇ ਸੰਬੰਧ ਵਿੱਚ ਕਿਸੇ ਦੇ ਘਰ ਗਿਆ ਸੀ, ਤੇ ਉੱਥੇ ਮੈਂ ਗੱਲ ਸਾਂਝੀ ਕਰ ਰਿਹਾ। ਬਾਬੇ ਨੇ ਆਖਿਆ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭਏ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ, ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ। ਕਦੇ ਨਾ ਇਹ ਸੋਚੋ ਵੀ ਜਿਹੜੇ ਜੀਵਨ ਸਾਥੀ ਨਾਲ ਮੈਂ ਚਾਰ ਲਾਵਾਂ ਲਈਆਂ ਵਾ, ਉਹ ਕਿਹੜਾ ਮੈਨੂੰ ਵੇਖ ਰਿਹਾ ਵਾ, ਮੈਂ ਜੋ ਮਰਜ਼ੀ ਕਰਾਂ, ਜਿਹਦੇ ਵੱਲ ਮਰਜ਼ੀ ਵੇਖਾਂ, ਜਿਹਨੂੰ ਮਰਜ਼ੀ ਤੜਾਂ। ਬਾਬੇ ਨੇ ਆਖਿਆ ਫੋਰਗੇਟ ਅਬਾਊਟ ਇਟ ਐਂਡ ਕੀਪ ਇਨ ਮਾਇੰਡ, ਤੈਨੂੰ ਕੋਈ ਨਹੀਂ ਵੇਖ ਰਿਹਾ, ਤੈਨੂੰ ਤੇਰਾ ਗੁਰੂ ਵੇਖ ਰਿਹਾ ਆ। ਇਹੀ ਗੁਰੂ ਜਿਹੜਾ ਤੇਰੇ ਅੰਦਰ ਬੈਠਾ, ਜਿਹੜੀ ਜੋਤ ਤੇਰੇ ਅੰਦਰ ਬੈਠੀ ਆ, ਜਿਹੜਾ ਵਾਹਿਗੁਰੂ ਤੇਰੇ ਅੰਦਰ ਐਗਜ਼ਿਸਟ ਕਰ ਰਿਹਾ, ਉਹ ਤੇਰੀ ਪਤਨੀ ਜਾਂ ਤੇਰੇ ਪਤੀ 'ਚ ਵੀ ਕਰ ਰਿਹਾ। ਇੱਕੋ ਹੀ ਜੋਤ ਆ, ਔਰ ਉਹਨੂੰ ਸੁਣਾ ਪਹੁੰਚ ਜਾਣਾ, ਔਰ ਝੱਟ ਹੀ ਪਹੁੰਚ ਜਾਂਦਾ। ਫਿਰ ਅਗਲੇ ਕਹਿੰਦੇ ਫੋਨ ਦਾ ਪਾਸਵਰਡ ਦੱਸੋ ਜੀ, ਬੰਦਾ ਕਹਿੰਦਾ ਮੇਰੀ ਪ੍ਰਾਈਵੇਸੀ ਆ। ਜਦੋਂ ਇੰਨੀ ਗੱਲ ਕਹੀਦੀ ਆ, ਫਿਰ ਸ਼ੱਕ ਯਕੀਨ 'ਚ ਬਦਲ ਜਾਂਦਾ ਵੀ ਜਿਹੜਾ ਪਾਸਵਰਡ ਨਹੀਂ ਦੱਸਦਾ ਕੋਈ ਤਾਂ ਕਹਾਣੀ ਹੈ। ਖੁੱਲ੍ਹੀ ਕਿਤਾਬ ਵਾਂਗੂ ਜ਼ਿੰਦਗੀ ਜੀਓ, ਖੁੱਲ੍ਹੀ ਕਿਤਾਬ। ਇੱਦਾਂ ਫੋਨ ਪਿਆ ਕੋਈ ਚੁੱਕ ਲਏ, ਗੱਲ ਹੀ ਕੋਈ ਨਹੀਂ, ਐਂ ਓਪਨ, ਬਿਲਕੁਲ ਸਿੱਧਾ, ਖੁੱਲ੍ਹੀ ਕਿਤਾਬ ਵਾਂਗੂ। ਜਿੱਥੋਂ ਮਰਜ਼ੀ ਕੋਈ ਪੜ੍ਹਨਾ ਸ਼ੁਰੂ ਕਰ ਦੇ ਜੀ, ਜ਼ਿੰਦਗੀ ਇੱਦਾਂ ਦੀ ਬਣਾਓ, ਸੌਖੀ ਅਤੇ ਸਰਲ, ਕੋਈ ਬੋਝ ਨਾ ਰੱਖੋ ਮਨ ਦੇ ਵਿੱਚ। ਬਾਬੇ ਨੇ ਆਖਿਆ ਨਹੀਂ ਤਾਂ ਚੇਤੇ 'ਚ ਰੱਖਣਾ, ਜਿੱਦਾਂ ਬੇਰੀ ਨੇ ਕੇਲੇ ਦੇ ਪੱਤਿਆਂ ਨੂੰ ਤਾਰ ਤਾਰ ਕੀਤਾ ਨਾ, ਬੰਦਿਆ ਤੇਰਾ ਕਿਰਦਾਰ, ਤੇਰੀ ਇਮੇਜ, ਤੇਰਾ ਰੈਪੂਟੇਸ਼ਨ, ਤੇਰਾ ਸਭ ਕੁਛ, ਐਵਰੀਥਿੰਗ ਜਿਹੜਾ ਹੈਗਾ ਆ, ਤੂੰ ਸਾਰਾ ਕੁਛ ਗਵਾ ਕੇ ਬਹਿ ਜਾਣਾ, ਇਹ ਲੋਸਟ ਹੋ ਜਾਣਾ, ਕੱਖ ਨਹੀਂ। ਫਿਰ ਬੰਦਾ ਕਿਤੇ ਜਾ ਕੇ ਝੂਰਦਾ ਆ ਵੀ ਮੈਥੋਂ ਗਲਤੀ ਹੋਈ। ਅਸੀਂ ਤੇ ਉਹ ਲੋਕ ਆ ਜਿਹੜੇ ਰਿਅਲਾਈਜ਼ ਵੀ ਉਸ ਮੂਮੈਂਟ ਤੇ ਜਾ ਕੇ ਕਰਦੇ ਆ ਜਿੱਥੇ ਸਾਡੇ ਕੋਲ ਕੁਝ ਨਹੀਂ ਬਚਿਆ ਹੁੰਦਾ, ਤੇ ਵਾਪਸ ਮੁੜ ਕੇ ਆਉਣ ਦੀ ਉਮੀਦ ਵੀ ਬਹੁਤ ਘੱਟ ਹੁੰਦੀ ਆ। ਉਹ ਝੂਲੇ ਜਦੋਂ ਬੇਰੀ ਝੂਲਦੀ ਆ, ਉਹ ਚੀਰੀਏ, ਕੇਲੇ ਦੇ ਪੱਤੇ ਚੀਰੇ ਜਾਂਦੇ ਆ। ਬਾਬੇ ਨੇ ਕਿਹਾ ਸਾਕਤ ਸੰਗ ਨਾ ਹੇਰ। ਵਿਚਾਰਵਾਨਾਂ ਨੇ ਨੁਕਤਾ ਸਾਂਝਾ ਕੀਤਾ, ਕਹਿਣ ਲੱਗੇ ਜਿਹੜੇ ਬੀਜ ਹੁੰਦੇ ਆ ਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿੱਕਰ ਦੇ ਬੀਜ, ਇਹ ਬੜੇ ਸੌਫਟ ਹੁੰਦੇ ਆ, ਬਹੁਤ ਮੁਲਾਇਮ। ਤੁਸੀਂ ਜਦੋਂ ਉਹਨੂੰ ਜ਼ਮੀਨ ਦੇ ਵਿੱਚ ਬੀਜੋਗੇ, ਜਦੋਂ ਉਹਦਾ ਅੰਕੁਰ ਫੁੱਟਦਾ ਨਾ, ਤਾਂ ਪਹਿਲਾਂ ਉਹਨੂੰ ਸੂਲਾਂ ਨਿਕਲਦੀਆਂ, ਤਿੱਖੀਆਂ ਸੂਲਾਂ, ਕੰਡੇ ਨਿਕਲਦੇ। ਇੱਦਾਂ ਸਾਡੇ ਆਲੇ ਦੁਆਲੇ ਤੁਰੇ ਫਿਰਦੇ ਕਿੱਕਰ ਦੇ ਬੀਜ, ਵੇਖਣ ਨੂੰ ਐਂ ਬੜੇ ਚੰਗੇ, ਬੜੇ ਸਾਫ਼ ਸੁਥਰੇ, ਬੜੇ ਬੀਬੇ ਪੁੱਤ, ਬੜੇ ਭਲੇ ਮਾਣਸ। ਆਪਾਂ ਨਹੀਂ, ਜਿਹੜਾ ਮੇਰਾ ਮਿੱਤਰ ਆ ਨਾ ਉਹ ਬਹੁਤ ਵਧੀਆ ਵਾ, ਜਿਹੜੀ ਮੇਰੀ ਫਰੈਂਡ ਹੈ ਨਾ ਉਹ ਬੜੀ ਵਧੀਆ। ਦੋਵਾਂ ਚੌਹਾਂ ਦਿਨਾਂ ਬਾਅਦ ਹੌਲੀ ਹੌਲੀ ਜਦੋਂ ਮੈਨੂੰ ਵੀ ਉਹਦਾ ਰੰਗ ਚੜ੍ਹਨ ਲੱਗ ਪੈਂਦਾ, ਫਿਰ ਪਤਾ ਲੱਗਦਾ ਵੀ ਨਹੀਂ, ਅਸੀਂ ਭੁਲੇਖੇ ਦੇ ਵਿੱਚ ਸੀ, ਬੰਦੇ ਦੇ ਅੰਦਰ ਬਹੁਤ ਕੁਝ ਦੱਬਿਆ ਪਿਆ ਸੀ, ਬਸ ਉਹਨੂੰ ਮਾਹੌਲ ਨਹੀਂ ਸੀ ਮਿਲ ਰਿਹਾ, ਇਨਵਾਇਰਮੈਂਟ ਨਹੀਂ ਸੀ ਮਿਲ ਰਿਹਾ। ਜਿੱਦਾਂ ਬੀਜ ਸੌਫਟ ਬਹੁਤ ਆ, ਮੁਲਾਇਮ ਬਹੁਤ ਆ, ਪਰ ਜਦੋਂ ਉਹਨੂੰ ਮਿੱਟੀ ਮਿਲ ਗਈ, ਮਾਹੌਲ ਮਿਲ ਗਿਆ, ਉਹਦਾ ਅੰਕੁਰ ਫੁੱਟਿਆ, ਤੇ ਪਹਿਲੀ ਸੂਲ ਤਿੱਖੀ ਕੰਡੇ ਵਰਗੀ ਨਿਕਲੀ, ਸੂਏ ਵਰਗੀ ਨਿਕਲੀ, ਤਿੱਖੀ ਸੂਲ। ਇੱਦਾਂ ਹੀ ਵੇਖਣ ਨੂੰ ਸਾਰੇ ਬੀਬੇ ਪੁੱਤ ਆ, ਸਾਰੇ ਇਮਾਨਦਾਰ ਆ, ਸਾਰੇ ਸਬਰ ਸੰਤੋਖ ਵਾਲੇ ਆ, ਸਾਰੇ ਸੰਜਮ ਵਾਲੇ ਆ, ਪਰ ਜਿੱਦਣ ਉਹਨਾਂ ਨੂੰ ਮੌਕਾ ਮਿਲਦਾ ਨਾ, ਉਦਣ ਬੰਦਾ ਆਪਣੀਆਂ ਉਂਗਲਾਂ ਮੂੰਹ 'ਚ ਪਾ ਕੇ ਕਹਿੰਦਾ, ਅੱਛਾ ਮੈਂ ਤਾਂ ਇਹਨਾਂ ਨੂੰ ਬੜੇ ਬੀਬੇ ਪੁੱਤ ਸਮਝਦਾ ਰਿਹਾ, ਤਾਂ ਕੁਝ ਹੋਰ ਹੀ ਨਿਕਲੇ। ਇਹ ਜੀਵਨ ਦੇ ਅਨੁਭਵ ਆ। ਬਾਬੇ ਨੇ ਆਖਿਆ, ਮੈਂ ਜਾਣਿਆ ਵਡਹੰਸ ਹੈ, ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗ ਬਪੁੜਾ, ਜਨਮ ਨਾ ਭੇੜੀ ਜੰਗ। ਇੱਦਾਂ ਦੇ ਬੰਦਿਆਂ ਦੇ ਵਾਸਤੇ ਤੇ ਅਰਦਾਸ ਕਰਿਆ ਕਰੋ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ, ਉਲਟੀ ਰੇ ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਦੇ, ਸਾਕਤ ਸੰਗ ਨਾ ਛੁਟਕੀ ਰੇ। ਆਖਿਆ ਇਹ ਤੇ ਅਰਦਾਸ ਕਰਿਆ ਕਰੋ, ਮਹਾਰਾਜ ਮੇਰਾ ਖਹਿੜਾ ਛੁੱਟ ਜੇ ਇੱਦਾਂ ਦੇ ਬੰਦੇ ਕੋਲੋਂ, ਮੈਨੂੰ ਮਾੜੇ ਬੰਦੇ ਦੀ ਸੰਗਤ ਨਾ ਕਰਨੀ ਪਵੇ। ਸਿਆਣੇ ਕਹਿੰਦੇ ਹੁੰਦੇ ਸਨ, ਜਿਹੜੀ ਵੇਲ ਆ ਨਾ, ਵੇਲ ਦੇ ਲਾਗੇ ਜਿਹੜਾ ਜਿੰਨਾ ਵੱਡਾ ਰੁੱਖ ਹੋਏਗਾ, ਵੇਲ ਦਾ ਕੱਦ ਓਡਾ ਹੀ ਵੱਡਾ ਹੋਏਗਾ। ਲਾਗੇ ਖਲੋਤੀ ਹੋਈ ਚੀਜ਼ ਜਿੱਥੇ ਵੇਲ ਚੜ੍ਹਨੀ ਆ, ਉਹ ਤੈਅ ਕਰਦਾ ਵੀ ਇਸ ਵੇਲ ਨੇ ਕਿੱਡਾ ਇਹਦਾ ਕੱਦ ਜਿਹੜਾ ਉਹ ਕਿੱਡਾ ਕੁ ਵੱਡਾ ਹੋਏਗਾ। ਤੁਹਾਡਾ ਫਰੈਂਡ ਸਰਕਲ, ਤੁਹਾਡਾ ਮਾਹੌਲ, ਤੁਹਾਡਾ ਆਲਾ ਦੁਆਲਾ, ਤੁਹਾਡਾ ਇਨਵਾਇਰਮੈਂਟ ਦੱਸ ਦਿੰਦਾ ਵੀ ਇਸ ਬੰਦੇ ਦਾ ਕਿਰਦਾਰ ਕਿਹੋ ਜਿਹਾ ਹੋਊਗਾ। ਇਹ ਨਿਸ਼ਾਨੀਆਂ ਸਨ, ਤੁਹਾਡੀ ਬੋਲੀ, ਤੁਹਾਡਾ ਪਹਿਰਾਵਾ ਤੇ ਤੁਹਾਡਾ ਫਰੈਂਡ ਸਰਕਲ, ਤੁਹਾਡਾ ਵਰਤੋਂ ਵਿਹਾਰ ਦੱਸ ਦਿੰਦਾ ਹੈ ਬਹੁਤ ਵੱਡੀ ਹੱਦ ਤੱਕ ਵੀ ਮਨੁੱਖ ਕਿਹੜੇ ਕਰਤੂਤ ਦਾ ਮਾਲਕ ਆ। ਤੋ ਇਹਨਾਂ ਚੀਜ਼ਾਂ ਵਾਸਤੇ ਗੁਰਬਾਣੀ ਨੇ ਮਨੁੱਖ ਨੂੰ ਸੁਚੇਤ ਕੀਤਾ ਆ, ਆਗਾਹ ਕੀਤਾ ਆ ਵੀ ਜਿਉਂ ਪੈਸੇ ਕਾ ਲੁਖੀ ਰੇ, ਇਹ ਸੰਸਾਰ ਕਾਜਲ ਦੀ ਕੋਠੜੀ ਆ, ਜਿਹੜਾ ਇਹਦੇ ਵਿੱਚ ਪੈਂਦਾ ਕਾਲਖ ਤੇ ਉਹਨੂੰ ਲੱਗਣੀ ਆ, ਉਹਦੇ ਦਾਮਨ ਤੇ, ਉਹਦੇ ਆਂਚਲ ਤੇ, ਉਹਦੇ ਕਿਰਦਾਰ ਦੇ ਉੱਤੇ। ਪਰ ਜੇ ਅਸੀਂ ਇਸ ਕਾਲਖ ਦੇ ਵਿੱਚੋਂ ਬਚ ਜਾਈਏ, ਤੇ ਫਿਰ ਕਬੀਰ ਸਾਹਿਬ ਸਾਨੂੰ ਸਲਾਉਂਦੇ ਵੀ ਆ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹਉਂ ਬਲਿਹਾਰੀ ਤਿੰਨ ਕੋ ਪੈਸ ਜੋ ਨੀਕਸ ਜਾਏ। ਪਤਾ ਤੇ ਸੀ ਮੈਨੂੰ ਵੀ ਤੂੰ ਕਾਜਲ ਦੀ ਕੋਠੜੀ 'ਚ ਪਏਗਾ, ਮਾੜੇ ਕੰਮਾਂ 'ਚ ਪਏਗਾ, ਪਰ ਮਾੜੇ ਕੰਮਾਂ 'ਚੋਂ ਪੈ ਕੇ ਐਡੀ ਛੇਤੀ ਬਚ ਕੇ ਨਿਕਲ ਆਏਗਾ, ਇਹ ਉਮੀਦ ਕੀਤੀ ਨਹੀਂ ਸੀ। ਪਰ ਤੈਨੂੰ ਐਪਰੀਸ਼ੀਏਟ ਕਰਨਾ ਬਣਦਾ, ਤੈਨੂੰ ਸਲਾਹਣਾ ਬਣਦਾ ਵੀ ਤੂੰ ਇਸ ਕਾਜਲ ਦੀ ਕੋਠੜੀ ਵਿੱਚੋਂ ਸਾਬਤਾ ਹੀ ਬਚ ਕੇ ਤੇ ਨਿਕਲ ਆਇਆ। ਗੁਰੂ ਕਿਰਪਾ ਕਰੇ ਸਾਡੀ ਮੱਤ ਉੱਤੇ ਕਿਤੇ ਪੜਦਾ ਨਾ ਪਵੇ, ਅਸੀਂ ਚੰਗੇ ਸੁਚੇਰੇ ਜੀਵਨ ਦੇ ਮਾਲਕ ਬਣ ਸਕੀਏ, ਸੁਚੱਜਾ ਜੀਵਨ ਜੀਵੀਏ, ਆਪਣੇ ਆਲੇ ਦੁਆਲੇ ਨੂੰ ਧਿਆਨ ਨਾਲ, ਗੋਹ ਨਾਲ ਵਾਚੀਏ, ਬੰਦਿਆਂ ਨੂੰ ਸ਼ਕਲਾਂ ਤੋਂ ਨਹੀਂ, ਬੰਦਿਆਂ ਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕਰੀਏ ਵੀ ਇਹ ਬੰਦਾ ਅੰਦਰੋਂ ਕਿਹੋ ਜਿਹਾ ਆ। ਚਿਹਰਿਆਂ ਤੋਂ ਬੰਦੇ ਨਹੀਂ ਪਛਾਣੇ ਜਾਂਦੇ ਹੁੰਦੇ, ਬੰਦੇ ਉਹਨਾਂ ਦੀ ਬੋਲੀ ਤੋਂ, ਉਹਨਾਂ ਦੇ ਵਿਹਾਰ ਤੋਂ, ਉਹਨਾਂ ਦੇ ਗੁਣਾਂ ਅਤੇ ਔਗੁਣਾਂ ਤੋਂ ਪਛਾਣੇ ਜਾਂਦੇ ਆ। ਜਿਹਦੇ ਨਾਲ ਵੀ ਰਹੀਏ, ਜਿਹਦੇ ਨਾਲ ਵੀ ਰਾਬਤਾ ਕਾਇਮ ਕਰੀਏ, ਜਿਹੜਾ ਵੀ ਸਾਡੀ ਨੇੜਤਾ ਦੇ ਵਿੱਚ ਆ ਉਹਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕਰੀਏ, ਨਹੀਂ ਤਾਂ ਬਾਅਦ ਵਿੱਚ ਬੰਦੇ ਨੂੰ ਬੀਤੇ ਵਕਤ ਵਿੱਚ ਪਛਤਾਉਣਾ ਹੀ ਪੈਂਦਾ। ਬੀਤਿਆ ਹੋਇਆ ਵਕਤ ਕਦੇ ਵੀ ਮੁੜ ਕੇ ਤੁਹਾਡੇ ਹੱਥ ਵਿੱਚ ਨਹੀਂ ਆਉਂਦਾ। ਇਹਦੇ ਬਾਰੇ ਹਜ਼ੂਰ ਨੇ ਬਾਣੀ ਦੇ ਵਿੱਚ ਆਖਿਆ, ਮਹਾਂਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈਂ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਗੁਰੂ ਕੋਲ ਹੋਵੇ ਤੇ ਫਿਰ ਬੰਦਾ ਕੁਰਾਏ ਨਹੀਂ ਪੈਂਦਾ। ਹਮੇਸ਼ਾ ਹੀ ਬਾਣੀ ਦਾ ਪਾਠ ਕਰੋ, ਗੁਰਬਾਣੀ ਨੂੰ ਪੜ੍ਹੋ, ਸਮਝੋ, ਜੀਵਨ ਦੇ ਵਿੱਚ ਵਸਾਓ, ਨੇਕ ਲੋਕਾਂ ਦੇ ਵਿੱਚ ਬੈਠੋ, ਚੰਗੇ ਲੋਕਾਂ ਦੀ ਸੰਗਤ ਕਰੋ, ਚੰਗਾ ਲਿਟਰੇਚਰ ਪੜ੍ਹੋ, ਔਰ ਮਾਲਕ ਦੇ ਚਰਨਾਂ ਦੇ ਵਿੱਚ ਦੋਵੇਂ ਟਾਈਮ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਸਮੱਤ ਬਖਸ਼ਿਸ਼ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰ ਸੁਣਾ ਪਾਸੋਂ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਮਾਣਯੋਗ ਗਿਆਨੀ ਨਿਸ਼ਾਨ ਸਿੰਘ ਜੀ ਦਾ, ਜੋ ਆਪ ਜੀ ਦੇ ਨਾਲ ਲੜੀਵਾਰ ਭਗਤ ਬਾਣੀ ਦੀ ਚੱਲ ਰਹੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਵਿਆਖਿਆ ਦੀ ਸਾਂਝ ਬਾਖੂਬੀ ਉਹਨਾਂ ਨੇ ਆਪ ਜੀ ਦੇ ਨਾਲ ਕੀਤੀ ਹੈ। ਸੰਗਤ, ਸਤ ਸੰਗਤ ਅਤੇ ਕੁਸੰਗਤ, ਇਹਨਾਂ ਤਿੰਨਾਂ ਦੇ ਵਿੱਚ ਕੀ ਅੰਤਰ ਹੈ, ਸਤ ਸੰਗਤ ਦੇ ਕੀ ਲਾਹੇ ਨੇ ਅਤੇ ਕੁਸਤਸੰਗ ਦੇ ਕੀ ਨੁਕਸਾਨ ਨੇ, ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਇਸ ਵਿਸ਼ੇ 'ਤੇ ਸਾਂਝ ਕੀਤੀ ਹੈ। ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਬਹੁਤ ਸਾਰੀਆਂ ਥਾਵਾਂ 'ਤੇ ਗੁਰਦੇਵ ਸੱਚੇ ਪਾਤਸ਼ਾਹ ਇਹਨਾਂ ਗੱਲਾਂ ਨੂੰ ਸਾਡੇ ਦਰਪੇਸ਼ ਰੱਖਦੇ ਨੇ, ਸਾਨੂੰ ਸਮਝਾਉਂਦੇ ਨੇ ਅਤੇ ਕਈ ਥਾਈਂ ਸਵਾਲ ਵੀ ਕਰਦੇ ਨੇ। ਆਖਦੇ ਨੇ, ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੀ ਪੁੱਛੈ ਮਿੱਤ। ਜੇ ਨੇੜਤਾ, ਜੇ ਬੈਠਕ ਮਨਮੁੱਖਾਂ ਨਾਲ ਹੋਵੇਗੀ ਤਾਂ ਹਜ਼ੂਰ ਕਹਿੰਦੇ ਨੇ ਫਿਰ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ। ਮਨਮੁੱਖ ਸਿਉਂ ਕਰ ਦੋਸਤੀ, ਸੁੱਖ ਕੀ ਪੁੱਛੈ ਮਿੱਤ, ਅਤੇ ਨਾਲ ਹੀ ਨਾਲ ਫਿਰ ਅੱਗੇ ਉਹਦਾ ਦੂਜਾ ਪੱਖ ਵੀ ਰੱਖਦੇ ਨੇ ਸਾਡੇ ਸਨਮੁੱਖ। ਕਹਿੰਦੇ ਨੇ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ। ਚਿੱਤ ਲਾਉਣਾ ਗੁਰੂ ਦੇ ਨਾਲ, ਚਿੱਤ ਜੋੜਨਾ ਗੁਰੂ ਦੇ ਸ਼ਬਦ ਦੇ ਨਾਲ, ਚਿੱਤ ਜੋੜਨਾ ਹੈ ਗੁਰੂ ਦੇ ਸਿਧਾਂਤ ਦੇ ਨਾਲ, ਅਤੇ ਦੋਸਤੀ ਬੈਠਕ ਬਹਿਣਾ ਹੈ ਗੁਰਮੁਖਾਂ ਦੇ ਨਾਲ। ਅਤੇ ਜੇ ਗੁਰਮੁਖਾਂ ਦੀ ਬੈਠਕ ਹੋਵੇਗੀ, ਜੇ ਅਸੀਂ ਇਸ ਗੱਲ ਨੂੰ, ਜਿਹੜੀ ਪਰਿਭਾਸ਼ਾ ਦੋਸਤ ਦੀ ਪਰਿਭਾਸ਼ਾ ਜੋ ਗੁਰੂ ਸਾਹਿਬ ਨੇ ਬਾਣੀ ਅੰਦਰ ਬਖਸ਼ੀ ਹੈ ਵੀ ਰਾਮ ਗੋਬਿੰਦ ਜਪਿੰਦਿਆਂ ਹੋਆ ਮੁੱਖ ਪਵਿੱਤਰ, ਹਰ ਜਸ ਸੁਣੀਐ ਜਿਸ ਤੇ ਸਹੀ ਭਾਈ ਮਿੱਤਰ। ਅਰਦਾਸ ਦੇ ਵਿੱਚ ਜਦੋਂ ਆਪਾਂ ਸੰਪੂਰਨਤਾ ਕਰਦੇ ਹਾਂ ਅਰਦਾਸ ਦੀ, ਤਾਂ ਆਖਰੀ ਸ਼ਬਦ ਇਹੀ ਹੁੰਦੇ ਨੇ ਵੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੋ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਜ਼ਿਕਰ ਮਾਣਯੋਗ ਗਿਆਨੀ ਨਿਸ਼ਾਨ ਸਿੰਘ ਜੀ ਆਪ ਸੰਗਤਾਂ ਦੇ ਨਾਲ ਕਰਕੇ ਗਏ ਨੇ। ਤੋ ਗੁਰੂ ਪਿਆਰ ਵਾਲਿਓ, ਤਿੰਨ ਸ਼੍ਰੀ ਆਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਹੈ। ਨਗਰ ਸੂਸਾਂ ਸਿੰਘ ਐਕਸਾਵੇਟਿੰਗ ਕੰਪਨੀ ਪਰਿਵਾਰਾਂ ਵੱਲੋਂ, ਨਗਰ ਲੋਹੀਆਂ ਦੀ ਸੰਗਤ ਵੱਲੋਂ, ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ ਵੱਲੋਂ, ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ। ਤੋ ਆਓ, ਸਮਾਂ ਹੈ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਸਰਵਣ ਕੀਤੀ ਹੈ। ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਗੇ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संग जी अपार कृपा गुरु ग्रंथ साहिब महाराज जी दी जो जिंदगी दे कुछ सवास कुछ समा श्री गुरु ग्रंथ साहिब महाराज दी गोद विच बैठ के प्रतख दर्शन करके अपां बतीत कर रहे हैं, सतगुरु कृपा करे ये बख्शिश है सतगुरु दी। बिना भागा तो मूह विचों वाहगुरु नहीं लफ्ज निकलदा नहीं। सतगुरां दा बचन है जिसनू तू जनाहे सोई जन जाने, दूजा नहीं जिनू वो जनाउंदा होवे। तुसी कदम कदम चल के आए हो जिथे गुरबाणी कीर्तन कथा सुन रहे सी, कुछ वक्त होया है इतिहास दा, कौमी इतिहास है कौम दे शहीदां दा, गुर इतिहास है सिख इतिहास है, इतिहास भी तीन किस्म दा, क्योंकि इतिहास रीढ़ दी हड्डी है, जे पकड़ विच आ जाए तां नहीं तां नहीं। तकरीबन पंजां कु महीनियां च अहमद शाह अब्दाली नादर मरहटे राजपूत यह इतिहास तुहाडे सन्मुख रखिया। अज किसी नौजवान मुंडे नूं भावें एम ए पढ़िया होवे, किसी नूं पुछिए भी स्टालिन कौन सी, चंगेज खां कौन सी, हिटलर कौन सी, नेपालियन कौन सी, नेपोलियन नहीं पता लगना। इन्होंने कड़े कड़े कारनामे किते, जिहड़े रहिंदी दुनिया ते अपना नौं छड गए। बज वेले मैं इतिहास पढ़दा हैरान हुंना, एडा साडा हिंदुस्तान देश जिथे गीता लिखी गई, गुरु ग्रंथ साहब लिखिया गया, जिथे महाभारत का ग्रंथ लिखिया गया, जिथे जंग होया, अज तक कभी किसी ने बांह खड़ी करके कहा भी मैं नवी कोठी पाई तो मेरे घर महाभारत ग्रंथ का भोग पैना अज पाठ का। हैगा तो भी धार्मिक ग्रंथ वा, किसी एक बंदे ने भी किया हो भी मैं अपने घर पाठ रखाया महाभारत ग्रंथ का। क्यों? क्योंकि उस ग्रंथ में एक स्त्री का विरोध किया गया, द्रौपदी का, महाभारत होया ही तां सी। चार वेद ने, शाम वेद, युजर वेद, ऋग वेद, अथर्वण वेद, यह चार वेद ने इन्हों हूँ बखरे बखरे कर दिता। जदों ये एक ग्रंथ सी उदों उस ग्रंथ का नाम सी सुरती, हूँ बखरे बखरे कर दिते। जिदा भी किसी ने पढ़ना, को ऋग वेद पढ़ना वह पढ़ लो, शाम वेद पढ़ना वह पढ़ लो, हूँ तो सारिया भाषावां च यह मिलता। किड्डा अमीर ते सखी देश सी साडा। सौण महीने हुण तां रवाज खत्म हो गया, अगे सौण महीने कुड़ियां भावां ब्याहियां भी होण उह अपने पेकी आउंदियां सी, उह पींगा पाउंदियां सी, ते नाल उहनी बोली पाउणी, उह डकावां तैनूं चूरी पावां। किड्डा कु अमीर देश होवेगा जिस देश दे कां कुत्ते देसी घेड़ियां चूरियां नाल रज्जदे सी। तुसीं कदे किस्सा पढ़िया होगा पूर्ण यार दा, कि पूर्ण ने अलख जगाई, राणी सुंदरां सुचे मोतियां दा थाल भर के खैर पाउण आ गई। मैं हैरान रह गया, एडा अमीर देश मैं सुचे मोती मंगते भी ले जाया करदे सी। एक दिन अत्याचारां दा खाना बन के रह गए।
ਜਿਹੜਾ ਵੀ ਜੁਰਮਾਣਾ ਚੜ੍ਹ ਕੇ ਆਇਆ, ਇਹਦੀ ਆਣ, ਇਹਦੀ ਪੱਤ, ਇਹਦੀ ਅਣਖ, ਇਹਦੀ ਆਬਰੂ, ਇਹਦੀ ਇੱਜ਼ਤ, ਇਹਦੀ ਦੌਲਤ ਲੁੱਟੀ, ਇਹਦੀ ਹਿੱਕ ਤੇ ਪੈਰ ਰੱਖਿਆ, ਅਗਾਂਹ ਨੂੰ ਨਿਕਲ ਗਿਆ, ਅਗਾਂਹ ਨਿਕਲ ਗਿਆ। ਜਦ ਨਾਦਰ ਚੜ੍ਹ ਕੇ ਆਇਆ ਨਾ, ਇਹ ਮੈਂ ਤੁਹਾਨੂੰ ਦੇਸ਼ ਦੀ ਹਾਲਤ ਦੱਸਦਾ, ਕਿਉਂਕਿ ਮੈਂ ਬਿਆਨਣਾ ਮੋਹਰੇ ਢਾਡੀਆਂ ਨੇ ਗਾਉਣਾ। ਜਦ ਨਾਦਰ ਚੜ੍ਹ ਕੇ ਆਇਆ, ਉਹਨੇ ਸਭ ਤੋਂ ਪਹਿਲਾਂ ਦਿੱਲੀ ਤੇ ਧਾਬਾ ਬੋਲਿਆ। ਇੱਕ ਸ਼ਾਹਜਹਾਨ ਨੇ 1534 ਵਿੱਚ ਤਖ਼ਤੇ ਤੌਸ ਬਣਾਇਆ ਸੀ, ਇਹਨੂੰ ਹੀਰੇ ਚਾਂਦੀ ਸਿੱਪੀਆਂ ਘੋਗੇ ਬੜਾ ਕੁਝ ਲਾਇਆ, ਇਹਤੇ 9 ਕਰੋੜ ਰੁਪਇਆ ਲਾਇਆ ਉਹਨਾਂ ਬੇਲਿਆਂ ਚ। ਦਿੱਲੀ ਦੇ ਲਾਲ ਕਿਲੇ ਚ ਪਿਆ ਸੀ, ਨਾਦਰ ਲੁੱਟ ਕੇ ਲੈ ਗਿਆ ਉਹ ਕਿਲਾ ਨਾਦਰ। ਔਰ ਜਿੰਨੇ ਵੀ ਦਿੱਲੀ ਵਿੱਚ ਮੰਦਰ ਸੀ, ਗੁਰਦੁਆਰੇ ਸੀ, ਇਹ ਨਹੀਂ ਵੀ ਇਕੱਲੇ ਮੰਦਰ ਹੀ ਢਾਏ, ਗੁਰਦੁਆਰਿਆਂ ਤੇ ਵੀ ਪਿਆ ਨਾਦਰ, ਲੁੱਟਿਆ ਲੁੱਟ ਕੇ ਲੈ ਗਿਆ। ਇੱਥੇ ਤਿੱਕਰ ਕੀ ਮੂਰਤੀਆਂ ਨੂੰ ਤੋੜਿਆ, ਮੂਰਤੀਆਂ ਨੂੰ ਤੋੜ ਕੇ ਜਿਹੜੀਆਂ ਪੱਥਰ ਦੀਆਂ ਉਹ ਠੀਕਰੀਆਂ ਸੀ ਉਹ ਵੀ ਰੱਥਾਂ 'ਚ ਲੱਦ ਲਈਆਂ। ਹੁਣ ਤੁਸੀਂ ਪੁੱਛੋਗੇ ਉਹ ਕੀ ਕਰਨੀਆਂ ਸੀ, ਉਹ ਚਟਕਈਆਂ ਨੂੰ ਦਿੱਤੀਆਂ ਵੀ ਜੇ ਇਹਦੇ ਨਾਲ ਮਾਸ ਤੋਲਣਾ ਹੈ ਇੱਕ ਪਾਸੇ ਆਹ ਵੱਟੇ ਪਾ। ਔਰ ਮਸੀਤ ਦੀਆਂ ਪੌੜੀਆਂ ਵਿੱਚ ਉਹ ਠੀਕਰੀਆਂ ਜੜੀਆਂ ਗਈਆਂ ਵੀ ਕਾਜੀ ਪੈਰ ਰੱਖ ਕੇ ਉੱਪਰ ਚੜ੍ਹੇ, ਇੰਨੇ ਤਬਸਵੀ ਸੀ ਮੁਸਲਮਾਨ। ਕਿਤੇ ਇੱਕ ਦੁੱਖ ਥੋੜੋ ਆ, ਜਿੰਨੇ ਜੁਰਮਾਣੇ ਚੜ੍ਹ ਕੇ ਆਏ, ਜਿੰਨੇ ਵੀ ਆਏ, ਲੁੱਟੀ ਪੱਤ ਚੰਗੀ ਤਰ੍ਹਾਂ, 16,000 ਮਟਿਆਰਾਂ ਕੁੜੀਆਂ। ਨਾਦਰ ਨੇ ਤਾਂ ਇੱਥੇ ਤਿਕਰਾਤ ਮਚਾਤੀ, ਚੰਗੇ ਚੰਗੇ ਪੱਥਰ ਦੇ ਕਾਰੀਗਰ, ਲੱਕੜ ਦੇ ਕਾਰੀਗਰ ਸਭ ਬੰਨ ਕੇ ਨਾਲ ਲੈ ਗਿਆ। ਐਡਾ ਸਖੀ ਦੇਸ਼ ਸਾਡੇ ਦੇਸ਼ ਵਿੱਚ, ਅਸੀਂ ਕਹਿੰਦੇ ਵੀ ਐਡਾ ਐਡਾ ਸਾਡੇ ਸੂਰਮੇ ਪੈਦਾ ਹੋਏ, ਹੰਭਲਾ ਮਾਰਦੇ ਉੱਠਦੇ, ਗੱਲ ਕੀ ਸੀ? ਸਾਡਾ ਹਿੰਦੁਸਤਾਨੀਆਂ ਦਾ ਏਕਾ ਨਹੀਂ ਸੀ, ਏਕਾ ਸਾਡਾ ਹੁਣ ਵੀ ਹੈ ਨਹੀਂ। ਗੱਲ ਇਹ ਸੀ ਜਿਹੜੇ ਮੁਸਲਮਾਨ ਸੀ ਉਹ ਹਿੰਦੂਆਂ ਨੂੰ ਕਾਫਰ ਕਹਿੰਦੇ ਸੀ, ਜਿਹੜੇ ਹਿੰਦੂ ਸੀ ਉਹ ਮੁਸਲਮਾਨਾਂ ਨੂੰ ਮਲੇਸ਼ ਕਹਿੰਦੇ ਸੀ। ਇਹਨਾਂ ਦੋਨਾਂ ਦੇ ਵਿਚਾਲੇ ਸਿੱਖ ਆ ਗਏ, ਇਹ ਤਾਂ ਬਹੁਤ ਚਿਰ ਮਗਰੋਂ ਆਏ ਆ, 1469 ਚ। ਤੇ ਦੇਸ਼ ਦੀ ਫਿਰ ਰਾਖੀ ਕੌਣ ਕਰਦਾ ਸੀ? ਹੁਣ ਇਹਦਾ ਰਿਜ਼ਲਟ ਕੀ ਨਿਕਲਿਆ ਸਾਡੇ ਦੇਸ਼ ਵਿੱਚ? ਪ੍ਰਚਾਰ ਪਤਾ ਕੀ ਹੋਇਆ? ਜੇ ਭਾਈ ਰੱਬ ਨੂੰ ਮਿਲਣਾ, ਘਰ ਬਾਰ ਛੱਡ ਦਿਓ, ਬੱਚੇ ਛੱਡ ਦਿਓ, ਇਸਤਰੀ ਛੱਡ ਦਿਓ, ਜੰਗਲਾਂ 'ਚ ਚਲੇ ਜਾਓ ਜੇ ਰੱਬ ਨੂੰ ਪਾਉਣਾ ਤਾਂ। ਜਿਹੜੇ ਰਾਜਿਆਂ ਨੇ ਰਾਖੀ ਕਰਨੀ ਸੀ ਦੇਸ਼ ਦੀ, ਉਹ ਤਾਂ ਸਿਰ 'ਚ ਸਵਾਹ ਪਾ ਕੇ, ਗਲ ਵਿੱਚ ਮਾਲਾ ਪਾ ਕੇ, ਕਿਰਪਾਨਾਂ ਨੂੰ ਸਿੱਟ ਕੇ, ਮਾਲਾ ਫੜ ਕੇ ਜੰਗਲਾਂ ਨੂੰ ਚਲੇ ਗਏ, ਤਾਂ ਦੇਸ਼ ਦੀ ਰਾਖੀ ਕੌਣ ਕਰਦਾ? ਇਹਦਾ ਰਿਜ਼ਲਟ ਪਤਾ ਕੀ ਨਿਕਲਿਆ? ਭਰਥਰੀ ਰਾਜੇ ਵਰਗੇ, ਗੋਰਖਨਾਥ ਰਾਜੇ ਵਰਗੇ ਇਹ ਜੰਗਲਾਂ ਨੂੰ ਚਲੇ ਗਏ। ਬਸ ਸਾਡਾ ਜਿਹੜਾ ਦੇਸ਼ ਸੀ ਉਹ ਗੈਰਾਂ ਦੇ ਗੁਲਾਮਾਂ ਦਾ ਵੀ ਗੁਲਾਮ ਹੋ ਗਿਆ। ਫਿਰ ਗੁਰੂ ਨਾਨਕ ਮਹਾਰਾਜ ਨੇ ਕਿਹਾ, ਉਹ ਦੁਨੀਆਂ ਦੇ ਲੋਕੋ, ਜੇ ਰੱਬ ਨੂੰ ਬਣ ਪਾਉਣਾ ਹੈ ਨਾ, ਰੱਬ ਨੂੰ ਪ੍ਰਾਪਤ ਕਰਨਾ, ਰੱਬ ਜੰਗਲਾਂ 'ਚ ਨਹੀਂ ਰਹਿੰਦਾ। ਫਿਰ ਗੁਰੂ ਨਾਨਕ ਮਹਾਰਾਜ ਨੇ ਇੱਕ ਨਾਰਾ ਮਾਰਿਆ, ਸਤਿਗੁਰ ਕਹਿੰਦੇ ਨਾਨਕ ਘਰ ਹੀ ਬੈਠਿਆਂ 100 ਮਿਲੇ ਜੇ ਨੀਅਤ ਰਾਸ ਕਰੇ। ਇਹਨਾਂ ਬੱਚਿਆਂ ਦੇ ਵਿੱਚ ਬਹਿ ਕੇ ਅੱਜ ਵੀ ਕਦੇ ਸਾਡੇ ਘਰਾਂ 'ਚ ਰਿਵਾਜ ਹੋਇਆ, ਕਦੇ ਗੁਟਕਾ ਪੜ੍ਹਨਾ ਹੋਵੇ ਨਾ, ਸੁਖਮਨੀ ਸਾਹਿਬ ਬੀਬੀਆਂ ਨੇ ਨਿਆਣਿਆਂ ਨੂੰ ਕਮਰੇ 'ਚ ਡੱਕ ਦੇਣਗੀ। ਏਦਾਂ ਨਹੀਂ ਬੱਚਿਆਂ ਨੂੰ ਸਮਝਾਈਏ ਵੀ ਪੁੱਤਰ ਕੋਲ ਬੈਠੋ, ਹੱਥ ਜੋੜ ਕੇ, ਮੈਂ ਜਿੰਨਾ ਕੁ, ਪਹਿਲੀ ਗੱਲ ਤਾਂ ਇਹ ਆ ਵੀ ਜਿੰਨਾ ਕੁ ਜੇ ਲਾਗੇ ਬੱਚਾ ਰੋਂਦਾ ਨਾ
ਤੇ ਜੇ ਕੋਈ ਮੇਰੇ ਵਰਗਾ ਜਾਂ ਤੁਹਾਡੇ ਵਰਗਾ ਪਾਠ ਕਰਦਾ ਉਸ ਪਾਠ ਦਾ ਕੋਈ ਫਾਇਦਾ ਨਹੀਂ। ਗੁਟਕਾ ਰੱਖ ਦਿਓ, ਉਸ ਬੱਚੇ ਨੂੰ ਚੁੱਪ ਕਰਾਓ ਜਿਹਦੇ ਵਿੱਚ ਰੱਬ ਵੱਸਦਾ। ਅਸੀਂ ਬੱਚੇ ਨੂੰ ਰੋਣ ਉਠਾਉਂਦੇ ਨਹੀਂ, ਬਸ ਦਿਖਾਵਾ ਕਰਦੇ ਹਾਂ। ਮਾਫ ਕਰਿਓ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਦਿਖਾਵਾ ਅੱਜ ਜ਼ਿਆਦਾ ਆ। ਅਸੀਂ ਤਾਂ ਲਿਸਟਾਂ ਬਾਹਰ ਲਾਤੀਆਂ, ਪੜ੍ਹ ਲਿਓ ਗੈਲਰੀ ਦੇ ਵਿੱਚ, ਤੁਸੀਂ ਪੰਜਾਬ ਇੰਡੀਆ 'ਚ ਵੀ ਦੇਖਿਆ ਹੋਵੇਗਾ, ਉੱਥੇ ਲਿਖਿਆ ਗੁਰਦੁਆਰੇ ਦੀਆਂ ਡੇੜੀਆਂ 'ਚ ਦਾਨੀ ਸੱਜਣਾਂ ਦੀ ਸੂਚੀ, ਫਲਾਨਾ ਸਿੰਘ ਸਰਦਾਰ, ਧਿਮਕੜਾ ਸਿੰਘ ਸਰਦਾਰ, ਜਾਣੀ ਤੁਸੀਂ ਦਾਨ ਕਰਨ ਵਾਲੇ ਅਮੀਰ ਵਾਂ, ਜਿਹਨੂੰ ਦੇ ਰਹੇ ਹੋ ਬਾਬੇ ਨਾਨਕ ਨੂੰ, ਉਹ ਵਿਚਾਰਾ ਗਰੀਬ ਆ, ਕੀ ਕਰੇ, ਹੁਣ ਤਾਂ ਬੈਂਕ ਵੀ ਲੋਨ ਨਹੀਂ ਦਿੰਦਾ ਬਾਬੇ ਨਾਨਕ ਨੂੰ। ਤੁਸੀਂ ਚਾਰ ਛਿੱਲੜ ਝਾੜਨ ਵਾਲੇ, ਤੁਸੀਂ ਅਮੀਰ ਵਾਂ। ਜਿੱਦਣ ਮਹਾਰਾਜਾ ਰਣਜੀਤ ਸਿੰਘ ਅਧਰੰਗ ਹੋਇਆ ਨਾ, ਇਹਨੇ ਅਰਦਾਸ ਕੀਤੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਮੈਨੂੰ ਠੀਕ ਕਰ। ਅਕਾਲੀ ਫੂਲਾ ਸਿੰਘ ਨੇ ਅਰਦਾਸ ਕੀਤੀ, ਉਹ ਠੀਕ ਹੋ ਗਿਆ। 22 ਗਾਗਰਾਂ ਸੋਨੇ ਦੀਆਂ, 22 ਗਾਗਰਾਂ ਦਰਬਾਰ ਸਾਹਿਬ ਲੈ ਕੇ ਆਇਆ ਸੀ। ਉਹ ਗਾਗਰਾਂ ਭਨਾ ਕੇ ਫਿਰ ਉੱਪਰ ਦਰਬਾਰ ਸਾਹਿਬ ਦੇ ਪੱਤਰੇ ਚੜਾਏ, ਸ਼ੁੱਧ 24 ਕੈਰਟ ਦੇ ਉਹ ਪੱਤਰੇ। ਹੁਣ ਇੱਕ ਤੁਹਾਡੇ ਨੋਟ ਕਰਨ ਵਾਲੀ ਗੱਲ, ਕਿਤੇ ਦਰਬਾਰ ਸਾਹਿਬ ਜਾਵੋ ਨਾ, ਤੁਸੀਂ ਦਰਬਾਰ ਸਾਹਿਬ ਦੇ ਅੰਦਰ ਪੈਰ ਨਾ ਰੱਖਿਓ। ਜਿਹੜਾ ਬਾਹਰ ਕਿਤੇ ਦਰਵਾਜ਼ੇ ਉੱਪਰ ਇੱਕ ਸੋਨੇ ਦੇ ਪੱਤਰੇ ਦੇ ਉੱਤੇ ਨਾ ਲਿਖ ਕੇ ਲਾਇਆ ਆ ਮਹਾਰਾਜਾ ਰਣਜੀਤ ਸਿੰਘ ਨੇ, ਕੀ ਲਾਇਆ? ਪਹਿਲਾਂ ਤਾਂ ਮੂਲ ਮੰਤਰ ਲਿਖਿਆ ਆ ਗੁਰਪ੍ਰਸਾਦ ਤਿੱਕਰ, ਫਿਰ ਥੱਲੇ ਲਿਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਸੇਵਕ ਸਿੱਖ ਜਾਣ ਕੇ ਦਾਸ ਪਾਸੋਂ ਸੇਵਾ ਲਈ, ਕੀਤੀ ਨਹੀਂ ਸੇਵਾ ਲਈ। ਜਦੋਂ ਕਿਤੇ ਗੁਰਦੁਆਰੇ ਦਾਨ ਕਰਨਾ ਹੋਵੇ, ਕਦੀ ਨਾ ਲਿਖਾਵੋ ਵੀ ਸੇਵਾ ਕਰਵਾਈ। ਤੁਸੀਂ ਕੌਣ ਹੁੰਦੇ ਆ ਕਰਵਾਉਣ ਵਾਲੇ? ਸੇਵਾ ਲਈ ਸਾਡੇ ਤੋਂ, ਪਰਮਾਤਮਾ ਨੇ ਸਾਡੇ ਦੇ ਕਿਰਪਾ ਕਰਕੇ ਸੇਵਾ ਲੈ ਲਈ। ਨਜੀਬੂ ਦੌਲਾ, ਆਲਮਗੀਰ ਸਾਨੀ, ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚਿੱਠੀ ਲਿਖੀ, ਆ ਜਾ। ਅੱਗੇ ਤੁਸੀਂ 6ਵਾਂ, 7ਵਾਂ, 8ਵਾਂ, 9ਵਾਂ, 10ਵਾਂ ਤੇ 11ਵਾਂ ਇਹ ਸਾਰੇ ਹੱਲੇ ਸਾਡੇ ਕੋਲੋਂ ਸੁਣ ਚੁੱਕੇ ਆ। ਆ ਮੈਂ ਚੌਥਾ ਪੇਸ਼ ਕਰਨ ਲੱਗਾ, ਜਦੋਂ ਅਹਿਮਦ ਸ਼ਾਹ ਅਬਦਾਲੀ ਚੌਥੇ ਹਮਲੇ 'ਚ ਆਇਆ, 65,000 ਫੌਜ, ਚੰਗੇ ਧਾੜਵੀ ਨਾਲ ਸਿਰ ਕੱਢਵੇਂ ਨੌਜਵਾਨ ਪਠਾਣਾ ਦੇ ਮੁੰਡੇ, ਹੱਥਾਂ ਨੂੰ ਲੱਗੀਆਂ ਹੋਈਆਂ ਮਹਿੰਦੀਆਂ, ਹਰੇ ਰੰਗ ਦਾ ਚੋਲੇ, ਕਿਰਪਾਨਾਂ ਲੈ ਕੇ, 65,000 ਫੌਜ ਲੈ ਕੇ ਅਹਿਮਦ ਸ਼ਾਹ ਅਬਦਾਲੀ ਜਦੋਂ ਆਇਆ ਨਾ, ਪੰਜਾਬ ਦੀ ਅਣਖ ਪੱਤ ਇੱਜ਼ਤ ਆਬਰੂ ਲੁੱਟ ਕੇ ਉਹ ਦਿੱਲੀ ਮਥੁਰਾ ਸਭ ਇਲਾਕੇ ਤਬਾਹ ਕਰਕੇ ਅਬਦਾਲੀ ਆਪਣੇ ਮੁਲਕ ਕਾਬਲ ਨੂੰ ਇਉਂ ਮੁੜਿਆ।

ਦਿੱਲੀ ਮਥੁਰਾ ਆਗਰਾ ਚੰਗੀ ਤਰ੍ਹਾਂ ਲੁੱਟ ਮਚਾ ਕੇ 400 ਪਠਾਣਾਂ ਦੀਆਂ ਧੀਆਂ ਮਟਿਆਰਾਂ ਬੰਦੀ ਬਣਾ ਕੇ ਰਥਾਂ ਉੱਤੇ ਸਮਾਨ ਲੱਦ ਕੇ ਅਬਦਾਲੀ ਵਾਪਸ ਮੁੜ ਤੁਰਿਆ। ਜਦ ਸਰਹੰਦ ਟੱਪਿਆ, ਆਪਾਂ ਕੱਲ ਜ਼ਿਕਰਾ ਕਰ ਰਹੇ ਸੀ ਬਈ ਸਰਦਾਰ ਅਮਰ ਸਿੰਘ ਰਾਜੇ ਨੇ ਪਟਿਆਲੇ ਵਾਲੇ ਨੇ ਉਹ ਧੀਆਂ ਛਡਾਈਆਂ, ਇਹ ਛਡਾਈਆਂ ਸੀ, ਇਹ ਧੀਆਂ ਛਡਾਈਆਂ ਸੀ, ਇਹਨਾਂ ਨੂੰ ਛਡਾਇਆ ਸੀ ਅਮਰ ਸਿੰਘ ਨੇ। ਬਸ ਫੇਰ ਕੀ ਸੀ, ਇਹ ਧੀਆਂ ਛੁਡਾਈਆਂ ਤੇ ਜਿਹੜਾ ਦਲ ਸੀ ਜੰਗਲਾਂ ਚ ਰਹਿੰਦੇ, ਉਹਨਾਂ ਨੇ ਧਾਵਾ ਬੋਲਿਆ ਜਾਂਦੀ ਫੌਜ ਦੇ ਮਗਰ, ਚੰਗਾ ਭਾਰ ਚੰਗਾ ਸਮਾਨ, ਸਮਾਨ ਕੀ ਸੀ, ਪਿੱਤਲ ਦੇ ਭਾਂਡੇ, ਚੰਗੇ ਚੰਗੇ ਹਥਿਆਰ, ਚੰਗਾ ਅਨਾਜ, ਇਹ ਸਿੰਘਾਂ ਨੇ ਇਹਨਾਂ ਦਾ ਇਹਦਾ ਲੁੱਟ ਲਿਆ। ਜਦ ਇਹ ਕਲਾ ਨੌਰ ਆਇਆ ਨਾ ਅਬਦਾਲੀ, ਇਹ ਕਹਿੰਦਾ ਵੀ ਕਿਹੜੇ ਮਰਦ ਵਾ ਜਿਹਨੇ ਮੈਨੂੰ ਲੁੱਟ ਲਿਆ, ਇਹਨੂੰ ਕਹਿੰਦੇ ਚੋਰਾਂ ਤੇ ਮੋਰ ਪੈਣੇ, ਬਈ ਮੈਂ ਮਥੁਰਾ ਲੁੱਟ ਕੇ ਮੁੜਿਆ, ਜਮਨਾ ਲੁੱਟ ਕੇ ਮੁੜਿਆ, ਆਗਰਾ ਲੁੱਟਿਆ, ਦਿੱਲੀ ਲੁੱਟਿਆ, ਕਿਸੇ ਨੇ ਮੇਰਾ ਰਾਹ ਨਹੀਂ ਰੋਕਿਆ, ਇਹ ਕੌਣ ਵਾ। ਇਹ ਸਿੱਧਾ ਲਾਹੌਰੋਂ ਆਇਆ, ਲਾਹੌਰ ਪੁੱਛਦਾ ਕੌਣ ਵਾ, ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ। ਕਹਿੰਦਾ ਰਹਿੰਦੇ ਕਿੱਥੇ ਆ, ਕਹਿੰਦਾ ਜੰਗਲਾਂ ਚ। ਇਹ ਹੈਰਾਨ ਹੋ ਗਿਆ, ਇਹਨੇ ਆਪਣੇ ਪੁੱਤ ਤੈਮੂਰ ਨੂੰ ਲਾਹੌਰ ਦਾ ਬਾਦਸ਼ਾਹ ਬਣਾਤਾ। ਕਹਿੰਦਾ ਤੇਰੇ ਬਸ ਦੀ ਗੱਲ ਨਹੀਂ, ਤੂੰ ਪਰੇ ਲਾਂਭੇ ਹੋ, ਇਹਦਾ ਨਾਇਬ ਸੂਬੇਦਾਰ ਜਹਾਨ ਖਾਂ ਬਣਾਇਆ। ਆਪਾਂ ਤਾਂ ਇਕੱਲਾ ਬਾਬਾ ਦੀਪ ਸਿੰਘ ਨੂੰ ਜਾਣਦੇ ਨਾ, ਹਰਿਮੰਦਰ ਸਾਹਿਬ ਦਾ ਬਦਲਾ ਲਿਆ, ਆ ਇੱਕ ਸਿੰਘ ਹੋਰ ਵਾ ਵਿੱਚ, ਮੈਂ ਉਹਦਾ ਜ਼ਿਕਰ ਕਰ ਰਿਹਾ ਤੁਹਾਡੇ ਸਨਮੁਖ, ਜਿਹੜਾ ਬਾਬਾ ਦੀਪ ਸਿੰਘ ਤੋਂ ਪਹਿਲਾਂ ਸ਼ਹੀਦ ਹੋ ਚੁੱਕਾ ਹਰਿਮੰਦਰ ਸਾਹਿਬ ਦੀ ਰਾਖੀ ਲਈ। ਹੁਣ ਜਦੋਂ ਇਹਨੇ ਮਨਮਾਨੀਆਂ ਕਰਨ ਦਾ ਆਰਡਰ ਦੇਤਾ, ਖੁੱਲ ਦੇਤੀ ਵੀ ਕਹਿੰਦਾ ਵੀ ਸਿੱਖ ਨਾਮਾ ਜਿਹ ਚ ਰਵੇ। ਹੁਣ ਅਬਦਾਲੀ ਦਾ ਪੁੱਤ ਤੈਮੂਰ ਤੇ ਉਹਦਾ ਨਾਇਬ ਸੂਬੇਦਾਰ, ਬਸ ਫੇਰ ਕੀ ਸੀ, ਮਨ ਆਈਆਂ ਕਰਨ ਲੱਗੇ, ਗਸ਼ਤੀ ਫੌਜਾਂ ਪਿੰਡਾਂ ਚ ਨਿਕਲਦੀਆਂ, ਜਿੱਥੇ ਮਨ ਆਇਆ ਉੱਥੇ ਸਿੰਘਾਂ ਨੂੰ ਢਾ ਲੈਂਦੇ। ਸਿੰਘ ਕੁਝ ਮਾਝਾ ਮਾਲਵਾ ਛੱਡ ਕੇ ਅਗਾਂਹ ਨਿਕਲ ਗਏ, ਪੰਜਾਬ ਚ ਕੋਈ ਸਿੰਘ ਨਹੀਂ ਰਹਿ ਗਿਆ, ਥੋੜੇ ਬਹੁਤੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਰਹਿ ਗਏ। ਇਹ ਸਿੰਘ ਦਾ ਨੌਵਾਂ ਸਰਦਾਰ ਗੁਰਬਖਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਪੈਂਦਾ ਲੀਲ, ਇਹਦੀ ਮਾਂ ਦਾ ਨੌਵਾਂ ਬੀਬੀ ਲਕਸ਼ਮੀ, ਇਹਦੇ ਬਾਪ ਦਾ ਪਿਤਾ ਦਾ ਨੌਵੇਂ ਸਰਦਾਰ ਦਸੌਂਦਾ ਸਿੰਘ, ਅੰਮ੍ਰਿਤਧਾਰੀ ਭਾਈ ਮਨੀ ਸਿੰਘ ਕੋਲੋਂ ਇਹਨੇ ਅੰਮ੍ਰਿਤ ਛਕਿਆ। ਹਰ ਵੇਲੇ ਨੀਲਾ ਬਾਣਾ ਪਾ ਕੇ ਰੱਖਦਾ ਨਿਹੰਗ ਸਿੰਘ ਵਾ, ਬਾਣੀ ਪੜ੍ਹਨ ਵਾਲਾ, ਇਹ ਧਰਮਾਤਮਾ ਬੰਦਾ, ਸੰਤ ਬੰਦਾ ਸੀ, ਬਾਣੀ ਪੜ੍ਹਨ ਵਾਲਾ। ਹੁਣ ਗਸ਼ਤੀ ਫੌਜਾਂ ਪਿੰਡਾਂ ਚ ਫਿਰਦੀਆਂ, ਕੋਈ ਮੱਝ ਚ ਸਿੱਖ ਰਹਿ ਨਹੀਂ ਗਿਆ, ਕੋਈ ਨਾ ਰਹਿ ਗਿਆ। ਜਦ ਮੱਝ ਚ ਕੋਈ ਸਿੱਖ ਨਾ ਰਿਹਾ ਨਾ, ਫਿਰ ਹਰਿਮੰਦਰ ਸਾਹਿਬ ਦੀ ਰਾਖੀ ਕੌਣ ਕਰਦਾ। ਇੱਥੇ ਤਕਰੀਬਨ 300 ਸਿੰਘ ਸੀ, ਜਹਾਨ ਖਾਂ ਆਪ ਚੜਿਆ ਫੌਜ ਲੈ ਕੇ, ਕਹਿੰਦਾ ਹਰਿਮੰਦਰ ਸਾਹਿਬ ਨੂੰ ਢਾ ਢੇਰੀ ਕਰ ਦਈਏ, ਸਰੋਵਰ ਪੂਰ ਦਈਏ, ਬਿਲਡਿੰਗ ਢਾ ਦਈਏ, ਨਾ ਵੱਜੂ ਬਾਂਸ ਤਾਂ ਨਾ ਰਹੂਗੀ ਬਾਂਸਰੀ। ਕਹਿੰਦਾ ਆਪੇ ਕੰਮ ਮੁੱਕ ਜਾਓ, ਸਿੰਘ ਨਾ ਇਸ਼ਨਾਨ ਕਰਨਗੇ, ਨਾ ਆਉਣਗੇ, ਨਾ ਜੰਗ ਲੜਨਗੇ, ਖਤਮ ਹੋ ਗਿਆ ਟੈਂਟਾ। ਚੰਗੀ ਫੌਜ ਲੈ ਕੇ ਜਹਾਨ ਖਾਂ ਅੰਮ੍ਰਿਤਸਰ ਵੱਲ ਨੂੰ ਚੜ ਪਿਆ। ਗਸ਼ਤੀ ਫੌਜਾਂ ਹੋਰ ਵੀ ਪਿੰਡਾਂ ਚ ਫਿਰਦੀਆਂ,
ਉਹ ਛੱਡਦੀਆਂ ਨਹੀਂ। ਕੋਈ ਖੇਤੀ ਕਰਨ ਵਾਲਾ, ਕੋਈ ਡੰਗਰ ਚਾਰਨ ਵਾਲਾ, ਕੋਈ ਵਪਾਰੀ, ਕੋਈ ਸੁਦਾਗਰ, ਕਿਸੇ ਨੂੰ ਨਹੀਂ ਛੱਡਦੇ। ਸਭ ਜੇਲ੍ਹਾਂ 'ਚ ਨੂਰ ਦਿੱਤੇ, ਕਈ ਮਾਰ ਮਕਾਏ, ਸਭ ਖੱਬ ਸੱਤ ਕੇ ਮਾਝਾ ਤੇ ਮਾਲਵਾ ਛੱਡ ਕੇ, ਦੁਆਬਾ ਛੱਡ ਕੇ ਅਗਾਂਹ ਨਿਕਲ ਗਏ। ਕੁਝ ਬੀਕਾਨੇਰ ਚਲ ਗਏ, ਕੁਝ ਦਿੱਲੀ ਚਲ ਗਏ, ਕੁਝ ਆਗਰੇ ਪਹਾੜਾਂ 'ਤੇ ਚੜ੍ਹ ਗਏ। ਹੁਣ ਜਹਾਨ ਖਾਂ ਲੈ ਕੇ ਫੌਜ, ਗਸ਼ਤੀ ਫੌਜ ਹਰਿਮੰਦਰ ਸਾਹਿਬ ਵੱਲ ਨੂੰ ਚੜ੍ਹੀ। ਆ ਸੁਣਨਾ, ਹੁਣ ਪਿੰਡਾਂ 'ਚ ਗਸ਼ਤ ਕਰਦੀ ਕਰਦੀ ਹਰਿਮੰਦਰ ਸਾਹਿਬ ਦੀ ਪਤਾ ਕਰਨ ਗਏ ਕਿੰਨੇ ਕੁ ਸਿੰਘ ਵਾ। ਗਸ਼ਤੀ ਫੌਜ ਅੱਲਾਹੂ ਦੇ ਅਕਬਰ ਦੇ ਨਾਰੇ ਲਾਉਂਦੇ ਨੇ, ਜਾ ਅਲੀ ਦੇ ਨਾਰੇ ਲਾ ਲਾ ਕੇ ਨਾ ਭੌਂਸੇ ਖੜਕਾ ਕੇ ਪਿੰਡਾਂ 'ਚ ਸ਼ਿਕਾਰ ਖੇਡਦੇ। ਸ਼ਿਕਾਰ ਕਿਹਦਾ ਕਰਦੇ? ਬੰਦਿਆਂ ਦਾ, ਜਿਹੜਾ ਕੋਈ ਹੱਥ ਆਉਂਦਾ। ਨਾ ਕੋਈ ਸੁਣਵਾਈ, ਨਾ ਕੋਈ ਮੁਕੱਦਮਾ, ਨਾ ਕੋਈ ਅਪੀਲ, ਨਾ ਕੋਈ ਦਲੀਲ, ਬਸ ਖਤਮ ਸੀ ਕੰਮ। ਗੁਰਬਖਸ਼ ਸਿੰਘ ਲੀਲ ਪਿੰਡ ਵਾਲਾ, ਉਹਦੇ ਨਾਲ ਕੁਝ ਸਿੰਘ ਹੋਰ ਵਾ, ਤੇ 300 ਸਿੰਘਾਂ ਦਾ ਜਥਾ ਜਿਹੜਾ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਬੈਠਾ। ਜਹਾਨ ਖਾਂ ਗਸ਼ਤੀ ਫੌਜਾਂ ਲੈ ਕੇ ਪਿੰਡਾਂ ਵਿੱਚ ਦੀ ਹੋ ਕੇ ਹਰਿਮੰਦਰ ਸਾਹਿਬ

ਜਹਾਨ ਖਾਨ ਨੇ ਹੁਕਮ ਦੇ ਦਿੱਤਾ, ਪਿੱਛੇ ਆਰਡਰ ਕਰਨ ਵਾਲਾ ਲਾਹੌਰ ਦਾ ਬਾਦਸ਼ਾਹ ਤਮੂਰ ਸ਼ਾਹ ਆ, ਅਬਦਾਲੀ ਦਾ ਪੁੱਤ, ਜਿਹਨੇ ਹੁਕਮ ਕੀਤਾ ਵੀ ਸਿੱਖਾਂ ਦਾ ਗੱਭਰੂ ਬਾਲ ਬੱਚਾ ਬਿਰਧ ਪੁੱਛਣ ਦੀ ਲੋੜ ਨਹੀਂ, ਤੇਗ ਦੀ ਧਾਰ ਨਗਾ ਦਿਓ, ਤੇਗ ਦੀ ਧਾਰ ਨਗਾ ਦਿਓ, ਠੀਕ ਹੈ, ਬਿਲਕੁਲ ਛੱਡਣਾ ਨਹੀਂ, ਇਹਨਾਂ ਦੇ ਘਰ ਨੂੰ ਅੱਗ ਲਾ ਕੇ, ਲੁੱਟ ਕੇ ਅੱਗ ਲਾ ਕੇ ਸਾੜ ਦਿਓ, ਕੋਈ ਪੁੱਛਣ ਵਾਲਾ ਕੋਈ ਰਿਹਾ ਹੀ ਨਹੀਂ। ਇਹਦਾ ਫਾਇਦਾ ਕਿਵੇਂ ਉਠਾਲਿਆ ਮੁਸਲਮਾਨਾਂ ਨੇ, ਹੁਣ ਸੁਣੋ ਕੀ ਉਠਾਲਿਆ। ਬਾਦਸ਼ਾਹ ਨੇ ਐਲਾਨ ਕਰ ਦਿੱਤਾ ਮੇਰੇ ਕੋਲੋਂ ਇਨਾਮ ਲਵੋ ਜੇ ਕਿਸੇ ਸਿੱਖਾਂ ਦੀ ਪਨੀਰੀ ਨੂੰ ਤੁਸੀਂ ਸਿਰ ਵੱਢ ਕੇ ਲਿਆਓਗੇ। ਸਿੱਖਾਂ ਦੇ ਬੱਚਿਆਂ ਨੂੰ ਤਾਂ ਮਾਰਨਾ ਹੀ ਸੀ। ਮੁਸਲਮਾਨਾਂ ਨੇ ਜਿਹੜੀਆਂ ਇਹਨਾਂ ਦੀਆਂ 7 ਸਾਲ ਦੀਆਂ, 8 ਸਾਲ ਦੀਆਂ, 10 ਸਾਲ ਦੀਆਂ, 12 ਸਾਲ ਦੀਆਂ ਧੀਆਂ ਸੀ, ਇਹਨਾਂ ਦੇ ਸਿਰ ਤੇ ਜੂੜੇ ਕਰਕੇ ਨਾ ਫੜ ਕੇ ਲੈ ਗਿਆ ਨਾ, ਕਹਿਣਾ ਅਸੀਂ ਵਿਆਹਣ ਤੋਂ ਛੁੱਟਾਂਗੇ, ਕਿਹੜਾ ਜੀ ਆ ਸਿੱਖਾਂ ਦਾ ਬੱਚਾ ਆ, ਨਾਲੇ ਇਨਾਮ ਲੈ ਲੈਣਾ, ਉਹਨੇ ਮਾਰ ਮੁਕਾਉਣਾ। ਮਗਰੋਂ ਫਿਰ ਸਿੱਖਾਂ ਨੇ ਦੱਸਿਆ ਭਾਈ ਉਹ ਸਾਡੇ ਬੱਚੇ ਨਹੀਂ, ਉਹ ਤੁਹਾਡੇ ਹੀ ਆ ਪਠਾਣਾ ਦੇ, ਤੇਰੇ ਅੱਖੀ ਘੱਟਾ ਪਾਉਂਦੀ ਤੇਰੀ ਫੌਜ, ਤੇਰੇ ਚੌਧਰੀ ਤੇਰੇ। ਫਿਰ ਤਮੂਰ ਨੇ ਐਲਾਨ ਕੀਤਾ ਮੁਸਲਮਾਨਾਂ ਨੂੰ ਕਿ ਜਿਹੜੀਆਂ ਛੋਟੀਆਂ ਬੱਚੀਆਂ ਆ, ਜਿੰਨੀਆਂ ਬੀਬੀਆਂ ਚਾਹੇ ਬਿਰਧ ਚਾਹੇ ਜਵਾਨ ਚਾਹੇ ਬੱਚੇ, ਇਹਨਾਂ ਦੇ ਨੱਕ ਤੇ ਕੰਨ ਬਿੰਨ ਕੇ ਰੱਖੋ, ਗੁਲਾਮੀ ਦੀ ਨਿਸ਼ਾਨੀ ਜਿਹੜਾ ਅੱਜ ਫੈਸ਼ਨ ਬਣ ਗਿਆ, ਨੱਕ ਕੰਨ ਬਿੰਨ ਕੇ ਰੱਖੋ, ਪਤਾ ਲੱਗੇ ਸਾਨੂੰ ਇਹ ਮੁਸਲਮਾਨਾਂ ਦੀਆਂ ਧੀਆਂ। ਬਸ ਫੇਰ ਕੀ ਸੀ, ਚੰਗੀ ਤਕੜੀ ਫੌਜ ਤਿਆਰ ਕਰ ਲਈ, ਆਪ ਚੜ ਪਿਆ, ਜਹਾਨ ਖਾਂ ਆਪ ਚੜਿਆ ਅੰਮ੍ਰਿਤਸਰ ਤੇ ਚੜ੍ਹਾਈ ਬੋਲਣ। 300 ਸਿੰਘ ਸੀ, ਇਹਨਾਂ ਨੇ ਬੈਠ ਕੇ ਮਸ਼ਵਰਾ ਕੀਤਾ ਵੀ ਆ ਰਿਹਾ ਤਮੂਰ ਦੇ ਹੁਕਮ ਨਾਲ ਜਹਾਨ ਖਾਂ ਚੜ੍ਹ ਕੇ। ਕਹਿੰਦੇ ਅੱਖ ਆਸੇ ਪਾਸੇ ਅੱਖੀ ਬੱਖੀ ਹੋ ਕੇ ਟਾਈਮ ਪਾਸ ਕਰ ਲਈਏ, ਜਦੋਂ ਦੇਖ ਕੇ ਟੋਲ ਕੇ ਮੁੜ ਜਾਊਗਾ ਆਪਾਂ ਫਿਰ ਦਰਬਾਰ ਸਾਹਿਬ ਆ ਜਾਵਾਂਗੇ। ਆਹ ਜਿਹੜਾ ਗੁਰਬਖਸ਼ ਸਿੰਘ ਲੀਲ ਪਿੰਡ ਵਾਲਾ ਨਾ, ਇਹ ਕਹਿੰਦਾ ਭਾਈ ਜੇ ਜੰਗਲਾਂ ਚੱਲ ਗਏ ਮਰਨਾ ਤਾਂ ਵੀ ਆ, ਜੇ ਘਰ ਨੂੰ ਚੱਲ ਗਏ ਮਰਨਾ ਤਾਂ ਵੀ ਆ, ਤੇ ਜੇ ਗੁਰੂ ਰਾਮਦਾਸ ਮਰਨ ਦੀ ਅਣਖ ਖਾਤਰ ਰਾਖੀ ਖਾਤਰ ਮਰ ਗਏ ਤੇ ਦੁਨੀਆਂ ਚੇਤੇ ਕਰੂਗੀ। ਕਹਿੰਦਾ ਵੀ ਮੈਂ ਤਾਂ ਨਹੀਂ ਜਾਂਦਾ, ਤੁਸੀਂ ਜਾਣਾ ਜਾਵੋ, 300 ਦੇ ਵਿੱਚੋਂ 25-26 ਕੁ ਸਿੰਘ ਰਹਿ ਗਏ, ਬਾਕੀ ਸਭ ਚਲੇ ਗਏ, 25-26 ਸਿੰਘ ਇਹ ਰਹਿ ਗਏ ਜਥੇਦਾਰ ਗੁਰਬਖਸ਼ ਸਿੰਘ ਲੀਲ ਪਿੰਡ ਵਾਲੇ ਦੀ ਕਮਾਨ ਹੇਠਾਂ। ਇਹਨਾਂ ਨੇ ਹੁਣ ਕੀਤੀ ਅਰਦਾਸ ਗੁਰੂ ਰਾਮਦਾਸ ਮਰ ਦੇ ਚਰਨਾਂ 'ਚ ਖੜੋ ਕੇ, ਸੱਚੇ ਪਾਤਸ਼ਾਹ ਬਲ ਬਖਸ਼ੀ, ਤੇਰੀ ਅਣਖ, ਤੇਰੀ ਰਾਖੀ, ਤੇਰੀ ਪੱਤ ਅੱਜ ਤੁਸੀਂ ਰੱਖਣੀ ਆ, ਅਸੀਂ ਤੁਹਾਡੇ ਦਰਬਾਰ ਦੀ ਰਾਖੀ ਕਰਨੀ, ਸਾਡੀ ਪੱਤ ਤੁਸੀਂ ਰੱਖਣੀ। ਲੋ ਸੁਣਨਾ, ਸਿਰ ਤੇ ਮਾਰ ਕੇ ਮੜਾਸੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 25-26 ਸਿੰਘ ਰਾਖੀ ਕਰਨ ਵਾਸਤੇ ਗੁਰੂ ਰਾਮਦਾਸ ਦੇ ਚਰਨਾਂ 'ਚ ਪਰਨ ਇਉਂ ਕਰਦੀ।

ਖਾਲਸਾ ਜੀ ਥੋੜ ਜੀ ਮਾਰਿਓ ਝਾਕ, 300 ਦੇ ਵਿੱਚੋਂ ਆ 25 ਸਿੰਘ ਨਿਤਰੇ ਨੇ। ਇਹਦਾ ਮਤਲਬ ਇਹ ਨੀ ਵੀ ਉਹ ਡਰਪੋਕ ਵਾ, ਉਹਨਾਂ ਦੀ ਦਿਮਾਗ ਦੀ ਸੋਚ ਹੋਰ ਵਾ। ਉਹ ਕਹਿੰਦੇ ਵੀ ਅੱਖੀ ਬੱਖੀ ਹੋ ਕੇ ਟਾਈਮ ਕੱਢ ਲਈਏ, ਏਦਾਂ ਦੇ ਪਤਾ ਨੀ ਕਿੰਨੇ ਕੁ ਚੜ ਚੜ ਕੇ ਆਉਣੇ ਨੇ। ਹਰਿਮੰਦਰ ਸਾਹਿਬ ਦੀ ਰਾਖੀ ਸਾਡੀ ਜਿੰਦ ਹੈ, ਸਾਡੀ ਜਾਨ ਹੈ। ਸਿੱਖੀ ਦਾ ਸਭ ਤੋਂ ਵੱਡਾ ਕੇਂਦਰ ਵਾ, ਜਿੱਥੇ ਗੁਰੂਆਂ ਦੇ ਚਰਨ ਪਏ, ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਵਾ, ਜਿੱਥੇ ਰੋਜ਼ ਆਪਾਂ ਅਰਦਾਸ ਵਿੱਚ ਇੱਕ ਜ਼ਿਕਰ ਕਰਦਿਆਂ ਸ਼੍ਰੀ ਹਰਿਮੰਦਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਰੋਜ਼ ਮੰਗਦੇ ਹਾਂ। ਉਹ ਕਹਿੰਦੇ ਵੀ ਕੁਝ ਸਮਾਂ ਵਿਚਾਰ ਲਈਏ, ਪਰ ਨਹੀਂ, ਇਹ 25 ਸਿੰਘ ਮਾਰ ਕੇ ਮੜਾਸੇ ਹਰਿਮੰਦਰ ਸਾਹਿਬ ਦੀ ਰਾਖੀ ਵਾਸਤੇ ਦੁਸ਼ਮਣ ਦਾ ਮੁਕਾਬਲਾ।

ਗੁਰਬਖਸ਼ ਸਿੰਘ ਨੇ ਅਰਦਾਸ ਕੀਤੀ ਗੁਰੂ ਰਾਮਦਾਸ ਮਰ ਦੇ ਚਰਨਾਂ ਚ। ਕਹਿੰਦਾ ਸੱਚੇ ਪਾਤਸ਼ਾਹ ਉਹ ਜਿਹੜੇ ਚਲੇ ਗਏ ਮੈਨੂੰ ਕੋਈ ਦੁੱਖ ਨਹੀਂ, ਆਹ ਜਿਹੜੇ ਮੇਰੇ ਨਾਲ 25 ਸਿੰਘ ਹਨ ਅਸੀਂ ਆਪਣੇ ਸੀਸ ਗੁਰੂ ਰਾਮਦਾਸ ਮਾਂ ਨੇ ਤੁਹਾਡੇ ਤੋਂ ਨਿਸ਼ਾਵਰ ਕਰਨ ਵਾਸਤੇ ਅਰਦਾਸ ਕਰਦੇ ਹਾਂ, ਇਹਨਾਂ ਦੇ ਆਪਾਂ ਅਰਦਾਸ ਵਿੱਚ ਜ਼ਿਕਰ ਕਰਦੇ ਹਾਂ, ਇਹਨਾਂ ਦਾ ਜ਼ਿਕਰ ਕਰਦੇ ਹਾਂ ਆਪਾਂ। ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚੀਰੇ ਗਏ, ਜੰਡਾ ਨਾਲ ਬੰਨ੍ਹ ਕੇ ਸਾੜੇ ਗਏ, ਇਹਨਾਂ ਦਾ ਜ਼ਿਕਰ ਕਰਦੇ ਹਾਂ। ਅਰਦਾਸ ਕੀਤੀ, ਉੱਧਰ ਚੜ੍ਹ ਕੇ ਆ ਗਿਆ ਜਹਾਨ ਖਾਂ। ਇਹ ਉਡੀਕਦੇ ਨੇ ਕਦੋਂ ਆਵੇ। ਜਹਾਨ ਖਾਂ ਨੂੰ ਖਬਰ ਮਿਲ ਗਈ ਕਿ ਹਰਿਮੰਦਰ ਸਾਹਿਬ ਦੇ ਵਿੱਚ ਬਹੁਤੇ ਸਿੰਘ ਨਹੀਂ ਹੈਗੇ, 25-26 ਕਈ ਆ। ਇੱਧਰ ਫੌਜ ਬੇਸ਼ੁਮਾਰ, ਕਹਿੰਦੇ ਇੱਕ ਇੱਕੜੀ ਕਰ ਦੇਣੀ ਆ। ਤਿੰਨ ਵਾਰ ਹਰਿਮੰਦਰ ਸਾਹਿਬ ਢਿੱਠ ਕੇ ਬਣਿਆ, ਤਿੰਨ ਵਾਰ। ਆ ਜਿਹਦੇ ਆਪਾਂ ਦਰਸ਼ਨ ਹੁਣ ਕਰਦੇ ਹਾਂ ਨਾ, ਇਹ ਜੱਸਾ ਸਿੰਘ ਆਲੂ ਵਾਲੀਏ ਨੇ ਚੂਨਾ ਪਾਇਆ ਸੀ, ਤੇ ਨਵਾਬ ਕਪੂਰ ਸਿੰਘ ਨੇ ਇਹਦੀ ਇੱਟ ਰੱਖੀ ਸੀ। ਗੁਰੂ ਕੇ ਖਾਲਸਾ ਜੀ, ਜਿਹਦੇ ਆਪਾਂ ਅੱਜ ਦਰਸ਼ਨ ਕਰ ਰਹੇ ਹਾਂ 1764 ਈਸਵੀ ਚ, ਜਿਹਦੇ ਆਪਾਂ ਅੱਜ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ। ਦੂਸਰਾ ਪੁਆਇੰਟ, 84 ਵਿੱਚ ਅਕਾਲ ਤਖ਼ਤ ਢਿੱਠਾ ਜਦੋਂ ਦੂਸਰੀ ਵਾਰ ਬਣਿਆ, ਇੰਨਾ ਖੁੱਲ੍ਹਾ ਡੁੱਲਾ ਨਹੀਂ ਸੀ ਜਿੰਨਾ ਹੁਣ ਬਣਿਆ, ਉਦੋਂ ਥੋੜ੍ਹਾ ਸੀ। ਅੱਜ ਤੁਸੀਂ ਜਿਸ ਧਰਤੀ 'ਤੇ ਜਾ ਕੇ ਖੜ੍ਹਨਾ ਅਕਾਲ ਤਖ਼ਤ ਦੇ ਵਿਹੜੇ 'ਚ ਨਾ, ਤੁਹਾਡੇ ਪੈਰਾਂ ਤੋਂ ਲੈ ਕੇ ਉੱਪਰ ਤਿੱਕਰੋ 84 ਫੁੱਟ ਉੱਚਾ ਰੱਖਿਆ ਗਿਆ ਉਹਦਾ, ਵੀ 84 ਜੇ ਢਿੱਠਾ ਸੀ 84 ਫੁੱਟ ਉਹਦੀ ਉਚਾਈ ਰੱਖਣੀ। ਆ ਜਿਹੜੇ ਨਿਸ਼ਾਨ ਸਾਹਿਬ ਆ, ਇਹ ਤਾਂ ਬਹੁਤ ਮਗਰੋਂ ਝੁਲਾਏ ਆ। ਪਹਿਲਾਂ ਦਰਬਾਰ ਸਾਹਿਬ ਇਕੱਲਾ ਨਿਸ਼ਾਨ ਸਾਹਿਬ ਹੁੰਦਾ ਸੀ, ਪਹਿਲਾਂ ਅੰਦਰ ਹੁੰਦਾ ਸੀ, ਫਿਰ ਕੋਠੇ 'ਤੇ ਚੜ੍ਹਾਇਆ, ਫਿਰ ਹੌਲੀ ਹੌਲੀ ਇੱਥੇ ਆ ਗਏ। ਇਹਨੂੰ ਹੁਣ ਗਾਹਾਂ ਦੀ ਗਾਹਾਂ ਮਸਾਲੇ ਲਾ ਲਾ ਕੇ 6ਵੇਂ ਪਾਤਸ਼ਾਹ ਨੇ 2 ਚੜ੍ਹਾਏ ਜੀ, 1 ਚੜ੍ਹਾਇਆ, ਚਾਹੇ 2 ਚੜ੍ਹਾਏ ਚਾਹੇ 1 ਚੜ੍ਹਾਇਆ, ਪਰ ਨਿਸ਼ਾਨ ਸਾਹਿਬ ਦੀ ਰਾਖੀ ਵਾਸਤੇ, ਅਕਾਲ ਤਖ਼ਤ ਦੀ ਰਾਖੀ ਵਾਸਤੇ ਆ ਸੂਰਮੇ ਖੜ੍ਹ ਗਏ। ਬਸ ਫਿਰ ਕਿਸੀ ਜਹਾਨ ਖਾਂ ਨੇ ਮਾਰੂ ਹੱਲਾ ਬੋਲਿਆ, ਉਹਨੇ ਉੱਚੀ ਦੀ ਨਹੀਂ ਬੰਗਾਰ ਕੇ ਕਿਹਾ, ਕਹਿੰਦਾ ਸਿੰਘੋ ਤੁਸੀਂ ਇੱਕ ਝਟਕਾ ਨਹੀਂ ਝੱਲਣਾ, ਆ 10,000 ਫੌਜ ਵਾ ਤੇ ਤੁਸੀਂ 25 ਸਿੰਘ, ਕੁਛ ਮੇਰੇ ਹਿੱਸੇ ਨਹੀਂ ਆਉਂਦੇ, ਕਾਹਨੂੰ ਜਾਨ ਗਵਾਉਣੇ, ਭੰਗ ਦੇ ਪਹਾੜੇ ਬਹਾਂ ਖੜੀਆਂ ਕਰਕੇ ਆਪਣੀ ਈਣ ਮੰਨ ਲਓ। ਉਹਨੇ ਨਗਾਰਾ ਵਜਾ ਕੇ ਧੌਂਸਾ ਨਾ ਦੱਸ ਦਿੱਤਾ ਜਹਾਨ ਖਾਂ ਨੂੰ, ਕਹਿੰਦੇ ਮਰਨੀ ਤਾਂ ਮਰ ਜਾਵਾਂਗੇ ਪਰ ਗੁਰੂ ਰਾਮਦਾਸ ਮਹਾਰਾਜ ਦੀ ਰਾਖੀ ਕਰਦੇ ਸ਼ਹੀਦ ਹੋਵਾਂਗੇ। ਲਓ ਸੁਣਨਾ, ਹੁਣ ਤਕਰੀਬਨ ਖਿੱਚ ਖਿੱਚ ਕੇ ਤੇਗਾ ਮਾਰਦੇ ਆ ਦੋਨਾਂ ਦਲਾਂ ਦਾ ਜੰਗ, ਹਰਿਮੰਦਰ ਸਾਹਿਬ ਦੇ ਬਾਹਰਲੇ ਪਾਸੇ ਘੰਟਾ ਘਰ ਦੇ ਪਾਸੇ ਜਹਾਨ ਖਾਂ ਦੀਆਂ ਫੌਜਾਂ ਦੇ ਨਾਲ ਗੁਰਬਖਸ਼ ਸਿੰਘ ਦੇ ਸਿੰਘ।

0: ਤੇ ਖਾਲਸਾ ਜੀ 25 ਦੇ 25 ਸਿੰਘ ਗੁਰੂ ਰਾਮਦਾਸ ਮਹਾਰਾਜ ਦੇ ਦਰ ਵਾਸਤੇ ਸ਼ਹੀਦੀ ਪਾ ਗਏ। ਇੱਕ ਪਾਸੇ 25 ਤੇ ਇੱਕ ਪਾਸੇ 10,000 ਜਹਾਨ ਖਾਂ ਨੇ ਸਭ ਤੋਂ ਪਹਿਲਾਂ ਆਲੇ ਦੁਆਲੇ ਹਰਿਮੰਦਰ ਸਾਹਿਬ ਦੇ ਚੁਗਿਰਦੇ ਫੌਜ ਦੇ ਪਹਿਰੇ ਬਿਠਾਲ ਕੇ ਨਾ ਅਕਾਲ ਤਖ਼ਤ ਤੋਂ ਨਿਸ਼ਾਨ ਸਾਹਿਬ ਤੋਂ ਝੰਡਾ ਲਾ ਕੇ ਤੇ ਹੈਦਰੀ ਰੰਗ ਦਾ ਚਲਾਇਆ। ਫਿਰ ਹੁਕਮ ਕੀਤਾ ਸਰੋਵਰ ਨੂੰ ਪੂਰ ਦਿੱਤਾ ਜਾਵੇ। ਸਿੱਖਾਂ ਦੇ ਇਸ਼ਨਾਨ ਦੀ ਮਨਾਹੀ ਹੋ ਗਈ, ਕੋਈ ਸਿੱਖ ਇਸ਼ਨਾਨ ਕਰਨ ਨਾ ਆਵੇ। ਪਿੰਡਾਂ ਵਿੱਚ ਢੰਡੋਰਾ ਪਿੱਟ ਦਿੱਤਾ ਵੀ ਕੋਈ ਸਿੱਖ ਇਸ਼ਨਾਨ ਕਰਨ ਨਾ ਜਾਵੇ। ਆ ਜਦੋਂ ਜਹਾਨ ਖਾਂ ਹੁਣ ਕਬਜ਼ਾ ਕੀਤਾ, ਇਹ ਵੀ ਖਬਰ ਬਾਬਾ ਦੀਪ ਸਿੰਘ ਨੂੰ ਸਾਬੋ ਕੀ ਤਲਵੰਡੀ ਗਈ ਹੈ। ਇਸ ਜਹਾਨ ਖਾਂ ਨੂੰ ਮਾਰਨ ਵਾਸਤੇ ਫਿਰ ਬਾਬਾ ਦੀਪ ਸਿੰਘ ਆਏ ਹੈ। ਪਹਿਲਾਂ ਗੁਰਬਖਸ਼ ਸਿੰਘ ਦੀ ਸ਼ਹੀਦੀ ਹੋਈ ਹੈ। ਲੰਮਾ ਸਮਾਂ ਇਸ ਗੁਰਬਖਸ਼ ਸਿੰਘ ਦਾ ਜਿਹੜਾ ਅੰਗੀਠਾ ਹੈ ਅਕਾਲ ਤਖ਼ਤ ਦੇ ਪਿਛਲੇ ਪਾਸੇ ਬਣਿਆ ਰਿਹਾ, ਹੁਣ ਹੈ ਨਹੀਂ, ਪਹਿਲਾਂ ਬਣਿਆ ਰਿਹਾ। ਗੁਰੂ ਕੇ ਖਾਲਸਾ ਜੀ, ਇਹ ਹੈ ਸੂਰਮੇ ਦੀ ਸੂਰਮ ਗਤੀ। ਜੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਬੈਠੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਣਖ ਲਈ, ਇੱਜ਼ਤ ਲਈ ਆਪਾਂ ਵਾਰ ਦਿੱਤਾ। ਹੁਣ ਜਹਾਨ ਖਾਂ ਦਾ ਸਾਰੇ ਪਾਸੇ ਕਬਜ਼ਾ ਹੋ ਗਿਆ। ਫਿਰ ਮਗਰੋਂ ਬਾਬਾ ਦੀਪ ਸਿੰਘ ਆਏ, ਜਿਹੜੇ ਵੀ 1757 ਵਿੱਚ ਆਜ਼ਾਦ ਕਰਾਇਆ ਤੇ ਸ਼ਹੀਦੀ ਪਾਈ। ਸਤਿਗੁਰ ਕਿਰਪਾ ਕਰੇ, ਕਦੇ ਸਾਡਾ ਜੀਵਨ ਵੀ ਇੱਦਾਂ ਦਾ ਬਣੇ, ਅਸੀਂ ਵੀ ਗੁਰੂ ਦੀ ਖਾਤਰ ਨਿਸ਼ਾਵਰ ਹੋਣ ਵਾਸਤੇ ਤਿਆਰ ਹੋਈਏ, ਬਾਣੀ ਪੜ੍ਹੀਏ, ਬਲ ਬੁੱਧੀ ਸਾਨੂੰ ਆਵੇ। ਸਤਿਗੁਰ ਕਿਰਪਾ ਕਰੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ। ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ, ਅੰਮ੍ਰਿਤ ਵੇਲੇ ਦੇ ਉੱਦਮ ਇਸ਼ਨਾਨ ਸਤਿਗੁਰ ਬਖਸ਼ਿਸ਼ ਕਰੇ। ਆਓ ਫਤਿਹ ਸਾਂਝੀ ਕਰੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਿਆ ਵੈ ਧਾਏ ਸਭ ਥਈ ਹੋਏ ਸਹਾਏ ਸਭ ਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸੰਗਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਅਤੇ ਇਤਿਹਾਸ ਦੇ ਅਰਧ ਭਾਵਾਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭਿਟਾਵਾਂ ਅੰਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੀ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੈਵੀ ਗੁਣਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਬਖਸ਼ਿਸ਼ ਕਰਨਾ ਸੇਵਕਾਂ ਦੇ ਅਰੰਭੇ ਕਾਰਜਾਂ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ
ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਣਾ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ

ਸੋਰਠ ਮਹਲਾ ਨਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ, ਗੁਰੂ ਸਾਹਿਬ ਜੀ ਦੀ ਰਹਿਮਤ ਔਰ ਬਖਸ਼ਿਸ਼ ਦੇ ਸਰਕਾ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੇ ਅੰਦਰ ਆਪ ਜੀ ਜੁੜ ਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਤੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਗੁਰੂ ਸਾਹਿਬ ਜੀ ਨੇ ਪਵਿੱਤਰ ਮੁੱਖ ਵਾਕ ਹੁਕਮਨਾਮਾ ਬਖਸ਼ਿਸ਼ ਕੀਤਾ ਜੋ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਪਿਆਰਿਓ, ਗੁਰੂ ਚਰਨਾਂ 'ਚ ਵਰੋਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ 3 ਸ਼੍ਰੀ ਆਖੰਡ ਪਾਠ ਸਾਹਿਬ ਕੱਲ੍ਹ ਰੋਜ਼ ਤੋਂ ਗੁਰਦੁਆਰਾ ਸਾਹਿਬ ਵਿੱਚ ਆਰੰਭ ਨੇ। ਇਹ ਉਹ ਪਰਿਵਾਰ ਨੇ ਜਿਹੜੇ ਹਰ ਸਾਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸਾਲਾਨਾ ਸਮਾਗਮ ਇਹ ਪਿੰਡਾਂ ਦੀਆਂ ਸੰਗਤਾਂ ਰਲ ਮਿਲ ਕੇ ਕਰਦੀਆਂ ਨੇ। ਬਹੁਤ ਵਧੀਆ, ਇੱਕ ਬੜਾ ਸ਼ਲਾਘਾਯੋਗ ਕਦਮ ਹੈ। ਦੌੜ ਭੱਜ ਭਰੀ ਜ਼ਿੰਦਗੀ ਹੈ, ਬਹੁਤ ਵਾਰ ਇੱਕ ਦੂਜੇ ਨੂੰ ਮਿਲਣ ਦਾ ਸਮਾਂ ਨਹੀਂ ਬਣਦਾ। ਇਹ ਇੱਕ ਬਹੁਤ ਵਧੀਆ ਪਲੇਟਫਾਰਮ ਹੈ। 3 ਦਿਨ ਨਾਲੇ ਸੇਵਾ ਹੁੰਦੀ ਹੈ, ਨਾਲੇ ਨਗਰਾਂ ਦੀ ਸਾਰੀ ਸੰਗਤ, ਪਰਿਵਾਰ ਦੇ ਨਗਰਾਂ ਦੇ ਜਿੰਨੇ ਵੀ ਨਗਰ ਨਿਵਾਸੀ ਸੱਜਣ ਸ਼ਹਿਰ ਦੇ ਵਿੱਚ ਵਸਨੀਕ ਨੇ ਜਾਂ ਆਸ ਪਾਸ ਰਹਿੰਦੇ ਨੇ, ਸਾਰੇ ਇਕੱਠੇ ਹੋ ਜਾਂਦੇ ਨੇ। ਤੋ ਇਹ ਯਤਨ ਹਰ ਸਾਲ ਇਹਨਾਂ ਗੁਰੂ ਪਿਆਰਿਆਂ ਵੱਲੋਂ ਕੀਤਾ ਜਾਂਦਾ, ਜਿਹਦੇ ਵਿੱਚ 3 ਸ਼੍ਰੀ ਆਖੰਡ ਪਾਠ ਸਾਹਿਬ ਜੋ ਕੱਲ੍ਹ ਰੋਜ਼ ਤੋਂ ਆਰੰਭ ਕਰਵਾਏ ਗਏ, ਨਗਰ ਸੂਸਾਂ ਦੀ ਸੰਗਤ ਔਰ ਸਰਦਾਰ ਕੁਲਦੀਪ ਸਿੰਘ ਜੀ ਸੋਹੀ ਸਿੰਘ ਐਕਸਾਵੇਟਿੰਗ ਕੰਪਨੀ, ਤਿੰਨਾਂ ਵੱਲੋਂ ਇੱਕ ਆਖੰਡ ਪਾਠ ਸਾਹਿਬ ਦੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਨਗਰ ਲੋਹੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਦੂਜੇ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੀਜਾ ਸ਼੍ਰੀ ਅਖੰਡ ਪਾਠ ਸਾਹਿਬ ਭਾਈ ਕੁਲਵਿੰਦਰ ਸਿੰਘ ਧਾਲੀਵਾਲ ਪਰਿਵਾਰ, ਇਹ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ। ਤੋ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਆਰੰਭ ਕੀਤੇ ਹੋਏ ਇਹ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਨੇ, ਇਹਨਾਂ ਦੇ ਭੋਗ ਸਵੇਰੇ 9:30 ਵਜੇ ਪਾਏ ਜਾਣੇ ਹੈ ਔਰ ਉਸ ਤੋਂ ਉਪਰੰਤ ਹਫ਼ਤਾਵਾਰੀ ਸਮਾਗਮ ਇਸੇ ਮੇਨ ਦੀਵਾਨ ਹਾਲ ਵਿੱਚ ਸਜਣੇ ਨੇ, ਜਿਹਦੇ ਵਿੱਚ ਸਤਿਕਾਰਤ ਕੀਰਤਨੀ ਜਥਿਆਂ ਨੇ ਜਿੱਥੇ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਾ ਹੈ। ਵਿਦਵਾਨ ਸੱਜਣ ਗੁਰਬਾਣੀ ਕਥਾ ਵਿਚਾਰਾਂ ਕਰਨਗੇ। ਢਾਡੀ ਜਥਾ ਢਾਡੀ ਵਾਰਾਂ ਗੁਰ ਇਤਿਹਾਸ ਦਾਲ ਸਾਹਿਬ ਜੀ ਦੀ ਸੇਵਾ ਕਰੇਗਾ, ਸਰਵਣ ਕਰਾਏਗਾ। ਤੋ ਆਪ ਜੀ ਨੇ ਇਹਨਾਂ ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ, ਲਾਹੇ ਪ੍ਰਾਪਤ ਕਰਨੇ। ਤੋ ਆਓ, ਕੜਾ ਪ੍ਰਸ਼ਾਦ ਦੀ ਦੇਗ ਦਾ ਵਰਤਾਰਾ ਹੋ ਰਿਹਾ, ਜਿਹਨਾਂ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਸੇਵਕ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਤਿਆਰ ਕੀਤਾ ਗਿਆ। ਸਾਰੀ ਸੰਗਤ ਨੂੰ ਬੇਨਤੀ ਹੈ, ਆਪੋ ਆਪਣੀ ਲੋੜ ਮੁਤਾਬਕ ਸਭ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤੋ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਤੋ ਆਪ ਜੀ ਨੂੰ ਬੇਨਤੀ ਹੈ, ਇਹ ਜਿਹੜਾ ਦੀਵਾਨ ਹਾਲ ਹੈ ਸਫਾਈ ਦੇ ਮਕਸਦ ਨਾਲ ਬੰਦ ਕਰ ਦਿੱਤਾ ਜਾਏਗਾ। ਗੁਰਬਾਣੀ ਸੁਣਨ ਦੀਆਂ ਚਾਹਵਾਨ ਸੰਗਤਾਂ ਹਾਲ ਨੰਬਰ 2 ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ, ਹਾਲ ਨੰਬਰ 3 ਦੇ ਵਿੱਚ ਵੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ, ਹਾਲ ਨੰਬਰ 4 ਵਿੱਚ ਵੀ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੈ। ਜਿੱਥੇ ਵੀ ਆਪ ਜੀ ਯੋਗ ਸਮਝੋ, ਆਪ ਜੀ ਉੱਥੇ ਬੈਠ ਕੇ ਗੁਰਬਾਣੀ ਪਾਠ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕਦੇ ਹੋ। ਤੋ ਆਓ, ਸੋਹਿਲਾ ਬਾਣੀ ਕਾ ਪਾਠ ਹੋਵੇਗਾ, ਨਾਲ ਦੀ ਨਾਲ ਸੁਖਾਸਨ ਦੀ ਸੇਵਾ, ਗੁਰੂ ਸਾਹਿਬ ਜੀ ਨਿੱਜ ਸਥਾਨਾਂ ਵੱਲ ਜਾਣਗੇ। ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀ। ਸੁਹਿਲਾ ਰਾਗ ਗਾਉੜੀ ਦੀਪ ਕੀ ਮਹਲਾ ਪਹਿਲਾ, ਜੈਂਕਰ ਕੀਰਤ ਆਖੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਬਰਿਓ ਸਿਰਜਣਹਾਰੋ, ਤਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉਮ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸ਼ੁਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਦੇਵ ਸੱਜਣੀ ਸੀਸੜੀਆਂ, ਜੋ ਹੋਵੇ ਸਭ ਸੁਮੇਲ, ਘਰ ਘਰੇ ਹੋ ਪਾਹੁਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਆ, ਨਾਨਕ ਸੇ ਦੇਹਾਂ ਵਨ, ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਓ, ਵਿਸੋਏ ਚਸਿਆ ਘੜੀਆਂ ਪਹਿਰਾ, ਥਿਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇ, ਸਰਾਗ ਧਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮੱਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਈ ਪੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ ਰਹਾਓ,
ਸਹਿਸ ਤਉ ਨੈਣ ਨਨ ਨੈਣ ਹੈ ਤੁਹੀ ਕਉ ਸਹਿਸ ਮੂਰਤ ਨਨਾਇਕ ਤੁਹੀ ਸਹਿਸ ਪਦ ਬਿਮਾਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਤ ਮਨੋ ਅੰਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕਹੋ ਹੋਏ ਜਾਂ ਤੈ ਤਰਣਾਏ ਵਾਸਾਰਾ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕਰੋ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਓ ਤਾਂ ਪੁੰਨ ਵੱਡਾ ਹੈ ਰਹਾਓ ਸਾਖਤ ਹਾਰਾ ਸਾਧਨਾ ਜਾਣਿਆ ਤਿਨਿਅੰਤਰ ਹੋਮੈ ਕੰਡਾ ਹੀ ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ ਜਮਕਾਲ ਸਹਿ ਤਰ ਡੰਡਾ ਹੀ ਹਰ ਜਨ ਹਰ ਨਾਮ ਸਮਾਣੇ ਦੁੱਖ ਜਨ ਮਰਨ ਭਵ ਖੰਡਾ ਹੀ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਰ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹਿਲਾ ਆਉਦ ਕਟੈ ਦਿਨ ਸੁਰਹਿਣਾਰੀ ਮਨ ਗੁਰਮਿਰ ਕਾਜ ਸੁਆਰੀ ਰਹਾਓ ਇਹ ਸੰਸਾਰ ਬਿਕਾਰ ਸੰਸੀ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਲ ਪਾਵੋ ਸੁਖ ਸਹਿਜੇ ਬੌਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗ।

ਇਹ ਡੋਗਨੈ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ।

कबीर सिख शाखा बहुते किए, केसो कियो नामीत चाले थे।

होनहार सो होए है, साकत संग न जाओ।

ਸਾਕਤ ਕਾਰੀ ਕੰਬਰੀਤ ਹੋਏ ਹੋਏ ਨਾ ਸੇਤ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਕਬੀਰ ਰਾਮ ਨਾ ਛੁੱਡੀਐ ਤਨ ਧਨ ਜਾਏ ਤਾਂ ਜਾਓ। ਚਰਨ ਕਮਲ ਚਿਤ ਬੇਦਿਆ ਰਾਮ ਹੈ ਨਾਮ ਸਮਾਓ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ। ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾ ਤੇ ਫਰਮ ਨਾ ਜਾਏ। ਆਪ ਡੁੱਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਏ। ਕਬੀਰ ਜੇਤੇ ਪਾਪ ਕੀਏ ਰਾਖੈ ਤਲੈ ਦੁਰਾਏ। ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ। ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਧੰਦਾ ਕਰਤਾ ਰਹਿ ਗਿਆ

ਨਾਹੀ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ। ਦੇਹੀ ਕਿਸ ਕੀ ਬਾਪੁਰੀ, ਪਵਿੱਤਰ ਹੋਏ ਗੋਗ ਰਾਮ।

ਸੂਰ ਕਬੀਰ ਸੂਤਾ ਕਿਆ ਕਰਹੇ ਜਾਗ ਰੋਏ ਭੈ ਦੁਖ ਜਾ ਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੈ ਸੁਖ ਕਬੀਰ ਸੂਤਾ ਕਿਆ ਕਰਹੇ ਉੱਠ ਕੇ ਨਾ ਜਪਹੇ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਂਡ ਪਸਾਰ ਕਬੀਰ ਸੂਤਾ ਕਿਆ ਕਰਹੇ ਬੈਠਾ ਰਹੋ ਯਾਰ ਜਾਗ ਜਾ ਕੇ ਸੰਗ ਤੇ ਵਿਛੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀ ਐ ਮਾਰਗ ਲਾਗਾ ਜਾਓ ਵੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਣ ਕਾਰੋ ਪਰਸੀਐ ਤਉ ਕਛ ਲਾਗੈ ਦਾਗ

ਕਬੀਰੇ ਐਸਾ ਜੰਤਿਕ ਦੇਖਿਆ, ਜੈਸੀ ਧੋਈ ਲਾਖ, ਦਿਸੈ ਚੰਚਲ ਬਹੁ ਗੁਣਾ। ਮਤਹੀਣਾ ਨਾ ਪਾਕ, ਕਬੀਰ ਮੇਰੀ ਬੁੱਧ ਕਉ, ਜਮ ਨਾ ਕਰੈ ਤਿਸਕਾਰ। ਜਿਨ ਇਹ ਜਮੁਆ ਸਿਰਜਿਆ, ਸੋ ਜਪਿਆ ਪਰਵਦਗਾਰ। ਕਬੀਰ ਕਸਤੂਰੀ ਭਇਆ, ਪਵਰ ਭਏ ਸਭ ਦਾਸ, ਜਿਉਂ ਜਿਉਂ ਭਗਤ ਕਬੀਰ ਕੀ, ਤਿਉਂ ਤਿਉਂ ਰਾਮ ਨਿਵਾਸ।

ਬਣ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਹਾਂ ਲੋਭ ਤਹਾਂ ਕਾਲ ਹੈ, ਜਹਾਂ ਖਿਮਾ ਤਹਾਂ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨੀਵਰ ਗਲੇ, ਮਾਨ ਸਬੈ ਕੋ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਭੋਏ ਗਿਰ ਪਰਿਆ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ

ਕਬੀਰ ਹੈ ਗੈ ਬਾਹਨ ਸਕਨ ਖਨ ਛਤਰਪਤੀ ਕੀ ਨਾਰ ਤਾਸ

पारोसी के जो हुआ तू अपने पी जान। कबीर भली मधु करी नाना बिद को नाज।

ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਕ ਅਜਾਨ ਤਾਂ ਸਿਓ ਟੂਟੀ ਕਿਉਂ ਬਣੈ ਜਾ ਕੇ ਜੀ ਪਰਾਨ ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰਹੋ ਸਵਾਰ ਕਾਰਜ ਸਾਡੇ ਤੀਨ ਹੱਥ ਕਣੀ ਤਾਂ ਪੌਣੇ ਚਾਰ ਕਬੀਰ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ।

ਕਬੀਰ ਜੋ ਗ੍ਰਹਿ ਕਰਹੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੈ ਤਾਂ ਕੋ ਬੁੱਢ ਅਭਾਗ। ਸਲੋਕ ਸ਼ੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਤ ਦਿਹਾੜੈ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ।

ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ।

ਫਰੀਦਾ ਅੱਖੀ ਦੇਖ ਪਤੀਣੀਆ ਸੁਣ ਸੁਣ ਰੀਣੇ ਕੰਨ ਸ਼ਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਏ ਕਰ ਸਾਈ ਸਿਉਂ ਬਿਰਹੜੀ ਰੰਗ ਨਵੇਲਾ ਹੋਏ।

ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕਜਲ ਰੇਖ ਨਾ ਸਹਿਦਿਆ ਸੇ ਪੰਖੀ ਸੂਏ ਬਹਿਠ ਫਰੀਦਾ ਕੂ ਕਹਿੰਦਿਆ ਚੰਗ ਕਹਿੰਦਿਆ ਮਤੀ ਦਿੰਦਿਆ ਨਿਤ ਜੋ ਸੈਤਾਨ ਵੰਜਾਇਆ ਸੇ ਕਿਤ ਫੇਰੈ ਚਿਤ ਫਰੀਦਾ ਥੀਓ ਪਵਾਹੀ ਦਬ ਜੇ ਸਾਈਂ ਲੋੜੈ ਸਭ ਇੱਕ ਛਿਜੈ ਬਿਆਲ ਤਾੜੀਐ ਤਾਂ ਸਾਈਂ ਤੈ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਐ ਖਾਕ ਉਜੇੜ ਨਾ ਕੋਏ ਜੀਵ ਦਿਆ ਪੈਰਾ ਤਲੈ ਮੁਏ

जो पावै बिपरवाह। नाती तोती संबही सुती आए नचिंद।

ਫਰੀਦਾ ਦਰ ਦਰਵਾਜ਼ੈ ਜਾਏ ਕੈ ਕਿਉ ਡਿੱਠੋ ਕੜੀਆਲ। ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ। ਸੋਹੇੜਾ ਕੜੀਆਲ ਜੋ ਦੁਖੀ ਰਹਿਣ ਵਿਹਾਏ।

ਫਰੀਦਾਬਾਰ ਪਰਾਇਆ ਬੈਸਣਾ ਸਾਈ ਮੁਜਨ ਦੇ ਜੇ ਤੂੰ ਏਵੈ ਰੱਖਸੀ ਜਿਉ ਸਰੀਰੋ ਲੇਹੇ ਕੰਧ ਕੁਹਾੜਾ ਸਿਰਕੜਾ ਵਣ ਕੈਸਰ ਲੋਹਾਰ ਫਰੀਦਾ ਹਉ ਲੋੜੀ ਸੋ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੋੜ ਅੱਗੇ ਗਏ ਸਿੰਘਾਂ ਪਸੰਨ ਚੋਟਾਂ ਖਾਸੀ ਕੌਣ।

ਫਰੀਦਾ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ।

ਪੈ ਪਈਐ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬੈ ਸੰਤਰ ਧਾਤ ਸੁਧ ਹੋਏ।

ਚਲ ਚਲ ਗਈਆਂ ਪੰਖੀਆਂ, ਜਿਨੇ ਵਸਾਏ ਤਲ, ਫਰੀਦਾ ਸਰ ਪਰੇ ਆਪੀ ਚੱਲ ਸੀ, ਥੱਕੇ ਕਵਲ ਇਕੱਲ। ਫਰੀਦਾ ਇੱਟ ਸਿਰਾਣੇ ਪੁਏ ਸਵਣ, ਕੀੜਾ ਲੜਿਓ ਮਾਸ,

ਫਰੀਦਾ ਕਿੱਥੈ ਤੇਡੇ ਮਾਪਿਆ ਜਿਨੀ ਤੂੰ ਜਣਿਓ ਹੈ ਤੈ ਪਾਸੋ ਓਏ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ।

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ।

ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨੇ ਵਾਜਿਆ ਤਿੰਨਾ ਅੰਚਨਾ ਲਾਗ ਮਹੱਲਾ ਪੰਜਵਾਂ।

ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ।

ਫਰੀਦਾ ਦਿਲ ਰਤਾ ਇਸ ਦੁਨੀ ਸਿਓ, ਦੁਨੀ ਨਾ ਕੀਤਾ ਕੰਮ। ਮਿਸਲ ਫਕੀਰਾ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਲੇ ਪੈਰੇ ਫੁੱਲੜਾ, ਫਲ ਪੀ ਪੱਛਾ ਰਾਤ। ਜੋ ਜਾਗਨ ਲਹਨ ਸੇ, ਸਾਈ ਕੰਨੋ ਦਾਤ। ਦਾਤੇ ਸਾਹਿਬ ਸਿੰਧੀਆਂ, ਕਿਆ ਚੱਲੈ ਤਿਸ ਨਾਲ। ਇੱਕ ਜਾਗਨ ਦੇ ਨਾਲ ਹਨ, ਇੱਕ ਨਾ ਸੁਤਿਆਂ ਦੇ ਉਠਾਲ।

ਸਤੇ ਸਤਪਣੀਐ ਦੂਸਰਿਆਂ ਦਾ ਨਾ ਅਵਰ ਪੁਰਖ ਪਉ ਰਾਤਨ ਸੁਣੀਐ ਅੰਮ੍ਰਿਤ ਹਰਿ ਕੋ ਨਾਮ ਲੈ ਤਮਨ ਸਭ ਸੁਖ ਪਾਏ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਕਾਏ ਜੇ ਠਾਕੁਰ ਸੋ ਪ੍ਰਸੰਨ ਪਇਓ ਸਤਸੰਗਤ ਤੇ ਪਿਆਰ ਹਰਿ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਬਾਦੀ ਬਾਣ ਸੱਚ ਸੱਚੇ ਪਹਿਤਰਿਓ ਸੱਚੈ ਤਖਤ ਨਿਵਾਸ ਸੱਚ ਤਪਾ ਵਸ ਕਰਿਓ ਸੱਚ ਸਿਰਜਿਓ ਸੰਸਾਰ ਆਪਿਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀ ਮਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋਨ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਬਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੂਰ ਤੇਰ ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਏ ਗੁਗਿਉ ਨਹੀਂ ਜਾਏ ਪੂਰ ਸਰਬ ਰਹਿਉ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾ ਤਉ ਦਾ ਤਾਰ ਪਰਿਉ ਜਾਚਕ ਇਕ ਸਰਣਾ ਮਿਲੈ ਦਾਨ ਸੰਤ ਰੇਨ ਜਿਹ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਉ ਦਰਸ ਮਨ ਚਾਉ ਭਗਤਿਓ ਮਨ ਠਹਿਰਾਵੈ ਬਲਿਓ ਚਰਾਗਨ ਦਿਆਰ ਮੈਂ ਸਭ

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਂਕਾਰ ਸਤ ਗੁਰਪ੍ਰਸਾਦ ਕਾਚੀ ਦੇ ਮੋਫਣ ਬਾਂਦੀ ਸਾਟ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਬਡੋ ਬਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਯਹ ਮੀਠੀ ਜੀ ਮਾਇ ਹਿਤਾਨੀ ਬਲਬੰਚ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਬੰਤਰ ਜਾਮੀ ਸੀਲ ਧਰਮ ਦਇਆ ਸੁਚਨਾ ਸੇ ਆਯੋ ਸਰਣ ਜੀ ਕੇ ਦਾਨੀ ਕਾਰਨ ਕਰਨ ਸਮਰਥ ਸ੍ਰੀ ਤਿਰ ਰਾਖ ਲਿਓ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨਮੋਹਨ ਜੋਹਣ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰਥ ਸਬੈ ਬਿਦ ਕੁਲਾਂ ਸਮੂਹ ਧਾਰਨ ਸੋ ਚਿਤ ਚੇਤ ਅਚੇਤ ਜਾਨ ਸਤਸੰਗਤ ਪਰ ਮੰਦਿਰ ਮੋਹਿਓ ਕਤ ਧੋ ਮੂਰਤ ਘਰੀ ਚੱਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗਲੋ ਹੋ ਚੋ ਕਾ ਚਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਭਉ ਸਿੱਖਿਆ ਸੰਤ ਨਾਮ ਪਦ ਨਾਨਕ ਰਾਮ ਰੰਗ ਆਤਮ ਸਿਉਂ ਰਉ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇ ਸਵਾਰ ਤਰੀ ਖਾਨ ਪਾਨ ਸੋਧੇ ਸੁਖ ਪੁੰਚਿਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਪਾਈ ਯਰ ਬੰਦਪ ਭੋਜਨ ਕੀ ਸਭ ਸੂਝ ਪੈਰੀ ਵਰਧਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਪਤ ਕਰਤਬ ਕਰਤ ਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਪ੍ਰਮਤ ਘੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ

ਸਵਨਾਗਤ ਸਿੰਘਾਸਨ ਚਿਨ ਮੈਂ ਤਿਆਗਤ ਨਾਂਗ ਸਿਧਾਰੋ। ਸੂਰ ਨਾ ਬੀਰ ਨਾ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਹਾਰੋ। ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦੋ ਕਰ ਝਾਰੋ। ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ। ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮਿਆ ਪਾਰੋ। ਸ੍ਰੀਪਤ ਨਾਥ ਸਰਣ ਨਾਨਕ ਜਨ

ਕਿਆ ਤਾ ਤਾਸ ਚਰਨ ਲੇ ਹਿਰਦੈ ਬਸਾਵਾਂ ਤੋ ਪਰਮ ਗੁਰੂ ਨਾਨਕ ਗੁਣ ਗਾਵਾਂ ਗਾਵਾਂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੀ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਤਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਜਨਕਾਤ ਜੁਗਤ ਜੁਗੇਸ਼ਰ ਹਰ ਰਸ ਪੂਰਨ ਸਰਬ ਕਲਾ ਗਾਵੈ ਸੰਕਾਦ ਸਾਧ ਸਿਧਾਦਕ ਮੁਨ ਜਨ ਗਾਵੈ ਅਸ਼ਲ ਸ਼ਲਾ ਗਾਵੈ ਗੁਣ ਤੋਮੈ ਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਕਪਿਲਾਦ ਆਦਿ ਜੁਗੇਸ਼ਰ ਅਪਰੰਪਰ ਅਵਤਾਰ ਵਰੂ ਗਾਵੈ ਜਮ ਦਗਣ ਪਰ ਸਰਮੇਸ਼ਰ ਕਰ ਕੁਠਾਰ ਰਗ ਤੇਜ ਹਰਿਓ ਉਧੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਗੁਣ ਬਰਨ ਚਾਰ ਖੱਟ ਦਰਸ਼ਨ ਬ੍ਰਹਮਾ ਦਿਖ ਸਿਮਰੰਤ ਗੁਣਾ ਗਾਵੈ ਗੁਣ ਸ਼ੀਸ਼ ਸਹਿ ਸੱਜੇ ਬਾਰਸ ਆਦਿ ਅੰਤ ਲਿਵ ਲਾਗ ਧੁਨਾ ਗਾਵੈ ਗੁਣ ਮਹਾਂਦਿਓ ਬੈਰਾਗੀ ਚਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲਿ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸੰਕਾਦ ਆਦਿ ਜਨਕਾਦ ਜੁਗਹਿ ਲਗ ਧਨ ਧਨ ਗੁਰ ਧਨ ਜਨਮ ਸਕਿਆਤ ਭਲੋ ਜਗ ਪਾਤਾਲਪੁਰੀ ਜੈਕਾਰ ਧੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤ ਜੁਗ ਤੈ ਮਾਣਿਓ ਛਲਿਓ ਬਲ ਬਾਹਮਣ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾ ਰਥ ਕੀਓ ਗੁਰਸੈਨ ਕੋ ਰਾਜ ਅਭੈ ਭਗਤਾਂ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਭਿਚਲੇ ਅਟਲ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦੇਵ ਪਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਾਇਆਲ ਭਗਤ ਨਾਗਾਦ ਪਯੰਗਮ ਮਹਾਂਦਿਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਬੇਦ ਵਿਆਕਰਣ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਾਰੀਆ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਚ ਸਮਾਇਓ ਮੰਦਹਤ ਗੁਣ ਰਵੈ ਜੀਨ ਚੱਕਰ ਵੈ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਾਤਾਲ ਬਸੰਤੋ ਭਰਥਰ ਗੁਣੀ ਉਚਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪ ਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹਲੇ ਦੂਜੇ ਕੇ ਇੱਕ ਓਅੰਕਾਰ
ਸਤ ਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤ ਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿ ਬੁੱਠ ਛੱਜ ਸੁਰ ਨਰ ਗਣ ਮਨ ਬੋਹੇ ਅਗਾਜ ਮਾਰਿਓ ਕੰਟ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਕਾਰ ਰਾਖ ਲੇ ਸਮਝ ਜਗ ਜੀ ਤੋਂ ਗੁਰਦੁਆਰ ਖੇ ਲਹਿ ਸਮਤ ਸਾਰ ਰਥਿਓ ਨ ਮਾਨ ਲਿਵ ਰਾਖ ਨਿਰੰਕਾਰੂ ਕਉ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣ ਜਗਤ ਤ੍ਰਿਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟੀ ਅੰਮ੍ਰਿਤ ਧਾਰ ਕਾਲਕ ਕਾਨੀ ਉਤਾਰ ਤੇ ਮਰਿਆ ਗਿਆਨ ਜਾਹੇ ਦਰਸ ਦੁਆਰੂ ਓ ਜਿ ਸਿਵਹਿ ਸ਼ਬਦ ਸਾਰ ਗਾਕੜੀ ਬਿਖਮ ਕਰ ਤੇ ਨਰ ਭਵ ਤਰ ਕੀ ਨਿਰਭਾਰ ਸਤ ਸੰਗਤ ਸਹਿ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਉ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮਰਹਾਰ ਤੈਂ ਤਾਂ ਦ੍ਰਿੜਿਓ ਨਾਮ ਪਾਰ ਬਿਮਲ ਜਸ ਪਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤ੍ਰ ਜਲ ਪਦਮ ਵਿਚਾਰ ਕਲਿਪ ਤਾਰ ਰੋਗ ਬੈਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਬ ਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮਰਾਰ ਤੈਂ ਤਹਾਂ ਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧਿਆ ਜਗਰ ਜਿਨ ਕੀਆ ਉਨ ਮਾਨ ਹਰਿ ਹਰਿ ਦਰਸ਼ ਸਮਾਨ ਆਤਮਵੰਤ ਗਿਆਨ ਜਾਣੀਐ ਅਕਲਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟੀ ਅਚਲ ਠਾਨ ਬਿਮਲ ਬੁੱਧ ਸਥਾਨ ਪਹਿਰ ਸੀਲ ਸਨਾਹ ਸਖਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ੍ਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗਪਾ ਪਰਨਾਸਨ ਸ਼ਬਦ ਸੂਰ ਬਲਵੰਤ ਕਾਮਯਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤ ਪਾਲਣ ਆਤਮਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਭੈ ਤਰੈ ਗੁਰ ਜਗਤ ਫਿਰਨ ਸ਼ਹੀ ਅੰਗਰੋ ਰਾਜ ਯੋਗ ਲੈਣਾ ਕਰੈ ਸਦਾ ਅਕਲਿਵ ਰਹਿ ਕਰਨ ਸਿਉਂ ਇੱਛਾ ਚਾਰ ਦ੍ਰਮ ਸਪੂਰ ਜੋ ਨਵੇਂ ਖਵੈ ਕਸ ਬਿਮਲ ਵਿਚਾਰ ਹੈ ਤਤ ਜਾਣਿਓ ਸਰਬਗਤ ਅਲਖ ਬਿਡਾਣੀ ਸਹਿਜ ਭਾਏ ਸੰਚਿਓ ਕਿਰਣੀ ਅੰਮ੍ਰਿਤ ਕਲਬਾਣੀ ਗੁਰ ਗਮ ਪ੍ਰਮਾਣ ਤੈ ਪਾਇਓ ਸਤ ਸੰਤੋਖ ਰਾਹ ਜਲਾਇਓ ਹਰ ਪਰਸਿਓ ਕਲ ਸਮੁੱਲਵੈ ਜਨ ਦਰਸ਼ਨ ਲੈਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਹਿ ਹਦਰਤ ਦੀਓ ਗਰਲ ਨਾਸਤਨ ਨੱਠਿਓ ਅੰਬਿਓ ਅੰਤਰਗਤ ਪੀਓ ਰਿਤ ਬਿਗਾਸ ਜਾਗਿਓ ਲਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾ ਨਿਰੰਤਰ ਉਦਾਰੋ ਚਿਤ ਦਾਰਿਦ ਹਰਨ ਭਿਖਨ ਤਹਿ ਕਲ ਮਲ ਤ੍ਰਸਨ ਸਦ ਰੰਗ ਸਹਿਜ ਕਲੀ ਉਚਰੈ ਜਸ ਜੰਪਉ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਨਾਮ ਸਮਰ ਸੁਖ ਸਦਾ ਨਾਮ ਨਿਸਾਨ ਸੋ ਹੈ ਰੰਗ ਰਤੋ ਨਾਮ ਸਿਉਂ ਕਲ ਨਾਮ ਸੁਰ ਨਰ ਬੋ ਹੈ ਨਾਮ ਪਰਸ ਜਨ ਪਾਇਓ ਸਤਿ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਆ ਗੁਰੂ ਕੈ ਅੜਸਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਰਨ ਭੋਜਨ ਭਾਉ ਸਹਿ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੂ ਹੈ ਜਿਸ ਸੱਚ ਸਮ ਸੰਜਮ ਵਰਤ ਸੱਚ ਕਬ ਜਨ ਕਲ ਵਖਾਣ ਦਰਸ਼ਨ ਪਰਸਿਆ ਗੁਰੂ ਕੈ ਸੱਚ ਜਨਮ ਪ੍ਰਵਾਨ ਆਮਿ ਦ੍ਰਿਸ਼ਟ ਸ਼ੁਭ ਕਰੈ ਹਰਿ ਅਗਪਾਪ ਸਕਲ ਮਲ ਕਾਮ ਕ੍ਰੋਧਿਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰਨਵ ਨਿਦਰਿ ਆਉ ਜਨਮ ਹਮ ਕਾਲਕ ਧੋਵੈ ਸ ਕਹੋ ਟਲ ਗੁਰੁ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹਲੇ ਤੀਜੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾਇਕ ਨਾਮੇ ਅਛਲ ਸੰਸਾਰੀ ਜਿਨ ਭਗਤ ਭਵਜਲ ਤਾਰੇ
सिमरो सोई नाम प्रधान, तित नाम रसक नानक, लैणा थपियो जिन सर्ब सिधी, कबजन कल सबुद्धि, कीरत जन अमरदास बिस्तरिया। कीरत रब किरण प्रगट संसार साख तरूवर, मबल सराय उत्तर दक्षिण पब्बर पश्चिम, जय जय कारज पंथ नारा, हर नाम रसन गुरमुख बर दायो, उल्ट गंग पश्चिम तरिया। सोई नाम अषल भगत हाँ भवतारण, अमरदास गुर कौ फुरिया, सिमरै सोई नाम जाखि हर किन्दर, साधक सिद्ध समाध हरा। सिमरै नक्षत्र अबर ध्रुव मंडल, नारदाद प्रहलाद वरा, शशि अर अर सूर नाम्यो लासें, सैल लो जिनि उदरिया। सोई नाम अषाढ़ भगत हाँ भवतारण, अमरदास गुर कौ फुरिया, सोई नाम सिमर नवनाथ निरंजन, शिव सनकाद समुद्रिया, चौरासी सिद्ध बुद्ध जित राते, अम्बरीक भव जल तरिया, उद्धो अकूर त्रिलोचन नामा, कल कबीर किल विखरिया। सोई नाम या शाल भगत हाँ भवतारण, अमरदास गुरु को फुरिया। तित नाम लागते तीस त्यावें, जति तपीशर मन वसिया, सोई नाम सिमर गंगे पितामह, चरण चित अमृत रसिया। तित नाम गुरु गंभीर गुरु, मत सत कर संगत उधरिया, सोई नाम अषाढ़ भगत हाँ भवतारण, अमरदास गुर कौ फुरिया। नाम कित संसार किरण रव सुर तुर साखा, उत्तर दक्षिण पूब देश पश्चिम जस भाखा। जन्म ताई सक्याथ जित नाम हरदय नवासै, सुर नर गण गंधर्व शे दर्शन आसासै, भलो प्रसिद्ध तीजो तनो कल जोड़ कर त्यायो। सोई नाम भगत भव जल हरन, गुर अमरदास तै पायो, नाम त्यावें देव ते ती सर, साधक सिर नर नाम खंड ब्रह्मांड धारी। जहां नाम समाध्यो हरख सोग सम कर सहारे, नाम शिरोमण सर्बमय भगत रहे लिवतार, सोई नाम पदार्थ अमर गुर तुस दियो करतार। सत सूरो शील बलवंत, सत भाई संगत सगन गुरु, मत नरवैर लीना, जिस धीरज तुर धरवल तुजा, सेत बैकुंठ बीना, परसें संत पियार, जे करतार हैं संजोग। सतगुरु सेव सुख पायो, अमर गुर की तो जोग, नाम नावन नाम रस खानर, भोजन सदा चाय मुख मिष्ट बाणी, धन सतगुरु सेवियो जिस पसाए, गतिया गम जानी। कुल समूह समुद्रे पायो नाम निवास, सकयथ जन्म काली उचरै, गुर परस्यु अमर प्रगाश, बारज कर दाहिने सिद्ध सन मुख मुख, जो वै हृद बसै वावांग, जो तीन लोकांतर मोह है। हृदय बसै आ कहियो, सोए रस तिन्ही जातो, मुखों भगत उचरै अमर गुर इत रंग रातो, मस्तक निशान सचो कर्म कल जोड़ कर त्यायो, परस्यु गुरु सतगुर तिलक सरबी इच जिन पायो। चरण तं पर सकयाथ, चरण गुर अमर पवल रै, हथ तं पर सकयाथ, हथ लगे हैं गुर अमर पै, जी तं पर सकयाथ, जी गुर अमर पणिजै, नैण तं पर सकयाथ, नैण गुर अमर पिखिजै, श्रवण तं पर सकयाथ, श्रवण गुर अमर सुरजै, सकयाथ सोहियो जित ही बसै, गुर अमरदास निज जगत पित, सकयत सो सिर जल पपणै, जो सिर नवै गुर अमर नित, ते नर दुख न भोग, ते नर ने तन न कहियै, ते नर शोक न हुए, ते नर से अंत न लइयै, ते नर सेव न करें, ते नर सह सह समपै, ते नर दुलीचै बहै, ते नर यो थप बिथपै, शुक्ल हैं ते नर संसार मैं अपै, पट रिप मद ते, सकयत ते नर जल पपणै, गुर अमरदास सो प्रसन्न जी, तैं पढ़ियो एक मन धरियो, एक कर एक पछाण्यो, नैन बैन मोहि एक एक दुइ ठाउँ न जान्यो, सुपन एक प्रतख एक एक समय लीनो, तीस एक अर पंज सिद्ध पैंतीस नखीनो। एकों जे लाख लखो वा लख है, एक एक कर वरण्यो, गुर अमरदास जल पपणै, तू एक लोड़ै एक मन्यो, जे मत गही जय देव, जे मत नामै समाणी, जे मत त्रिलोचन चित भगत कंबीर है जानी, रुक मांगद करतूत राम जंपो नित पाई, अमरीक प्रहलाद शरण गोबिंद गत पाई। तैं लोभ क्रोध तृष्णा तजी, सुमत जल जानी जुगत,
ਗੁਰੀ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੋਕਤਾ। ਗੁਰੀ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਸ ਹੈ। ਗੁਰੀ ਅਮਰਦਾਸ ਪਰਸੀਐ ਸਿਸ ਸਾਧਕ ਆ ਸੱਸ ਹੈ। ਗੁਰੀ ਅਮਰਦਾਸ ਪਰਸੀਐ ਧਿਆਨ ਲਈਐ ਪਮੁੱਕ ਹੈ। ਗੁਰੀ ਅਮਰਦਾਸ ਪਰਸੀਐ ਭਉ ਲੱਭੈ ਗਉ ਚੁੱਕ ਹੈ। ਇੱਕ ਬਿਨ ਦੁੱਗਣ ਜੋ ਤੌਰ ਹੈ ਜਾਂ ਸਮੰਤਰ ਮਾਨ ਵਹਿਲ ਹੈ। ਜਾਲ ਪਾਪ ਦਾਰਤੀ ਤੜੇ ਗੁਰੀ ਅਮਰਦਾਸ ਡਿੱਠੈ ਮਿਲੈ। ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗਰਿਓ ਤਾਂ ਤੇ ਅੰਗਦ ਲੈਣਾ ਪ੍ਰਗਟ ਤਾਸ ਚਰਨ ਲਿਵਰਾਇਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣੋ ਜੋ ਗੁਣ ਅਲਖ ਅਗੰਮ ਤਨਹ ਗੁਣ ਅੰਤ ਨ ਜਾਣੋ। ਬੋਹਿ ਥੋ ਬਿਧਾਤੈ ਨਿਰਮਿਓ ਸਭ ਸੰਗਤ ਕੁਲ ਉਧਾਰਨ ਗੁਰ ਅਮਰਦਾਸ ਕੀਰਤ ਕਹਿ ਤਰਾਹ ਤਰਾਹ ਤੋ ਪਾ ਸ਼ਰਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਜਿਹ ਸਿੱਖਾਂ ਸੰਗਰਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ ਜਪ ਤਪ ਸਤ ਸੰਤੋਖ ਪਿਖ ਦਰਸ਼ਨ ਗੁਰ ਸਿੱਖਾਂ ਸ਼ਰਨ ਪਰੈ ਤੇ ਬਰੈ ਛੋੜ ਜਾਂ ਪੁਰ ਕੀ ਲਿਖਾਂ ਭਗਤ ਭਾਏ ਭਰਪੂਰ ਹਿਰਦੈ ਉਚਰੈ ਕਰਤਾਰ ਗੁਰ ਗੌਹਰ ਦਇਆਓ ਪਲਕ ਡੁਬੰਤ ਹੈ ਤਾਰ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰੀ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਦਰ ਪਰ ਹਰ ਪਰੈ ਚਿਤ ਚਿਤ ਮੋਇ ਅਰਦਾਸ ਕਹੋ ਪਰ ਕਹਿ ਪੀ ਨ ਸਕੋ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਹੋ ਤਕੋ ਤੇਰੇ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਪ ਗੁਰੂ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਕਮੇਵਾ ਅਗਮ ਅਲਖ ਕਾਰਨ ਪੁਰਖ ਜੋ ਫੁਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਮ ਤੂੰ ਰੱਖੈ ਤਿਮ ਰਹੋ ਭਿਖੇ ਕੇ ਗੁਰ ਗਿਆਨ ਯਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿਤੈ ਲਿਵਲਾਵੈ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨ ਤਾਵੈ ਨਿਰੰਕਾਰ ਕੈ ਵਸੈ ਦੇਸ਼ ਹੁਕਮ ਬੋਝ ਵਿਚਾਰ ਪਾਵੈ ਕਲ ਮਾਹੀ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਸ਼ ਕੀਓ ਗੁਰ ਮਿਲਿਓ ਸੋਈ ਭਿਖਾ ਕਹਿ ਸਹਿਜ ਰੰਗ ਦਰਸ਼ਨ ਦੀਓ ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ ਸੰਨਿਆਸੀ ਤਪੱਸੀਆਂ ਮੁਖੋਂ ਏ ਪੰਡਿਤ ਮਿੱਠੇ ਬਰਸ ਏ ਕਹੋ ਫਿਰਿਓ ਕਿਨੈ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨਕੇ ਗੁਣ ਹਾਂ ਕਿਆ ਕਹਾਂ ਗੁਰਦਈ ਮਿਲਾਇਓ ਭਿਖਿਆ ਜਿਮ ਤੂੰ ਰੱਖੈ ਤਿਮ ਰਹਾਂ ਪੈਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ ਧਰਮ ਧਨ ਕਰ ਗਹਿਓ ਭਗਤ ਸੀਲਾਂ ਸਰ ਲੜਿਓ ਪੈ ਨਿਰਪਉ ਹਰਿ ਅਟਲ ਮਨ ਸ਼ਬਦ ਗੁਰ ਨਿਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਪਤ ਪੰਚ ਦੂਤ ਬਖੰਡਿਓ ਭਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਾਰ ਗੁਰ ਅਮਰਦਾਸ ਸੱਚ ਸਲ ਭਣ ਤੈਂ ਦਲਯ ਤੋਂ ਵਿਉਧ ਕਰ ਘਨ ਹਰ ਬੂੰਦ ਬਸੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ ਉਨ ਜੋਗਾਵੈ ਭੱਲੇ ਅਮਰਦਾਸ।

ਸਵਈਏ ਮਹਲੇ ਚੌਥੇ ਕੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਇੱਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪ੍ਰਸਾਦ ਹਰ ਗੁਣ ਸਦਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਿਗੁਰ ਪੂਰਜਨ ਕੀ ਆਸਾ ਸਤਿਗੁਰ ਸੇਵ ਪਰਮ ਪਦ ਪਾਇਓ ਅਬਿਨਾਸੀ ਅਭਿਗਤ ਧਿਆਇਓ ਤਿਸ ਪੇਟੇ ਦਰ ਦਰ ਨ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਿਓ ਨਾਮ ਜਾ ਕੋ ਫੁਰਿਆਇਨ ਸਤਿਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨੀ ਹੁਰ ਤਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੀ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰੀ ਅਭਰ ਭਰੀ ਛੁਟਤ ਪ੍ਰਵਾਹ ਆਮੇ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੇਂ ਸੰਤ ਕਰਹਿ ਮਨ ਮਜਨ ਪੁੱਬ ਜਿਨੋ ਸੇਵਾ ਕਰੀਆ ਤਿਨ ਭਉ ਨਿਵਾਰੀਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਧਰ ਤਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿ ਅਭਰ ਭਰੇ ਸਤਿਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਮਲ ਸਹਿਜ ਪ੍ਰਕਾਸ਼ਿਆ ਭੈ ਨਿਰੰਜਨ ਘਰੈ ਲਹਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿ ਅਭਰ ਭਰੇ ਅਨ ਪਵਨ ਮਾਨਿਆ ਕੱਲਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਭਰੇ ਮੇਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੀ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰਿ ਅਭਰ ਭਰੇ ਅਭਰ ਭਰੇ ਪਾਇਓ ਅਪਾਰ ਦਿੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣ ਸਤਿਗੁਰ ਕੈ ਪ੍ਰਸਾਦ ਸਹਿਜ ਸੇ ਤੀ ਰੰਗ ਮਾਣ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੇ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿਨ ਤਹਰ ਮਗ ਨ ਹੁਟੈ ਸੰਜਮ ਸਤ ਸੰਤੋਖ ਸੀਲ ਸਨਾ ਮਫੁਟੈ ਸਤਿਗੁਰ ਪ੍ਰਮਾਣ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਭੈ ਅਮਰ ਪਦ ਪਾਇਓ ਜਗ ਜਿਤੋਂ ਸਤਿਗੁਰ ਪ੍ਰਮਾਣ ਮਾਨੇਕ ਧਿਆਇਓ ਧੰਨ ਧੰਨ ਸਤਿਗੁਰ ਅਮਰਦਾਸ ਜਿਨ ਨਾਮ ਦ੍ਰਿੜਾਇਓ ਨਵਨਿਧ ਨਾਮ ਨਿਧਾਨ ਰਿੱਧ ਸਿੱਧ ਤਾਂ ਕੀ ਦਾਸੀ ਸਹਿਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਿਨਾਸੀ ਆਦਲੇ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦ੍ਰਿੜਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪਰਵਾਹ ਪ੍ਰੀਤ ਪੁੱਬਲੀ ਨ ਹੁਟੈ ਸਤਿਗੁਰ ਸ਼ਬਦ ਅਥਾਹ ਅਮੇ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋਨੀ ਸੰਭਵਿਓ ਜਗਤ ਗੁਰ ਬਚਨ ਤਰਾਇਓ ਅਭਿਗਤ ਅਗੋਚਰ ਅਪਰ ਪਾਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਚਰੈ ਤੈ ਜਗਤੇ ਉਧਾਰਨ ਪਾਇਓ ਜਗਤੇ ਉਧਾਰਨ ਨਮ ਨਿਧਾਨ ਭਗਤਾਂ ਪਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਬੇਸ਼ਕੀ ਬਿਖੈ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨੀ ਅੰਮ੍ਰਿਤ ਫਲ ਲਾਗੇ ਗੁਰਪ੍ਰਸਾਦ ਪਾਈਐ ਧਨ ਤੇ ਜਨ ਬੜਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਚਰੈ ਤੈ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸਹਿ ਸ਼ਾਮਾਨ ਸੰਤੋਖ ਸਰਾਇ ਚੋ ਸਦਾ ਸੀਲ ਸਨਾ ਸੋ ਹੈ ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਤ ਬੋ ਹੈ ਅਜੋਨੀ ਭਲ ਅਮਲ ਸਤਿਗੁਰ ਸੰਗ ਨਿਵਾਸ ਗੁਰ ਰਾਮਦਾਸ ਕਲ ਉਚਰੈ ਤੋ ਸਹਿਜ ਸਰੋਵਰ ਬਾਸ ਗੁਰ ਜਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ ਜਿਨ ਕੋ ਗੁਰ ਸੋ ਪ੍ਰਸੰਨ ਦੁਰਤ ਦੂਰ ਅੰਤਰ ਨਾਸੈ ਗੁਰ ਜਿਨ ਕੋ ਸੋ ਪ੍ਰਸੰਨ ਮਾਨੀ ਅਭਿਮਾਨ ਨਵਾਰੈ ਜਿਨ ਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਵ ਜਲ ਤਾਰੈ ਪਰ ਚਉ ਪ੍ਰਮਾਣ ਗੁਰ ਪਾਇਓ ਤਿੰਨ ਸਕਿਅਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਭਜ ਕਲ ਕਬ ਭੁਗਤ ਮੁਗਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨੁਭਵ ਨੇਜਾ ਨਾਮ ਟੇਕ ਜਿਤ ਭਗਤੀ ਅਗਾਣੇ ਗੁਰ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜੋ ਗੁਰ ਰਾਮਦਾਸ ਤੁਮਹੂ ਰਸ ਜਾਣੇ ਜਨਕ ਸੋਏ ਜਿਨ ਜਾਣਿਆ
ਮਨ ਮਨ ਰਥ ਤਰਿਆ ਸਤ ਸੰਤੋਖ ਸਮਾਚਰੀ ਅਪਰਾ ਸਰ ਭਰਿਆ ਅਕਤ ਕਥਾ ਅਮਰ ਪੁਰੀ ਜਿਸ ਦੀ ਸੋ ਪਾਵੈ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਉ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਂ ਕੋ ਦ੍ਰਿਸ਼ਟ ਧਾਰ ਸ਼ਬਦ ਰਿਦ ਵਿਚਾਰ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਬਨ ਦਾਤਾ ਅਗਮ ਗਿਆਨ ਵੇਖਿਆ ਤਾ ਅਹਿਨਸ ਧਿਆਨ ਤਾਵੈ ਪਲਕ ਨਾ ਸੋਵੈ ਜੀਉ ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰ ਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਉ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਨ ਕੁਤੀਰਾ ਅਪਾਰ ਨਿਰਭਉ ਨਿਰੰਕਾਰ ਅਕਤ ਕਥਨ ਹਰ ਤੁਜਹਿ ਬੁਝਾਈ ਹੈ ਭਰਮ ਭੁੱਲੋ ਸੰਸਾਰ ਛੁੱਟੋ ਜੂਨੀ ਸੰਗਾਰ ਜਮ ਕੋ ਨ ਡੰਡ ਕਾਲ ਗੁਰ ਮਤ ਧਿਆਈ ਹੈ ਮਨ ਪ੍ਰਾਣੀ ਮੁਕਤ ਵਿਚਾਰ ਅਹਿਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਹਉ ਬਲ ਬਲ ਜਾਉ ਸਤਿਗੁਰ ਸਚੇ ਨਾਮ ਪਰ ਕਵਨ ਉਪਮਾ ਦਿਉ ਕਵਨ ਸੇਵਾ ਸਰਿਉ ਏਕ ਮੁਖ ਰਸਨਾ ਰਸੋਹ ਜੁਗ ਜੋਰ ਕਰ ਫੁਨ ਮਨ ਬਚ ਕ੍ਰਮ ਜਾਨ ਅਨਤ ਦੂਜਾ ਨ ਮਾਨ ਨਾਮ ਸੋ ਅਪਾਰ ਸਾਰ ਦੀਨ ਗੁਰ ਰਿਦ ਧਾਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰ ਧਿਆਨ ਤਾਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀਹੋ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਾਰ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ਼ ਗੁਰ ਅੰਗਦ ਦੀਓ ਨਿਧਾਨ ਅਕਤ ਕਥਾ ਗਿਆਨ ਪੰਚਭੂਤ ਬਸ ਕੀਨੇ ਜਮਤ ਨ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦਿਖਤ ਗਤ ਚਰਨ ਕਮਲ ਜਾਸ ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸ ਤਾਰਿਓ ਧਰਤੀ ਅਰ ਭੂਮੇ ਅਰ ਪਵਨ ਤੇ ਨੀਰ ਸਾਰੇ ਅਵਰ ਅਨਲਿਆ ਨਾਦਕੀਓ ਸਾਸਰੇ ਸੂਰ ਦਿਨ ਸਹਿਲ ਤਰੂ ਫਲ ਫੁਲ ਦੀਓ ਸੁਰ ਨਰ ਸਪਤ ਸਮੁੰਦਰ ਕੀ ਧਾਰਿਓ ਤ੍ਰਿਪਵਨ ਜਾਸ ਸੋਈ ਇੱਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼੍ਰਵਣ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋਥੇ ਰਹਿ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਘਨ ਕਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਬ ਨਲਕੈ ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਅਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ
ਤਾਰਨ ਤਰਨ ਸਮਰਤ ਕਲ ਜੁਗ ਸੁਣਤ ਸਮਾਧ ਸ਼ਬਦ ਜਿਸ ਕੀਰੀ ਫੁਨ ਦੁਖ ਨਾਸ਼ ਸੁਖਦਾਇਕ ਸੂਰ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੋਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਸਿੱਧ ਕੋ ਬਿਧ ਮਿਲਾਇਓ ਪੂਰਨ ਭੋਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹੰਗ ਦਿਸ਼ਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ ਗਾਇਓ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀ ਨੀ ਕਿਰਪਾ ਹਰ ਨਾਮ ਦਿਓ ਜਿਸ ਦੇ ਚਰਨ ਅਗਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਪਾਣ ਦਾ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਖਸ਼ ਫਾਰੇ ਕਰ ਆਜ ਫਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਅਪਦਾ ਤੇ ਰਾਖਿਆ ਗਨਿਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਾਮ ਨਿਧਿ ਅਪੈ ਰਸਨਿਹ ਨਿਸ ਰਸ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਧ ਧਰੋ ਪੰਚਪੂ ਬਸ ਕਰੋ ਜਨਮ ਕੁਲ ਉਧਰੋ ਦਵਾਰ ਹਰ ਮਾਨੀਓ ਜਉ ਤ ਸਭ ਸੁਖ ਏਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਨ ਦਾਨ ਹਰ ਮਨ ਧਰੋ ਧਿਆਨ ਅਹਿਨਸ ਕਰੋ ਬਚਨ ਗੁਰ ਹਿਰਦੈ ਧਰ ਫੁਨ ਗੁਰੂ ਜਲ ਬਿਮਲ ਅਥਾਹ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਾਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰ ਮੁਗਧ ਮਨ ਭ੍ਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਧਰ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਣ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕਿ ਸਿਵ ਸ਼ਿਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤਿਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸਨਕਾਦ ਹਰ ਗੁਰ ਮੁਖੈ ਤਰੈ ਇਕ ਨਾਮ ਲਗ ਤਜੂ ਰਸ ਅਨ ਰੇ ਦਾਸ ਬੇਨਤ ਕਹੈ ਨਾਮ ਗੁਰ ਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ਼੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਜੁਗ ਜੰਤਰੂ ਪਰ ਸ਼੍ਰੀ ਪ੍ਰਹਿਲਾਦ ਭਗਤ ਉਦਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਨ ਆਈ ਗੁਰ ਕੇ ਬਚਨ ਸਤ ਜੀ ਤਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨ ਕੋਈ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ
तिन लैणा ताप जोत जग तारी, लैणा पंथ धर्म का किया, अमरदास भले कौ दिया। तिन श्री रामदास सोढ़ी थ्रुथा प्यो, हर का नाम अखै निधि अप्यो, अप्यो हर नाम अखै निध चौ जो गुरसेवा कर फल लहियं, बंदह जो चरण शरण सुख पावह परमानंद गुरमुखियं। प्रतक दे पार ब्रह्म स्वामी आदि रूप पोखण परनंग, सतगुर गुर सेवे अलख गत जाकी, श्री रामदास तारण तरनंग। जेह अमृत बचन बाणी साधु जन जपै कर बिचित चाओ, आनंद नित मंगल गुरदर्शन सफल संसार, संसार सफल गंगा गुरदर्शन परसन परम पवित्र गति, जीतै जम लोक पतत जे प्राणी हर जन शिव गुर ज्ञान रति। रघुबंश तिलक सुंदर दशरथ घर मुन बंछै जा की शरणं, सतगुर गुर सेवे अलगत जा की, श्री रामदास तारण तरणं। संसार अगम सागर तुला हर नाम गुरु मुख पाया, जग जन मरण पगा ए आई ही है प्रतीत, प्रतीत ही है आई जिन जन कै, तिन को पदवी उच पई। तज माया मोह लोभ अर लालच, काम क्रोध की वृथा गई, अवे लोक्या ब्रह्म परम सब छुटक्या, दिब दिष्ट कारण करन, सतगुर गुर सेव अलगत जाकी, श्री रामदास तारण तरनं। प्रताप सदा गुर का घट घट, प्रगाश पया जस जन कै, एक पढ़ें सुनें गावें प्रभात है करें इशनान, इशनान करें प्रभात शुद्ध मन, गुर पूजा विद सहित करं, कंचन तन होए परस पारस को, ज्योत स्वरूपी ध्यान तरं। जग जीवन जगन नाथ जल थल मैं रया, पूर्व बौबिद वर्णं, सतगुर गुर सेव अलगत जाकी, श्री रामदास तारण तरनं। जिनो बात निश्चल ध्रुव जानी, तेई जीव काल ते बचा, तिन तरयो समुद्र रुद्र खिन एक मैं, जल हर बिंब जुगत जग रचा। कुंडलनी सुरजी सत संगत, परमानंद गुरु मुख मचा, श्री गुरु साहिब सब ऊपर, मन बच क्रम सेवी है सचा। वाहे गुरु वाहे गुरु वाहे गुरु वाहे जीव, कमल नैन मधुर बैन कोट सैन, संग शुभ कैतमा जसोद जिसै दही पात खाहे जीव। देख रूप अतनूप मोह माह मग पई, किंकनी शब्द चंत कार खेल पाहे जीव। काल कलम हुकम हाथ कहो कौन मेट सकै, ईश बम ज्ञान ध्यान तरत ही है चाहे जीव। सत साच श्री निवास आदि पुरख सदा तू ही, वाहे गुरु वाहे गुरु वाहे गुरु वाहे जीव। राम नाम परम तम शुद्ध बुद्ध निरीकार, बेशुमार सरबर को काहे जीव। सुथर चित भगत हित भेक धरियो, हर नक्ष हरियो नख बेदार जीव। शंख चक्र गदा पद्म आपे आप कियो, शदम अपरम प्रपार ब्राह्मण लखै कौन ताहे जीव। सत साच श्री निवास आदि पुरख सदा तू ही, वाहे गुरु वाहे गुरु वाहे गुरु वाहे जीव। पीत बसन कुंद दसन प्रया सहित, कंठ माल मुक्त सीस मोर पंख चाहे जीव। बेब जीर बड़े तीर धर्म अंग, लाख गम खेल किया आपन ओ शाह जीव। अकथ कथा कथी न जाए, तीन लोक रया समाए, सुत सिद्ध रूप तरियो शान कै शाह जीव। सत साच श्री निवास आदि पुरख सदा तू ही, वाहे गुरु वाहे गुरु वाहे गुरु वाहे जीव। सतगुरु सतगुरु सतगुरु गोबिंद जियो, बलै शलन सबल मल भगत फलन, कानकुर निक लंक बजी डंक चढ़ू दल रविंद जियो। राम रमन दुरत दमन सकल भवन कुशल करना, सर्वभूत आप ही देवाद देव सह समुख फनिंद जियो। जर्म कर्म मच कच हु बरा, जमना के कूल खेल खेले जे नगेंद जियो। नाम सार ही ये तार तजब कर मन गयंद, सतगुरु सतगुरु सतगुरु गोबिंद जियो।
ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਇਹੈ ਨਿਸ ਵਸਤਰ ਹੋਏ ਕਲਿਆਣ ਲਹੈ ਪਰਮ ਅਗਤ ਜੀਉ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੰਸਾੜ ਧੋ ਹਉ ਮੈਂ ਕਫੰਧ ਕਾਟ ਸਾਧ ਸੰਗ ਰਤ ਜੀਉ ਦੇ ਗੇ ਤ੍ਰਿਸਨੇ ਚਿਤ ਬਿਲਾਸ ਚਕਤ ਏ ਚਰਨ ਕਮਲ ਸਦਾ ਸਿਉਂ ਦ੍ਰਿੜਤਾ ਕਰਮਤ ਜੀਉ ਨਾਮ ਸਾਰ ਹੀ ਏ ਤਾਰ ਤਜ ਬਿਕਾਰ ਮਨ ਗੈਂਦ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜੀਓ ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦਕਾ ਬ੍ਰਹਮਾ ਵਿਸ਼ਨ ਸਰੀ ਤੈ ਅਗਣਤ ਤਿਨ ਕੋ ਮੋਹ ਪਇਆ ਮਨ ਮਦਕਾ 84 ਲੱਖ ਜੋਨਿ ਉਪਾਈ ਰਿਜ਼ਕ ਦੀਆ ਸਭ ਹੂੰ ਕਉ ਤਦਕਾ ਸੇਵਕ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਵੱਡਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪ੍ਰਗਾਸ਼ਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ ਘਟ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰੇ ਆਪ ਹੀ ਪਾਸਾ ਗੁਰਮੁਖ ਸੰਗਤ ਸਵੈ ਵਿਚਾਰੋ ਵਾਹ ਵਾਹ ਕਾ ਵੱਡਾ ਤਮਾਸ਼ਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਨ ਹੈ ਬ੍ਰਹਮਾ ਦੇ ਕਰੁਦਰਾ ਦੇ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਵੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦਿ ਜਿਸ ਕੋਇ ਨਾ ਜਾਣੈ ਸ਼ਿਵ ਬਿਰੰਚ ਤਰ ਧਿਆਨ ਨਿਤਹਿ ਜਿਸ ਬੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮਥ ਤਰਨ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ ਸ਼੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿਤੈ ਬਸੈ ਗੁਰੂ ਸਮਰੱਥ ਗਿਆ ਕਰੀਆ ਧਰਬ ਬੁੱਧ ਸਮਤ ਸਮਰਨ ਕਉ ਫੁਨ ਧਰਮ ਤਜਾ ਫੈਰੰਤ ਸਦਾਇਗ ਪੁੰਜ ਤਰੰਗ ਨਿਵਾਰਨ ਕਉ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨ ਵਿਚਾਰਨ ਕਉ ਹਰ ਨਾਮ ਬੋਇਤ ਬੜੋ ਕਲਮੈ ਪਵ ਸਾਗਰ ਪਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਤਰਣੀ ਤਰਿਆ ਪਰ ਹੇ ਲਿਵਤਾਰ ਨ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨ ਕੇ ਮਨ ਇੱਛਤ ਹੀ ਫਲ ਪਾਵਤ ਹੈ ਰਬ ਕੇ ਸੁਤ ਕੋ ਤਿਨ ਤ੍ਰਾਸ ਕਹਾਂ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸਦਾ ਭਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰੂ ਗਹਿਰ ਗੰਭੀਰ ਅਥਾਤ ਬੜ ਸੁਭਰ ਸਦਾ ਸਭ ਬਿਦਰਤ ਨਾਗਰੂ ਸੰਤ ਮਰਾਲ ਕਰੈ ਕੰਤੂ ਹਲ ਤਿਨ ਜਮ ਤ੍ਰਾਸ ਮਿਟਿਓ ਦੁਕਾਗਰ ਕਾਲਯੁਗ ਦੁਰਤ ਦੂਰ ਕਰ ਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮੋਨ ਧਿਆਨ ਧਰ ਫਿਰਤ ਸਗਲ ਜੁਗ ਕਬ ਹੋ ਕੋ ਕਉ ਪਾਵੈ ਆਤਮ ਪ੍ਰਗਾਸ਼ ਕਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਂ ਕੋ ਸ਼ਿਵ ਮੁਨ ਗਹਿਨ ਤਜਾਤ ਕਬੈ ਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾਂ ਜੂਟ ਭੇਖ ਕੀਏ ਫਿਰਤ ਉਦਾਸ ਕਉ ਸੁਤਿਨ ਸਤ ਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕਉ ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਕ ਪ੍ਰਗਾਸ਼ੇ ਦੇਖਤ ਦਰਸ ਭਟਕ ਪ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤ ਲੁਭਿਤ ਅਲ ਸਮੂਹ ਜੋ ਕੁਸਮ ਸੁਭਾਸੇ ਵਿਦਿਮਾਨ ਗੁਰ ਆਪ ਥੱਪਿ ਉਥਰ ਸਚੋ ਤਖਤ ਗੁਰੂ ਰਾਮਦਾਸ ਹੈ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀ ਉਹ ਸਮਰੱਥ ਪੁਨ ਕੀਰਤ ਵੰਤ ਸਦਾ ਸੁਖ ਸੰਪਤ ਰਿਦਰ ਸਿੱਧ ਨ ਛੋਡੈ ਸਾਥ
दान बडो अतिवंत महाबल सेवक दास कयो ए तथ ताहे कहां परवा काहू की जा कै बसीस तरयो गुर हथ। तीन भवन भरपूर रहो सोई अपन सरस कियो न जगत कोई अपने आप ही उपायो सुर नर असुर अंत नहीं पायो पायो नहीं अंत सुर असुर नर गण गंधर्व खोजंत फिरे अविनाशी चल अजूनी संभव पुरखो तम अपार परे करण कारण समरथ सदा सोई सर्व जी मन त्यायो। श्री गुरु रामदास जय जय जग मैं तै हर परम पद पायो सतगुर नानक भगत करी एक मन तन मन तन गोबिंद दियो अंगद अनंत मूर्त निज तारी अगम ज्ञान रस रस्यो हियो। गुर अमरदास करतार कियो वस वाह वाह कर त्यायो श्री गुरु रामदास जय जय जग मैं तै हर परम पद पायो। नारद ध्रुव प्रहलाद सुदामा पुब भगत हर के जो गण अम्बरीक जय देव त्रिलोचन नामा अवर कबीर भणंग तिनको अवतार भयो कल भिंतर जस जगत्र परछायो। श्री गुरु रामदास जय जय जग मैं तै हर परम पद पायो। मनशा कर सिमरंत तुझे नर काम क्रोध मिट्यो जो तिणंग बाचा कर सिमरंत तुझे तिन दुख दरिद्र मिट्यो जो खिणंग कर्म कर तो दर्स परस पार सरबल पट जस गायो। श्री गुरु रामदास जय जय जग मैं तै हर परम पद पायो। जे सतगुर सिमरंत नैन के तिमर मिटै खिना जे सतगुर सिमरंत हृदय हर नाम दिनो दिना जे सतगुर सिमरंत जी की तपत मिटावे जे सतगुर सिमरंत रिद्ध सिद्ध नव निध पावे सोई रामदास गुर बल पण मिल संगत तन तन करो जे सतगुर लग प्रभ पाईए सो सतगुर सिमरो नरो जिन शब्द कमाए परम पद पायो सेवा करत न छोड्यो पास तां ते गौहर ज्ञान प्रगटि उजियारो दुख दरिद्र अंधियार को नाश कव कीरत जो संत चरण मुण लागे तिन काम क्रोध जम को नहीं त्रास जिवें अंगद अंग संग नानक गुर तिम गुर अमरदास कै गुर रामदास जिन सतगुर सेव पदार्थ पायो निसबासुर हर चरण निवास तां ते संगत सघन पाए पौ मन तुम्मल यागर प्रगट सुबास त्रू प्रहलाद कबीर तलोचन नाम लै तो उपजो जो प्रगाश जे पिखत अत होए रहस मन सोई संत सहार गुरु रामदास नानक नाम निरंजन जान्यो कीनी भगत प्रेम लिवलाई तां ते अंगद अंग संग पयो सायर तिन शब्द सुरत कीनी वरखाई गुर अमरदास की अकत कथा है एक जी कश कही न जाई सोडी श्रेष्ठ सकल तारण कहो अब गुरु रामदास कहो मिली बढ़ाई हम अब गुण भरे एक गुण नाही अमृत छाट बिखै बिख खाई माया मोह परम पै भूले सुत दारा स्यों प्रीत लगाई एक उत्तम पंत सुनियो गुरु संगत ते मिलंत जम त्रास मिटाई एक अरदास पाठ कीर्त की गुरु रामदास राखो सरनाई मोह मल बिवस कियो काम गै केस पछाड़ियो क्रोध खंड प्रचंड लोभ अपमान स्यों झाड़ियो जन्म काल कर जोड़ हुक्म जो होए सो मन्नै भव सागर बंधियो सिख तारे सो प्रसन्न सिरिया तपत सचो तखत जोग भोग संजत बल गुर रामदास सच सल पाण तू अटल राज भग दल तू सतगुर चो जुगी आपे आपे परमेश्वर सुर नर साधक सिद्ध सिख सेवंत तुर तुर आद जुगाद अनाद कला धारी त्रेलोआ अगम निगम उदरण जरा जमिया रूह गुर अमरदास थिर थप्यो
परगामी तारण तरण आग्यंतक बदन सल कव गुर रामदास तेरी शरण। सवैये महले पंजवें के ओंकार सत गुर प्रसाद सिमरंग सोई पुरख अचलिय विनाशी जिस सिमरत दुरमत मल नासी। सतगुर चरण कमल धारं गुर अर्जन गुण सहज विचारं गुर रामदास कर की उपरगाश सगल मनोरथ पूरी आसा। तै जनमत गुरमत ब्रह्म पछाण्यो कल जोड़ कर सुजस वखाण्यो भगत जो को जैतवार हर जन के उपायो शब्द गुरु प्रकाश्यो हर रसन बसायो। गुरु नानक अंगद अमर लागी उत्तम पद पायो गुर अर्जन कर गुर रामदास भगत उत्तर आयो। बड़ भागी उन मान्यो रिद शब्द बसायो मन मानक संतोखियो गुर नाम दृढ़ायो। अगामे अगोचर पार ब्रह्म सतगुर दरसायो गुर अर्जन कर गुर रामदास अनुभव ठहरायो। जनक राज बरताया सत जोग अलीना गुर शब्द मन मानिया अपतीज पतीना गुरु नानक सच नीम साज सतगुर संगलीना गुर अर्जन कर गुर रामदास अपरंपर बीना। खेल गुड़ो कियो हर राय संतोख समाचर्यो बिमल बुद्ध सतगुर समान वाजुनी संभव यो सुजस कल कवियन बखाण्यो। गुर नानक अंगद वर्यो गुर अंगद अमर निदान गुर रामदास अर्जन वर्यो पारस परस प्रमाण। सद जीवन अर्जन अमोर अजुनी संभो पै भंजन पर दुख निवार अपार अनंभव। आगाह गहन परम प्रांत दहन शीतल सुख दातो असंभो उद्वयो पुरख पूर्ण बिधातो। नानक आदि अंगद अमर सतगुर शब्द समायो तन तन गुरु रामदास गुर जिन पारस परस मिलायो। जय जय कार जस जग अंदर मंदर भाग जोगत शिव रहता गुरपूरा पायो बड़ भागी लिव लागी मेदन पर सहता। पै पंजन पर पीर निवारण कल सहार तोह जस बखता। कुल सोडी गुर रामदास तन धर्म तुजा अर्जन हर भगता। त्रम तीर गुरमत गंभीर पर दुख बिसारण शब्द सार हर समय उदार हमेव निवारण। महादान सतगुर ज्ञान मन चाओ ना हुटै सतवंत हर नाम मंत्र नव निद नान खुटै। गुर रामदास तन सर्ब मैं सह चंदुआ ताण्यो गुर अर्जन कल उचरै तैं राज जोग रस जाण्यो। पै निरपौ माण्यो लाख मैं अलख लखायो अगम अगोचर गत गंभीर सतगुर परचायो। गुर परचै परवान राज मैं जोग कमायो तन तन गुर तन अपर सर सुपर परायो। गुर गम प्रमाण जर जरियो सर संतोख समायो गुर अर्जन कल उचरै तैं सहज जोग निज पायो। आम्यो रसना बदन बरदात लख पार गुर सूर शब्द हो मैं नवार्यो। पंचाहर निदर लियो सुन सहज निज कर सहार्यो। हर नाम लाग जग उदरियो सतगुर हृदय बसायो गुर अर्जन कल उचरै तैं जन कह कलश दीपायो। सोर उठे गुर अर्जन पुरख परमान पार्थो चलै नहीं निजा नाम निशान सतगुर शब्द सवार्यो। पवजल सायर सेत नाम हरि का बोहिता तो सतगुर संहेत नाम लाग जग उधरियो। जगत उदाहरण नाम सतगुर तुठ पायो
अब नाहीं अवर सर काम, बारंतर पूरी पड़ी। जोत रूप हरे आप गुरु नानक आयो, ताते अंगद पयो तत स्यों तत मिलायो। अंगद कृपा तार अमर सतगुर थिर कियो, अमरदास अमृत शतर गुर रामै दियो। गुर रामदास दर्शन परस कै मथुरा अमृत बैण, मूरत पंच परमान पुरख गुर अर्जन पिखो नैण। सत रूप सत नाम सत संतोख धरियो, और आदि पुरख प्रतख लिखियो अशर मस्तक धुर। प्रगट जोत जग मगै तेज भूमंडल छायो।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਸਲੋਕ 12 ਤੇ ਵਧੀਕ, ਮਹਲਾ ਪਹਿਲਾ। ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਸੱਸੜ ਸੁਈਆ ਕਿਮ ਕਰੀ, ਨਿਵੜ ਨਾ ਜਾਏ ਥਣੀ, ਗੱਚ ਜ ਲੱਗਾ ਗਿੜਬੜੀ, ਸਖੀਏ ਧਉ ਲਹਿਰੀ। ਸੇਪੀ ਢਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣੇ ਅਪਾਰ, ਪਹਿਲਾਂ ਵਸਤ ਸਿਜਾਣ ਕੈ ਤਾਂ ਕੀਚੈ ਵਪਾਰ। ਦੋਹੀ ਦਿੱਚੈ ਦੁਰਜਨਾ ਮਿੱਤਰਾਂ ਕੂੰ ਜੈ ਕਾ।

ਜਿਤ ਦੋਹੀ ਸੱਜਣ ਮਿਲਣ ਲਉ ਮੁੰਦੇ ਵਿਚਾਰ। ਤਨ ਮਨ ਦੀ ਜੈ ਸੱਜਣਾ ਐਸਾ ਹਸਣਸਾਰ, ਤਿਸਿਓ ਨੇ ਨਾ ਕੀ ਚਈ ਜੇ ਦਿਸੈ ਚੱਲਣ ਹਾਰ। ਨਾਨਕ ਜਿੰਨੀ ਅਮਕਰ ਬੁੱਝਿਆ ਤਿੰਨਾ ਬਿੱਟੋਂ ਕੁਰਬਾਨ। ਜੇ ਤੂੰ ਤਾਰੂ ਪਾਣ ਤਾਹੂੰ ਪੁੱਛ, ਤਿੜਨ ਕਲ ਤਾਹੂੰ ਖਰੇ ਸੁਜਾਨ। ਵੰਜਾ ਇੰਨੀ ਕਪਰੀ ਝਾੜ ਝੱਖੜ ਉਹਾੜ, ਲਹਿਰੀ ਲਹਿਣ ਲਖੇਸ਼ਰੀ। ਝਾੜ ਝੱਖੜ ਉਹਾੜ, ਲਹਿਰੀ ਵਹਿਣ ਲਖੇਸ਼ਰੀ। ਸਤਿਗੁਰ ਸਿਉਂ ਆਲਾਏ, ਬੇੜੇ ਡੁੱਬਣ ਨਾਹੇ ਭਾਉ। ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨ ਰਹਿਓ ਕੋਈ।

ਹੈ ਕਰਕੇ ਉਹ ਕਰੀਨ, ਗੱਲਾਂ ਪਿੱਟਣ ਸਿਰ ਖੁਹੇਨ, ਨਾਉ ਲੈਣੇ ਅਰ ਕਰਨ ਸਮਾਏ, ਨਾਨਕ ਤਿਨ ਬਲਿਹਾਰੈ ਜਾਏ। ਰੇਮਨ ਡੀਗ ਨਾ ਡੋਲੀਐ, ਸੀਧੇ ਮਾਰਗ ਧਾਓ, ਪਾਛੈ ਬਾਗ ਡਰਾਵਣੋ, ਆਗੈ ਅਗਨ ਤਲਾਓ। ਸਹਿ ਸਹਿ ਜੀਰਾ ਪਰ ਰਹੋ, ਮਾਂ ਕਹੋ ਅਵਰ ਨਾ ਢੰਗ, ਨਾਨਕ ਗੁਰਮੁਖ ਛੁੱਟੀਐ, ਹਰ ਪ੍ਰੀਤਮ ਸਿਉ ਸੰਗ। ਬਾਗ ਮਰੈ ਮਨ ਮਾਰੀਐ, ਜੇ ਸਤਿਗੁਰ ਦੀਖਿਆ ਹੋਏ, ਆਪ ਪਛਾਣੈ ਹਰ ਮਿਲੈ, ਬਹੁੜ ਨ ਮਰਨਾ ਹੋਏ। ਕੀਚੜ ਹਾਥ ਨ ਬੂਢਈ, ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਓ, ਵਿਣ ਗੁਰ ਨਿਧ ਜਲ ਨਾਹੇ। ਜਨ ਮਰੈ ਪਰਮਾਈਐ, ਜੇਲਾ ਕਰਮ ਕਮਾਹੇ, ਜਮ ਜਾ ਗਾਤ ਨ ਲੱਗਈ, ਜੇ ਚੱਲੈ ਸਤਿਗੁਰੂ ਭਾਏ, ਨਾਨਕ ਨਿਰਮਲ ਅਮਰ ਪਦ, ਗੁਰ ਹਰ ਮਿਲੈ ਮੇਲਾਏ। ਕਲਰ ਕੇਰੀ ਛੱਪੜੀ, ਕਊਆ ਮਲ ਮਲ ਨਾਏ, ਮਨ ਧਨ ਮੈਲਾ ਅਵਗੁਣੀ, ਚਿੰਜ ਭਰੀ ਗੰਧੀ ਆਏ। ਸਰਵਰ ਹੰਸ ਨਾ ਜਾਣਿਆ, ਕਾਗ ਕੁਪੰਖੀ ਸੰਗ, ਸਾਕਤ ਸਿਉ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕ, ਗੁਰ ਤੀਰਥ ਦਰਿਆਓ।

ਮੱਕਝੂ ਠਾਇਆ ਲਾਓ। ਨਾਨਕ ਨਾਮ ਸਲਾਹ ਤੂੰ ਹੋਰ ਹਉਮੈ ਆਵੋ ਜਾਓ। ਹੈ ਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਣ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਣ। ਪਿਰਮ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਣ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਧਾਤੂ ਪੰਜ ਰਲਾਏ ਕੂੜਾ ਪਾਜਿਆ। ਭਾਂਡਾ ਅਣਗ ਰਾਸ ਜੰਤ ਭਾਵਸੀ। ਪਰਮ ਜੋਤ ਜਾਗਾਏ ਵਾਜਾ ਵਾਪਸੀ। ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨ ਜਾਣਨੀ। ਮਨ ਅੰਧੈ ਉਹਨੇ ਕਵਲ ਦਿਸਨ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ। ਇੱਕ ਨਾ ਨਾਦ ਨ ਬੇਦ ਨ ਗੀ ਰਸ ਰਸ ਕਸ ਨਾ ਜਾਣਨ। ਤ ਇੱਕ ਨਾ ਸਿੱਧ ਨ ਬੁੱਧ ਨ ਅਕਲ ਸਾਰ। ਅੱਖਰ ਕਾ ਭਿਓ ਨ ਲਹੰਤ। ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ। ਸੋ ਬ੍ਰਹਮਣ ਜੇ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ। ਸੀਲ ਸੰਤੋਖ ਕਰ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ। ਸੋਈ ਬ੍ਰਹਮਣ ਪੂਜਣ ਜੁਗਤ। ਖਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ। ਖੇਤ ਪਛਾਣ ਬੀਜੈ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ। ਲੱਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ। ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ। ਸਭਨੀ ਘਟੀ ਸ਼ਾਹ ਵਸੈ ਸ਼ਾਹ ਬਿਨ ਘਟ ਨਾ ਕੋਏ। ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਜਿਉਂ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ। ਨਾਲ ਕੇ ਰਾੜਾਂ ਦੋਸਤੀ ਕੂੜੈ ਕੂੜੀ ਪਾਏ। ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ।

ਮੂਲੋਂ ਨਾ ਬਾਕੀ ਮਾਣੂ ਘੱਲੈ ਉੱਠੀ ਚੱਲੈ ਸਾਧ ਨਾਹੀ ਏ ਵੇਹੀ ਗੱਲੈ ਰਾਮ ਚੁਰੈ ਦਲ ਮੇਲਵੈ ਅੰਤਰ ਬਾਲੇ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮੰਤਨ ਜੁਜ ਅਪਾਰ ਸੀਤਾ ਲੈ ਗਿਆ ਦੈਸਰੋ ਲਛਮਣ ਮੂਹੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪਿਓ ਥਾਪੋ।

ਧੰਮ ਸਹਮੀ ਅਬਰ ਤੂੰ ਹਰੀਆਵਲਾ ਕਮਲਾ ਕੰਚਨ ਵੰਨਾ ਕੈ ਦੁਖੜੈ ਸੜਿਓ ਏ ਕਾਲੀ।

ਜਿਹਾ ਧਰਮ ਅਪੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁੱਖ ਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ

ਹੋਏ ਜਿੰਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲ ਨ ਤੂੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈਐ ਨਾ ਮਿਲਹੀ ਵਗ ਸਗ ਭੁਲਾਏ ਭੁੱਲੀਐ ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ ਸਾਲਾ ਹੀ ਸਾਲਾਹਣਾ ਭੀ ਸੱਚਾ ਸਾਲਾਹ ਨਾਨਕ ਸੱਚਾ ਏਕ ਦਰ ਬੀਬਾ ਪਰ ਹਰਿਆਹ

0: ਪਾਏ ਤਿਉਂ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੈ ਰੱਖਿਆ ਸਿਰ ਵਿਚਿਆ ਗੁਰ ਆਗੈ ਜਾਏ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪਰਵਾਹ ਹੈ ਕਿਤ ਖਾਧੈ ਤਬਤਾਏ ਸਤਿਗੁਰ ਕੈ ਭਾਣੈ ਜੋ ਚੱਲੈ ਤਿਬਤਾਸੈ ਹਰ ਗੁਣ ਗਾਏ
1: ਸਤਿਗੁਰੂ ਨਾ ਸੇਵੇ ਹੋ ਸ਼ਬਦ ਨਾ ਕੀਤੋ ਵਿਚਾਰ ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲਗੇ ਪਿਆਰ ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰੀ ਉਤਾਰ ਮਾਇਆ ਮੋਹ ਜਗ ਪਰਮਿਆ ਘਰ ਮੁਸੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖੀ ਅੰਧਾ ਲੋਏ ਗਿਆਨ ਖੜਗ ਪੰਚਦੂਤ ਸੰਘਾਰੇ ਗੁਰਮਤਿ ਜਾਗੈ ਸੋਏ ਨਾਮ ਰਤਨ ਪ੍ਰਕਾਸ਼ਿਆ ਮਨ ਤਨ ਨਿਰਮਲ ਹੋਏ ਨਾਮਹੀਨ ਨਕਟੇ ਫਿਰੈ ਬਿਨ ਨਾਵੇਂ ਬੈ ਰੋਏ ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨਾ ਸਕੈ ਕੋਇ ਗੁਰਮੁਖਾਂ ਹਰ ਤਨ ਕਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਅਤੁੱਟ ਪਰੇ ਭੰਡਾਰ ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਘ ਨਾ ਭੁੱਖ ਹੈ ਹਰਿ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ਼ ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ ਇੱਕ ਹੀ ਉਪਜੈ ਇੱਕ ਬਿਨ ਸਜਾਏ ਹੁਕਮੇ ਆਵੇ ਜਾਏ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੇ ਪਾਏ ਬੰਧਨ ਬੰਦ ਪਵਾਈਨ ਕਰਣਾ ਕਛੂ ਨਾ ਜਾਏ ਜਿਨ ਕੋ ਕਿਰਪਾ ਧਾਰੀਨ ਤਿਨ ਸਤਿਗੁਰ ਮਿਲਿਆ ਆਏ ਸਤਿਗੁਰ ਮਿਲੇ ਉਲਟੀ ਪਈ ਮਰਜੀ ਵਿਆਸੈ ਸੁਭਾਏ ਨਾਨਕ ਭਗਤ ਤੀਰਤਿਆਂ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆਂ ਬਿਰਥਾ ਗਿਆ ਇੱਕ ਤਿਲ ਥਾਂ ਨ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ ਬਿਨਸਤ ਗੁਰੂ ਜਮਕਾਲ ਨਾ ਛੋਡੇ ਦੂਜੇ ਭਾਏ ਖੁਆਏ ਜੋ ਬਨ ਜਾਂਦਾ ਨਿਧਰਨ ਆਵੇ ਜ਼ਰ ਪਹੁੰਚੇ ਮਰ ਜਾਏ ਪੁੱਤ ਗਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਏ ਸਤਿਗੁਰ ਸੇਵੇ ਸੋ ਸੁਖ ਪਾਏ ਨਾ ਵਸੇ ਮਨ ਆਏ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੇਂ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੇ ਕਿਉਂ ਸੁਖ ਹੋਏ ਹਮੇ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਤੋਏ ਨਾਨਕ ਬਿਨ ਨਾਵੇਂ ਮੈਲਿਆ ਮੋਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਦੁਲੇ ਸਮੇ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਨੀ ਸ਼ਬਦ ਨਾ ਕਰੇ ਪ੍ਰਗਾਸ਼ ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵਸ ਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹੋਂ ਸਤ ਬਲਿਹਾਰੀ ਤਾਸ ਗੁਰਮੁਖ ਜੋ ਹਰ ਸਿਵ ਦੇ ਜਨ ਨਾਨਕ ਤਾ ਕਾ ਦਾਸ ਮਾਇਆ ਪੁਯੰਗਮ ਸਰਪ ਹੈ ਜਾ ਕੇ ਰਿਆ ਬਿਖਮਾਏ ਬਿਕਾ ਮਾਰਨ ਹਰ ਨਾਮ ਹੈ ਗੁਰ ਕਰੜ ਸ਼ਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨਸਤ ਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬੇਖੋ ਮੈਂ ਗਿਆ ਬਿੜਾਏ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਾਹ ਸ਼ੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚੱਲੈ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਕਰ ਲੋ ਕੀ ਲਾਏ अंतर क्रोध अहंकार है, अंधन जले सदा दुख पाए, कूट बोल बोल नित पौख दे, बिखा दे दूजे पाए, बिख माया कारण परम दे, फिर कर कर पत गवाए। बेसुआ केरे पूत ज्यो पिता नाम त जाए, हर हर नाम न चेतने करतय आप खुआए, हर गुरमुख कृपा तारियन जन्म छड़े आम मिलाए। जन नानक तिस बलिहारने जो सतगुर लागे पाए, नाम लगे सी उबरे बिन नामे जंपुर जाए, नानक बिन नामे सुख नहीं आए गए पछताए। चिंता तावत रह गए ता मन पया आनंद, गुर प्रसादी बुझी है सा तन सुती निचिंद। जिन कौ पूर्व लिखिया तन पेटिया गुरु गोविंद, नानक सहजे मिल रहे हर पाया परमानंद। सतगुर सेवने अपना गुर शब्दी विचार, सतगुर का पाना मान लैन हर नाम रखे और तार। एथे उथे मनियन हर नाम लगे व्यापार, गुरमुख शब्द संजाप दे तित सच दरबार। सच्चा सौदा खर्च सच अंतर प्रेम प्यार, जम काल नेड़ ना आवै आप बख्शे करतार। नानक नाम रते से तनमंत है निर्तन होर संसार। जानकी टेक हर नाम हार, बिन्ना में ठवर न ठाओ। गुरमति नाम मन वसे सहजे सह समाओ, वटपागी नाम ते आया एनस लागा पाओ। जन नानक मंगे तूड़ तिन, हों सद कुरबान जाओ। लख चौरासी मेदनी तिशना जलती करे पुकार। ए मो माया सपसरिया नाल चले न अंती वार, बिन हर शांत न आवै किसे आगे करी पुकार। वडभागी सतगुर पाया बूझिया ब्रह्म विचार, तिशना आगन सब बुझ गए जन नानक हर उर तार। असी खते बहुत कमाम दे अंत ना पारा मार, हर कृपा करके बख्श लियो हो पापी वड गुनागार। हर जियो लेखे वार न आवई, तू बख्श मिला बनहार। गुर तुठे हर प्रम मिलिया, सब किल वे कट विकार। जिन हर हर नाम ते आया, जन नानक तिन जयकार। विछड़ विछड़ जो मिले सतगुर के पै पाए, जन्म मरण ने चल पे गुरमुख नाम ते आए। गुर साधु संगत मिले हीरे रतन लभन, नानक लारे मूलका गुरमुख खोज लहन। मन मुख नाम ना चेतियो तिग जीवन तिग वास, चिजा दिता खाना पहनना सो मन नाम सियो गुणतास। एह मन शब्द ना पे दियो क्यों वै करवास, मन मुखिया दोहागणी आवन जान मुयास। गुरमुख नाम सुहाग है मस्तक मणि लिखियास, हर हर नाम उर तारिया हर हृदय कमल प्रकाश। सतगुर सेवन अपना हो सत बलिहारी तास, नानक तिन मुखी उजले जिन अंतर नाम प्रकाश। शब्द मरै सोई जन सिजै, बिन शब्दे मुक्त न होई। भे करै बो करम विगुते पै दूजे परज विगोई। नानक बिन सतगुर नाउ न पाईए, जे सौ लोच कोई। हर का नाउ अत वड़ी उचा, ऊची हूं ऊचा होई। अपड़ कोई ना सकई जे सौ लोचे कोई, मुख संजम हच्छा ना हो वही। कर पेख पवै सब कोई, गुर की पौड़ी जाए चढ़े कर्म प्राप्त होई। अंतर आय वसे गुर शब्द विचारे कोई, नानक शब्द मरै मन मानिए साचे साची सोई। माया मोह दुख सागर है बिखद उतर दरिया ना जाए। मेरा मेरा कर दे पच मुए, हाँ मैं करत विहाए। मन मुखा उर वार ना पार है अद विच रहे लपटाए। जो तुर लिखिया सो कमावना, करना कछु ना जाए। गुरमति ज्ञान रतन मन वसै, सब देखिया ब्रह्म सुभाए। नानक सतगुर बोहिते वडभागी चढ़ै, ते पौजल पार लंघाए। बिन सतगुर दाता को नहीं, जो हर नाम दे आधार। गुर कृपा ते नाव मन वसे सदा रहे उरतार। ਤਿਸ਼ਨਾ ਬੁੱਝੇ ਤਿਪਤ ਹੋਏ ਹਰ ਕੇ ਨਾਇ ਪਿਆਰ ਨਾਨਕ ਗੁਰਮੁਖ ਪਾਈਏ ਹਰਿ ਆਪਣੀ ਕਿਰਪਾ ਤਾਰ ਬਿਨ ਸ਼ਬਦ ਜਗਤ ਬਰਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵਲਾਏ ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡਿਤ ਕੇ ਪੁਰਾਣ ਬਿਖਮਾਇਆ ਮੋਹ ਨ ਮਿਟੇ ਵਿੱਚ ਹੋਮੇ ਆਵਣ ਜਾਣ ਸਤਿਗੁਰ ਮਿਲੇ ਮਲ ਉਤਰੀ ਹਰ ਜਪਿਆ ਪੁਰਖ ਸੁਜਾਨ ਜਿਨ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬੋਚਿਤ ਵਦੇ ਬੋਵਾਸਾ ਲੋ ਵਿਕਾਰ ਮਨ ਮੁਖ ਅਸਤਰ ਨਾਥੀਏ ਮਰ ਬਿਨ ਸਜਾਏ ਖਿਨਵਾਰ ਵੱਡ ਭਾਗ ਹੋਵੇ ਸਤਿਗੁਰ ਮਿਲੇ ਹਉਮੈ ਤਜੇ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕੇ ਹਿਤ ਪਿਆਰ ਲੋਭੀ ਕਾ ਵੇਸਾ ਨ ਕੀਜੇ ਜੇ ਕਾ ਪਾਰ ਵਸਾਇ ਅੰਤਕਾਲ ਤਿਥੇ ਤੁਹੈ ਜਿਥੇ ਹੱਥ ਨਾ ਪਾਏ ਮਨਮੁਖ ਸਿੱਧੀ ਸੰਗ ਕਰੇ ਮੂੰਹ ਕਾਲਖ ਦਾਗ ਲਗਾਏ ਮੂੰਹ ਕਾਲੇ ਤਿੰਨ ਲੋਭੀਆਂ ਜਾਸਨ ਜਨਮ ਗਵਾਏ ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੇ ਮਨ ਆਏ ਜਨਮ ਮਰਨ ਕੀ ਮਲ ਉਤਰੇ ਜਨ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤੇ ਲਿਖਿਆ ਸੋ ਮਿਟਣਾ ਨਾ ਜਾਏ ਜੀਉ ਪਿੰਡ ਸਭ ਤੇ ਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੁਣ ਮੂਏ ਇਨਾ ਹੱਥ ਨਾ ਕਿਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੈ ਮਨ ਹਿਰਦੇ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਇਆ ਏ ਨਾਨਕ ਕੀ ਪ੍ਰਭੇ ਨਤੀ ਹਰ ਪਾਵੈ ਬਖਸ਼ ਮਿਲਾਏ

ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆਸੇ ਪਾਇਨ ਮੁਖ ਦੁਆਰ, ਨਾਨਕ ਆਪਿਓ ਉਧਰੇ ਸਭ ਕੁਟੰਬ ਤਰੇ ਪਰਵਾਰ। ਸ਼ਬਦ ਮਰੈ ਸੁਮੂਆ ਜਾਪੈ ਗੁਰ ਪ੍ਰਸਾਦੀ, ਹਰ ਰਸਤਰਾ ਪੈ ਹਰ ਦਰਗਾਹ ਗੁਰ ਸ਼ਬਦ ਸੰਜਾਪੈ, ਬਿਨ ਸ਼ਬਦੇ ਮੂਆ ਹੈ ਸਭ ਕੋਏ, ਮਨ ਮੁਖ ਮੂਆ ਆਪਣਾ ਜਨਮ ਖੋਏ। ਹਰ ਨਾਮ ਨਾ ਚੇਤੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ, ਗੁਰਮੁਖ ਬੁੱਢੇ ਕਦੇ ਨਾਹੀ ਜਿਨਾਂਤਰ ਸੁਰਤ ਗਿਆਨ। ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਤ ਆਨ, ਓਏ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਇਕ ਸਮਾਨ। ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ, ਮਨ ਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਵਿੱਚ ਹਉਮੈ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ, ਗੁਰਮੁਖ ਅੱਛੇ ਨਿਰਮਲੇ ਗੁਰ ਕੇ ਸ਼ਬਦ ਸੁਭਾਏ, ਉਹਨਾਂ ਮਹਿਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ। ਮਨ ਮੁਖ ਝੂਠ ਨਾ ਉਤਰੈ ਜੇ ਸੋ ਧੋਵਣ ਪਾਏ, ਨਾਨਕ ਗੁਰਮੁਖ ਮੇਲਿਅਨ ਗੁਰ ਕੈ ਅੰਕ ਸਮਾਏ। ਬੁਰਾ ਕਰੈ ਸੋ ਕੇ ਹਾਸਿਜੈ, ਆਪਣੇ ਰੂਹ ਆਪੇ ਹੀ ਤਜੈ, ਮਨ ਮੁਖ ਕਮਲਾ ਰਗੜੇ ਲੁਜੈ, ਗੁਰਮੁਖ ਹੋਏ ਤੇ ਸਭ ਕੇ ਸੁਜੈ, ਨਾਨਕ ਗੁਰਮੁਖ ਮਨ ਸੁ ਲੁਜੈ। ਜਿਨਾ ਸਤ ਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ ਪਸ਼ੂ ਟੋਰ ਗਾਵਾਰ। ਓ ਨਾ ਅੰਤਰ ਗਿਆਨ ਨਾ ਧਿਆਨ ਹੈ, ਹਰ ਸੋ ਪ੍ਰੀਤ ਨਾ ਪਿਆਰ, ਮਨਮੁਖ ਮੂਹੇ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ, ਜੀਵਨ ਦੇ ਆਨੋ ਮਿਲੇ ਸੋ ਜੀਵਨ ਦੇ, ਹਰ ਜਗ ਜੀਵਨ ਉਰਤਾਰ। ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ, ਗੁਰਮਤ

ਸਪਾਲ ਵਡ ਭਾਗੀ ਗੜ੍ਹ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ ਮਨਮੁਖ ਦਹਦਿਸ਼ ਫਿਰ ਰਹੇ ਅਤਿਸ਼ ਨਾ ਲੋਭ ਵਿਕਾਰ।

ਲੈ ਹੁਲਾਇ ਜਨ ਦੇ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਈ ਸਭ ਕਛ ਤਿਸ ਦੇ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ ਗੁਰਪੁਰ

ਦਾਣੀਆਂ ਤਿਉਂ ਮੱਥੇ ਧਰਮਰਾਏ, ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ, ਖੁਬੜੀ ਕੁਥਾਏ ਮਿੱਠੀ ਗਲਣ ਕੁਮੰਤਰੀਆ, ਨਾਨਕ ਸੇਈ ਉਬਰੇ ਜਿੰਨਾ ਭਾਗ ਮਥਾਹਿ, ਸੁਤੜੇ ਸੁਖੀ ਸਵਨ ਜੋ ਰਤੀ ਸ਼ਾਇ ਆਪਣ, ਪ੍ਰੇਮ ਵਿਸ਼ੋਹਾ ਧਣੀ ਸੌ ਵੱਠੇ ਪੈਰ ਲਵਨ, ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇਜਾ ਗੰਨ ਜੇ ਰਸਨਾ ਨਾਮ ਉਚਾਰਣੇ, ਮ੍ਰਿਗ ਤ੍ਰਿਸ਼ਨਾ ਪੇਖ ਭੁੱਲਣੇ, ਵੁੱਠੇ ਨਗਰ ਗੰਧਰਵ ਜਿੰਨੀ ਸੱਚ ਅਰਾਧਿਆ, ਨਾਨਕ ਮਨ ਤਨ ਫੱਬ ਪਤ ਤੇ ਉਧਾਰਨ ਪਾਰ, ਬ੍ਰਹਮ ਸਮਰਥ ਪੁਰਖ ਅਪਾਰ, ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ, ਦੂਜੀ ਛੋੜ ਕਵਾਟੜੀ ਇੱਕ ਸੌਂਚ ਤਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ।

ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਭ ਵਿਕੰਦੜੇ ਜੇ ਲਹਾਂ

కాలంకా కుంతలే ఓరమ్మ కమల కుసమ చంపకే నమా.

ਧੰਨ ਵਾਹਿਗੁਰੂ ਸਾਹਿਬ ਜੀ। ਮਰਨ ਮੁਣਸਾ ਸੂਰਿਆ ਹੱਕ ਹੈ, ਜੇ ਹੋਏ ਮਰੇ ਪ੍ਰਵਾਣੋ। ਸੂਰੇ ਸੇ ਅੱਗ ਆਖੀਜੈ, ਦਰਗਾ ਪਾਵੈ ਸਾਚੀ ਮਾਣੋ। ਧੰਨ ਵਾਹਿਗੁਰੂ ਸਾਹਿਬ ਜੀ। ਸੂਹੀ ਮਹਲਾ ਪੰਜਵਾਂ, ਗੌਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਗੁਰ ਆਪਣੇ ਉੱਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ। ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਾਮੀ। ਰਹਾਉ ਚਰਨ ਕਮਲ ਸਿਓ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੀ।

संतर वाला कार कृपा प्रभ दीन दयाला नानक मांगे

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਸੂਸਾਂ ਅਤੇ ਸਿੰਘ ਐਕਸਾਵੇਸ਼ਨ ਦੇ ਭਾਈ ਕੁਲਦੀਪ ਸਿੰਘ ਜੀ ਸੋਹੀ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਬਾਬਾ ਜਵਾਹਰ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ ਜਾਂਦੀ ਹੈ, ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਸਨ। ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਾਏ ਗਏ, ਉਪਰੰਤ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਅਰਦਾਸ ਕਰੀਏ ਕਿ ਸਾਨੂੰ ਸਭ ਨੂੰ ਜੋ ਬਾਣੀ ਦੇ ਭਾਵ ਅਰਥ ਹਨ ਸਾਡੀ ਸਮਝ ਵਿੱਚ ਪੈਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਆਪ ਨਗਰ ਜੋ ਸੂਸਾਂ ਵਾਲੇ ਹੋ, ਸਭ ਜਾਣਦੇ ਹੋ ਕਿ ਉਸ ਇਲਾਕੇ ਦੇ ਵਿੱਚ ਅੱਜ ਕੱਲ੍ਹ ਜੋ ਬਾਬਾ ਜਵਾਹਰ ਸਿੰਘ ਦੀ ਯਾਦ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਹਨ, ਉਸ ਤੋਂ ਕੋਈ ਅਣਜਾਣ ਨਹੀਂ, ਸਭ ਭਲੀ ਭਾਤ ਜਾਣਦੇ ਹਾਂ। ਗੱਲ ਵੱਖਰੀ ਹੈ ਕਿ ਵਿੱਚ ਵਿਚਾਲੇ ਆ ਕੇ ਉਸ ਸਥਾਨ ਦੇ ਵਿੱਚ ਕੁਝ ਥੋੜ੍ਹਾ ਜਿਹਾ ਜੋ ਵੀ ਹੋਇਆ ਆਪ ਸਭ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ, ਪਰ ਫਿਰ ਵੀ ਗੁਰੂ ਮਹਾਰਾਜ ਦੀ ਬਹੁਤ ਬਖਸ਼ਿਸ਼ ਆ ਉਹਨਾਂ 'ਤੇ, ਉਸ ਇਲਾਕੇ ਦੇ ਉੱਤੇ ਉਸ ਅਸਥਾਨ ਦੀਆਂ ਬਹੁਤ ਬਹੁਤ ਬਖਸ਼ਿਸ਼ਾਂ ਹਨ ਔਰ ਲੋਕਾਂ ਦਾ ਭਰੋਸਾ ਹੈ ਬਣਿਆ ਹੋਇਆ ਉੱਥੇ। ਸੋ ਆਪ ਸਭ ਜੋ ਪ੍ਰਬੰਧਕ ਵੀਰ ਹੋ, ਹਰ ਸਾਲ ਜੋ ਬਾਬਾ ਜਵਾਹਰਦਾਸ ਜੀ ਜੋ ਯਾਦ ਦੇ ਵਿੱਚ ਸਮਾਗਮ ਕਰਦੇ ਹੋ, ਇਸੇ ਹੀ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਹਨ ਗਾਂਹ ਦੀ ਗਾਂਹ ਜੋ ਲਿਜਾਈਆਂ ਜਾ ਸਕਦੀਆਂ ਹਨ, ਜੋ ਆਪਣੇ ਬੱਚਿਆਂ ਨੂੰ ਦੱਸਦੇ ਹਾਂ ਆਪਾਂ, ਅਤੇ ਉਹਦੇ ਤੋਂ ਵੀ ਜ਼ਿਆਦਾ ਜਿਹੜੀ ਗੱਲ ਹੈ ਕਿ ਆਪਾਂ ਸਾਰੇ ਇਲਾਕੇ ਦੀ ਸੰਗਤ, ਭੈਣ ਭਰਾ ਅਤੇ ਹੋਰ ਸਭ ਇੱਥੇ ਇਕੱਤਰ ਵੀ ਹੁੰਦੇ ਹਾਂ ਅਤੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਕਾਫੀ ਜੋ ਹੈ ਉਹ ਆਪਣੇ ਕਲਚਰ ਬਾਰੇ, ਆਪਣੇ ਧਰਮ ਬਾਰੇ ਅਤੇ ਹੋਰ ਸਾਡੇ ਪਰਿਵਾਰਾਂ ਦਾ ਜੋ ਸਾਡਾ ਢੰਗ ਤਰੀਕਾ ਹੈ ਮਿਲਣ ਦਾ ਉਹਦੇ ਬਾਰੇ ਬਹੁਤ ਜ਼ਿਆਦਾ ਉਹਨਾਂ ਨੂੰ ਅਸੀਂ ਆਪਣੀ ਜਾਣਕਾਰੀ ਜਿਹੜੀ ਹੈਗਾ ਪਾਸ ਔਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇੱਕ ਵਾਰੀ ਫਿਰ ਪ੍ਰਬੰਧਕ ਵੀਰ ਜੋ ਆਪਣੇ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਰਾ ਪ੍ਰਬੰਧ ਕਰਦੇ ਹਨ, ਉਹਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਪ੍ਰਬੰਧਕ ਵੀਰਾਂ ਵੱਲੋਂ ਵੀ ਜੇ ਉਹਨਾਂ ਨੂੰ ਸੰਗਤ ਦਾ ਸਾਥ ਨਾ ਮਿਲੇ ਤਾਂ ਇਹ ਕੰਮ ਬੜੇ ਕਠਿਨ ਹੋ ਜਾਂਦੇ ਹਨ। ਸੋ ਉਹਨਾਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਅੱਗੇ ਤੋਂ ਵੀ ਹੁਣ ਮੇਰੇ ਡੇਟ ਨਹੀਂ ਯਾਦ ਅਗਲੇ ਸਾਲ ਦਾ ਕਿਹੜਾ ਪ੍ਰੋਗਰਾਮ ਇਹਨਾਂ ਨੇ ਬੁੱਕ ਕੀਤਾ ਹੈ, ਉਸ ਅਗਲੇ ਸਾਲ ਲਈ ਵੀ ਹੁਣੇ ਮੈਂ ਗੁਰਦੁਆਰਾ ਸਾਹਿਬ ਵਿਖੋਂ ਇਹ ਪ੍ਰਬੰਧਕ ਵੀਰ ਅਗਲੇ ਸਾਲ ਲਈ ਹਮੇਸ਼ਾ ਹੀ ਪ੍ਰੋਗਰਾਮ ਜਿਹੜਾ ਆਪਣਾ ਬੁੱਕ ਕਰਵਾ ਜਾਂਦੇ ਹਨ ਅਤੇ ਸੰਗਤ ਇੱਥੇ ਇਕੱਤਰ ਹੋਈ ਹੁੰਦੀ ਹੈ, ਜ਼ਰੂਰ ਡੇਟ ਲੈ ਕੇ ਜਾਣਾ ਅਤੇ ਆਪਣੇ ਕੈਲੰਡਰਾਂ ਵਿੱਚ ਜੋ ਹੈ ਉਹ ਵੀ ਦੇਖ ਲੈਣਾ ਕਿ ਅਗਲੇ ਸਾਲ ਇਹਨਾਂ ਨੇ ਕਿਹੜੇ ਪ੍ਰੋਗਰਾਮ ਜੋ ਬੁੱਕ ਕੀਤੇ ਹਨ। ਇਸੇ ਹੀ ਤਰ੍ਹਾਂ ਭਾਈ ਕੁਲਦੀਪ ਸਿੰਘ ਜੀ ਸੋਹੀ ਹੋਣਾ ਵੱਲੋਂ ਜੋ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਕਰਾਈ ਹੈ, ਭਾਈ ਸਾਹਿਬ ਵੀ ਹਰ ਸਾਲ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਬਹੁਤ ਇਹਨਾਂ ਦੀ ਸੇਵਾ ਹੈ, ਉਸ ਤਰ੍ਹਾਂ ਵੀ ਕੰਮਾਂ ਕਾਰਾਂ 'ਚ ਵੀ ਬਹੁਤ ਹੀ ਹੱਥ ਵਟਾਉਂਦੇ ਹਨ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਗੁਰਦੁਆਰਾ ਸਾਹਿਬ ਵਿਖੇ ਅੱਜ ਹੋਰ ਵੀ ਜੋ ਦੋ ਅਖੰਡ ਪਾਠ ਸਾਹਿਬ ਸਨ, ਨਗਰ ਲੋਹੀਆਂ ਜ਼ਿਲ੍ਹਾ ਜਲੰਧਰ ਦੀ ਸੰਗਤ ਵੱਲੋਂ ਹਰ ਸਾਲ ਜਿਸ ਤਰ੍ਹਾਂ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ, ਉਹਨਾਂ ਵੱਲੋਂ ਵੀ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਅਤੇ ਭਾਈ ਕੁਲਵਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਹੈ ਪਰਸੋਂ ਰੋਜ਼ ਤੋਂ ਚੱਲ ਰਹੀ ਸੀ, ਉਸ ਦੇ ਵੀ ਜੋ ਹੈ ਸੰਪੂਰਨਤਾ ਹੋਈ, ਭੋਗ ਪਾਏ ਗਏ ਹਨ। ਅਤੇ ਬਾਕੀ ਜੋ ਹੈ ਆਪਾਂ ਸਭ ਜਾਣਦੇ ਹਾਂ ਜਿਸ ਤਰ੍ਹਾਂ ਹਰ ਵੀਕ ਜੋ ਐਤਵਾਰ ਦਾ ਦੀਵਾਨ ਹੈ ਮੇਨ ਦੀਵਾਨ ਹਾਲ ਦੇ ਵਿੱਚ ਸਜਦਾ ਹੈ, ਅਤੇ ਉੱਥੇ ਸਭ ਜੋ ਕੀਰਤਨ ਸ਼ੁਰੂ ਹੋ ਚੁੱਕਾ, ਆਪਾਂ ਸਾਰਿਆਂ ਨੇ ਜਾ ਕੇ ਉੱਥੇ ਜੋ ਹੈ ਹਾਜ਼ਰੀਆਂ ਭਰਨੀਆਂ ਹਨ, ਅਤੇ ਹਾਜ਼ਰੀਆਂ ਭਰ ਕੇ ਜਿੱਥੇ ਅਸੀਂ ਕਥਾ ਕੀਰਤਨ ਸਰਵਣ ਕਰਨਾ ਹੈ ਉਸ ਦੇ ਨਾਲ ਹੀ ਆਪਾਂ ਸਭ ਜਾਣਦੇ ਹਾਂ ਕਿ ਸੋਸ਼ਲਾਈਜ਼ ਵੀ ਹੋਣਾ, ਆਇਆਂ ਪਰਿਵਾਰਾਂ ਨੂੰ ਮਿਲਣਾ ਵੀ ਹੁੰਦਾ, ਉਹ ਬਹੁਤ ਸਮਾਂ ਹੈ ਆਪਣੇ ਕੋਲ ਲੰਗਰ ਹਾਲ ਦੇ ਵਿੱਚ ਆਪਾਂ ਜਾ ਕੇ ਜੋ ਹੈ ਉਹ ਵੀ ਕੰਮ ਕਰ ਸਕਦੇ ਹਾਂ। ਪਰ ਹੁਣ ਸਭ ਨੂੰ ਬੇਨਤੀ ਹੈ ਕਿ ਇਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਆਪਾਂ ਸਾਰੇ ਜੋ ਮੇਨ ਦੀਵਾਨ ਹਾਲ ਦੇ ਵਿੱਚ ਜਾ ਕੇ ਜ਼ਰੂਰ ਹਾਜ਼ਰੀਆਂ ਭਰੀਆ ਕਰੀਏ, ਨਾ ਕਿ ਬਾਹਰ ਲੋਬੀ ਦੇ ਵਿੱਚ ਜਾ ਕੇ ਅਸੀਂ ਜਦੋਂ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਾਂ। ਉਹਦੇ ਲਈ ਸਮਾਂ ਬਹੁਤ ਆਪਣੇ ਕੋਲ, ਲੰਗਰ ਹਾਲ ਦੇ ਵਿੱਚ ਜਾ ਕੇ ਜ਼ਰੂਰ ਉਹ ਕੰਮ ਵੀ ਕਰਨਾ ਜ਼ਰੂਰੀ ਹੈ। ਸੋ ਜੋ ਇਸ ਤੋਂ ਬਾਅਦ ਇਸ ਦੀਵਾਨ ਹਾਲ ਦੇ ਵਿੱਚ ਜੋ ਹੈ ਉਹ ਭਾਈ ਰਾਜਵੰਤ ਸਿੰਘ ਜੀ ਔਜਲਾ ਅਤੇ ਇਸੇ ਹੀ ਭਾਈ ਜਗਦੀਸ਼ ਸਿੰਘ ਝੱਜ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸੁਖਨੀ ਸਾਹਿਬ ਦੇ ਜਾਪ ਸ਼ੁਰੂ ਹੋਣ ਜਾ ਰਹੇ ਹਨ ਅਤੇ ਸਾਰੀਆਂ ਹੀ ਸੰਗਤਾਂ ਦਾ ਇੱਕ ਵਾਰੀ ਆਈਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਪਾਂ ਸਾਰੇ ਜਾ ਕੇ ਮੇਨ ਦਰਬਾਰ ਹਾਲ ਦੇ ਵਿੱਚ ਜੋ ਹੈ ਹਾਜ਼ਰੀਆਂ ਭਰਦੇ ਹਾਂ ਅਤੇ ਜੋ ਇਹ ਵਿਸ਼ੇਸ਼ ਪ੍ਰੋਗਰਾਮ ਨਗਰ ਸੂਸਾ ਅਤੇ ਭਾਈ ਕੁਲਦੀਪ ਸਿੰਘ ਜੀ ਵੱਲੋਂ ਸਜਾਏ ਗਏ ਸਨ ਉਹਨਾਂ ਦੀ ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਅਤੇ ਜਿਹੜੀ ਸੰਗਤ ਸੁਖਮਨੀ ਸਾਹਿਬ ਜੋ ਦੋ ਪਰਿਵਾਰਾਂ ਵੱਲੋਂ ਹੋ ਰਹੇ ਹਨ, ਭਾਈ ਰਾਜਵੰਤ ਸਿੰਘ ਜੀ ਔਜਲਾ ਅਤੇ ਉਹਨਾਂ ਦਾ ਪਰਿਵਾਰ ਅਤੇ ਭਾਈ ਜਗਦੀਸ਼ ਸਿੰਘ ਜੀ ਝੱਜ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਉਹਨਾਂ ਪ੍ਰੋਗਰਾਮਾਂ ਵਿੱਚ ਸੰਗਤ ਸ਼ਾਮਿਲ ਹੋਣ ਲਈ ਆਈ ਹੈ ਉਹ ਇੱਥੇ ਹੀ ਬਰਾਜੇ ਰਹਿਣ, ਇੱਥੇ ਹੀ ਹੋਰ 5-7 ਮਿੰਟ ਦੇ ਵਿੱਚ ਜੋ ਹੈ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਣ ਜਾ ਰਹੇ ਹਨ। ਫਿਰ ਇੱਕ ਵਾਰੀ ਹੋਈਆਂ ਭੁੱਲਾਂ ਦੀ ਖਿਮਾ ਸਾਰੇ ਵੀਰਾਂ ਦਾ ਜੋ ਪਰਸੋਂ ਰੋਜ਼ ਤੋਂ ਭੈਣਾਂ ਜੋ ਸੇਵਾ ਕਰਵਾ ਰਹੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸ਼ੀਸ ਸਿੰਘ ਸਭਾ ਵੱਲੋਂ ਅਸੀਂ ਆਪ ਜੀ ਨੂੰ ਜਿੱਥੇ ਜੀ ਆਇਆਂ ਆਖਦੇ ਹਾਂ, ਆਪ ਦਾ ਧੰਨਵਾਦ ਵੀ ਕਰਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਰੇ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਹਰਜੀਤ ਸਿੰਘ ਹੋਣਾਂ ਦੇ, ਜੋ ਆਪ ਜੀ ਦੇ ਨਾਲ ਸ਼ਬਦ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਹਾਜ਼ਰੀਆਂ ਭਰਦੇ ਹਨ। ਆਪ ਵੀ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਸਰਵਣ ਕਰਕੇ, ਢਾਡੀ ਵਾਰਾਂ ਸਰਵਣ ਕਰਕੇ ਆਪਣੇ ਜੀਵਨ ਸਫਲ ਕਰਿਆ ਕਰੋ ਜੀ। ਅੱਜ ਦਾ ਜੋ ਇਹ ਦੀਵਾਨ ਹਨ, ਇਹ ਜੋ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ, ਅੱਜ ਦੇ ਦਿਨ 'ਤੇ 17 ਮਈ 1764 ਨੂੰ, ਉਸ ਨੂੰ ਸਮਰਪਿਤ ਹੈ। ਕੀ ਹੈ ਛੋਟਾ ਘੱਲੂਘਾਰਾ? ਸਿੱਖ ਜੈਨੋਸਾਈਡ ਜਿਹਨੂੰ ਕਹਿ ਦਿੰਦੇ ਹਾਂ ਅਸੀਂ। ਜੇ ਅਸੀਂ ਥੋੜ੍ਹੀ ਜਿਹੀ ਸਿੱਖ ਇਤਿਹਾਸ 'ਤੇ ਝਾਤੀ ਮਾਰੀਏ, ਸਾਡਾ ਫਰਜ਼ ਬਣਦਾ ਕਿ ਜਦੋਂ ਇਹੋ ਜਿਹੇ ਦਿਹਾੜੇ ਆਉਂਦੇ ਹਨ ਤਾਂ ਅਸੀਂ ਜ਼ਰੂਰ ਆਪਣੇ ਮਨਾਂ ਦੇ ਵਿੱਚ ਇੱਕ ਵਾਰੀ ਉਹ ਪਿਕਚਰ ਬਣਾਉਣ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਹੋਇਆ ਕੀ ਸੀ। ਜੇ ਆਪਾਂ ਥੋੜ੍ਹੇ ਜਿਹੇ 18ਵੀਂ ਸਦੀ 'ਤੇ ਨਿਗਾਹ ਮਾਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ 1704 ਦੇ ਵਿੱਚ ਅਨੰਦਪੁਰ ਸਾਹਿਬ ਛੱਡਿਆ ਤਾਂ ਉੱਥੋਂ ਸ਼ੁਰੂ ਹੁੰਦੀ ਹੈ ਕਹਾਣੀ ਸਾਰੀ, ਜਿਸ ਤੋਂ ਬਾਅਦ ਕਿ ਜੋ ਸਿੱਖਾਂ ਦਾ ਇਤਿਹਾਸ ਹੈ ਬੜਾ ਹੀ ਰੌਚਕ ਇਤਿਹਾਸ ਰਿਹਾ ਹੈ। 1704 ਦੇ ਵਿੱਚ ਹੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਜਾਂਦੀ, ਅਨੰਦਪੁਰ ਛੱਡਣਾ, ਪਰਿਵਾਰ ਵਿਛੋੜਾ ਹੋਣਾ, ਸ਼ਹੀਦੀ ਜੋ ਹੈ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣੀਆਂ। ਉਸ ਤੋਂ ਬਾਅਦ ਗੁਰੂ ਮਹਾਰਾਜ ਜੋ ਹੈ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ, ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜੋ ਇਤਿਹਾਸ ਹੈ ਆਪ ਸਭ ਜਾਣੂ ਹੋ। ਉਸ ਤੋਂ 1716 ਦੇ ਵਿੱਚ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਂਦੀ ਹੈ। ਇਹ ਮੈਂ ਤਾਂ ਕਰਕੇ ਡੇਟਾਂ ਦੱਸ ਰਿਹਾ ਕਿ ਜਦੋਂ ਆਪਾਂ 1704 ਤੋਂ 1798 ਤਾਈਂ ਜਾਂਦੇ ਹਾਂ ਅਤੇ ਇੰਨੇ ਸਮੇਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕੀ ਕੁਝ ਵਿਚਰਿਆ, ਕੀ ਕੁਛ ਹੋਇਆ, ਕਿੱਥੋਂ ਕਿੱਥੋਂ ਦੀ ਸਿੱਖਾਂ ਨੂੰ ਲੰਘਣਾ ਪਿਆ, ਇੱਥੋਂ ਤਾਈਂ ਵੀ ਹੋ ਗਿਆ ਕਿ ਸਿੱਖ ਖਤਮ ਹੋ ਗਏ ਹਨ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਜੋ ਸਿੱਖਾਂ ਦੇ ਉੱਤੇ ਜੋ ਸਮਾਂ ਬਹੁਤ ਕਠਿਨ ਸਮਾਂ ਜੋ ਸ਼ੁਰੂ ਹੋ ਜਾਂਦਾ ਹੈ, ਅਤੇ ਇਸੇ ਹੀ ਸਮੇਂ ਦੇ ਦੌਰਾਨ ਇੱਕ ਸਮਾਂ ਆਇਆ ਸੀ ਜਦੋਂ ਕਿ ਸਿੱਖਾਂ ਦੇ ਜ਼ਕਰੀਆ ਖਾਨ ਨੇ ਮੁੱਲ ਪਾਉਣੇ ਸ਼ੁਰੂ ਕਰਤੇ ਸੀ। ਸਿੱਖ ਦਾ ਸਿਰ ਵੱਢ ਕੇ ਲਿਆਓ ਅਤੇ ਜੋ ਹੈ ਉਸ ਦਾ ਮੁੱਲ ਤਾਰ ਦਿੱਤਾ ਜਾਂਦਾ ਸੀ। ਇਸੇ ਹੀ ਸਮੇਂ ਦੇ ਵਿੱਚ ਲੋਕਾਂ ਨੇ ਆਪਣੇ ਜੋ ਲੜਕੇ ਸਨ ਉਹਨਾਂ ਦੇ ਕੰਧਾਂ ਵਿੱਚ ਮੁੰਦਰਾਂ ਪਾਉਣੀਆਂ ਸ਼ੁਰੂ ਕਰਤੀਆਂ ਤਾਂ ਕਿ ਇਹਨੂੰ ਜੋ ਹੈ ਜ਼ਕਰੀਆ ਖਾਨ ਦੀ ਜੋ ਸਰਕਾਰ ਹੈ ਉਹ ਇਹ ਕਹੇ ਲੜਕੀ ਹੈ ਲੜਕਾ ਨਹੀਂ, ਤੁਸੀਂ ਲੜਕੇ ਦਾ ਸਿਰ ਨਹੀਂ ਵੱਢ ਕੇ ਲਿਆਏ। ਸੋ ਇਸ ਤਰ੍ਹਾਂ ਦਾ ਸਮਾਂ ਵੀ ਲੰਘ ਕੇ ਗਿਆ ਅਤੇ ਅਖੀਰ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ ਅਤੇ ਜ਼ਿਆਦਾਤਰ ਜਿਹੜੇ ਸਿੱਖ ਸੀਗੇ ਉਹ ਰਾਜਸਥਾਨ ਅਤੇ ਕਸ਼ਮੀਰ ਦੇ ਏਰੀਏ ਦੇ ਵਿੱਚ ਰਹਿਣ ਲੱਗੇ। ਇਸੇ ਹੀ ਤਰ੍ਹਾਂ ਜੋ ਗੁਰਦਾਸਪੁਰ ਸੀ ਇਹ ਵੀ ਕਸ਼ਮੀਰ ਏਰੀਏ ਦਾ ਵੀ ਇੱਕ ਹਿੱਸਾ ਸੀ। ਉਸ ਦੇ ਵਿੱਚ ਕਾਹਨੂੰਵਾਨ ਜਿਹੜੇ ਸੰਗਤ ਉਸ ਉਹ ਏਰੀਏ ਨੂੰ ਜਾਣਦੀ ਹੈ, ਮਕੇਰੀਆਂ ਇਲਾਕਾ, ਗੁਰਦਾਸਪੁਰ, ਇੱਧਰ ਸ੍ਰੀ ਹਰਗੋਬਿੰਦਪੁਰਾ, ਬਿਲਕੁਲ ਉਹ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਕਾਹਨੂੰਵਾਨ ਇੱਕ ਨਗਰ ਹੈ ਅਤੇ ਉਹਦੇ ਥੱਲੇ ਦਰਿਆ ਵਗਦਾ ਬਿਆਸ, ਅਤੇ ਬਿਆਸ ਦਰਿਆ ਦੇ ਵਿੱਚ ਜੋ ਸੀ ਇੱਕ ਸ਼ੰਭ ਸੀ, ਬਹੁਤ ਵੱਡਾ ਜੰਗਲ ਸੀ, ਉਹਦੇ ਵਿੱਚ ਸਿੱਖ ਜਿਹੜੇ ਸੀ ਆਪਣੇ ਉੱਥੇ ਆਪਣਾ ਰਹਿਣ ਬਸੇਰਾ ਕਰ ਰਹੇ ਸੀ, ਉੱਥੇ ਰਹਿ ਰਹੇ ਸੀਗੇ। ਜ਼ਕਰੀਆ ਖਾਨ ਨੂੰ ਪਤਾ ਲੱਗਣ ਤੋਂ ਬਾਅਦ ਜੋ ਜਹੀਆ ਖਾਨ ਅਤੇ ਨਾਲ ਲਖਪਤ ਰਾਏ ਦਾ ਜੋ ਜ਼ਿਕਰ ਆਉਂਦਾ ਹੈ, ਉਹਨਾਂ ਨੇ ਉਹਨਾਂ 'ਤੇ ਅਟੈਕ ਕਰਕੇ ਇੱਕ ਦਿਨ ਦੇ ਵਿੱਚ 20,000 ਸਿੱਖ ਮਾਰ ਦਿੱਤਾ ਅਤੇ 10,000 ਨੂੰ ਬੰਦੀ ਬਣਾ ਕੇ ਲਾਹੌਰ ਲੈ ਗਏ, ਜਿਨ੍ਹਾਂ ਨੂੰ ਉੱਥੇ ਜਾ ਕੇ ਵੀ ਸ਼ਹੀਦ ਕਰ ਦਿੱਤਾ। ਸੋ ਇਹ ਸੀ ਛੋਟਾ, ਜਿਹਨੂੰ ਛੋਟੇ ਘੱਲੂਘਾਰੇ ਦਾ ਨਾਂ ਦਿੱਤਾ ਗਿਆ। ਸੋ ਅੱਜ ਦਾ ਦਿਨ ਜੋ ਹੈ ਉਸ ਘੱਲੂਘਾਰੇ ਨੂੰ ਸਮਰਪਿਤ ਹੈ। ਉਸ ਤੋਂ ਬਾਅਦ ਜੋ ਕੁਛ ਹੋਇਆ ਆਪਾਂ 1746 ਦੀ ਗੱਲ ਹੈ, ਜੇ ਬਾਅਦ 'ਚ ਕਰੀਏ ਤਾਂ ਥੋੜ੍ਹੇ ਹੀ ਸਾਲਾਂ ਦੇ ਬਾਅਦ 1798 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ। ਸੋ ਇਹ 1704 ਤੋਂ 1798 ਦੇ ਵਿੱਚ ਜੋ ਹੈ ਇਹ ਬੜਾ ਇੱਕ ਕ੍ਰਿਟੀਕਲ ਸਮਾਂ ਜੋ ਸਿੱਖਾਂ ਦਾ ਲੰਘ ਕੇ ਗਿਆ। ਸੋ ਅੱਜ ਦੇ ਇਹਨਾਂ ਦੀਵਾਨਾਂ ਦੇ ਵਿੱਚ ਦੀਵਾਨ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਸੂਸਾਂ ਅਤੇ ਨਾਲ ਦੇ ਨਾਲ ਸਾਡੇ ਸਿੰਘ ਐਕਸਕਵੇਸ਼ਨ ਦੇ ਭਾਈ ਕੁਲਦੀਪ ਸਿੰਘ ਜੀ ਸੋਹੀ ਇਹਨਾਂ ਪਰਿਵਾਰਾਂ ਵੱਲੋਂ, ਅਤੇ ਨਗਰ ਲੋਹੀਆਂ ਜ਼ਿਲ੍ਹਾ ਜਲੰਧਰ ਜੋ ਹਰ ਸਾਲ ਅਖੰਡ ਪਾਠ ਸਾਹਿਬ ਦੀ ਸੇਵਾ ਕਰਦੇ ਹਨ ਉਹਨਾਂ ਵੱਲੋਂ, ਅਤੇ ਭਾਈ ਕੁਲਵਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ, ਅਤੇ ਇਸੇ ਹੀ ਤਰ੍ਹਾਂ ਜੋ ਹੈ ਭਾਈ ਰਾਜਵੰਤ ਸਿੰਘ ਜੀ ਔਜਲਾ, ਉਹਨਾਂ ਦੇ ਪਰਿਵਾਰ ਵੱਲੋਂ ਵੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਅਤੇ ਨਾਲ ਦੀ ਨਾਲ ਜੋ ਹਨ ਭਾਈ ਜਗਦੀਸ਼ ਸਿੰਘ ਜੀ ਝੱਜ, ਉਹਨਾਂ ਦੇ ਪਰਿਵਾਰ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਹੁਣ ਭਾਈ ਦਿਲਬਾਗ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਹਨ, ਇਹਨਾਂ ਪਾਸੋਂ ਆਪਾਂ 11 ਵਜੇ ਤੱਕ ਜੋ ਹੈ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ। ਆਓ 11 ਵਜੇ ਤੱਕ ਭਾਈ ਸਾਹਿਬ ਜੀ ਪਾਸੋਂ ਜੋ ਹੈ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਰੀਆਂ ਭਾਰੀ ਗੁਰੂ ਸਾਹਿਬ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦੀ ਹਾਂ ਭਾਈ ਦਿਲਬਾਗ ਸਿੰਘ ਜੀ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮਾਂ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਂਦੇ ਹਨ। ਆਪ ਜੀ ਵੀ ਹਾਜ਼ਰੀਆਂ ਭਰ ਕੇ ਲਾਹਾ ਲਿਆ ਕਰੋ ਜੀ। ਸੋ ਇੱਕ ਦੋ ਸੂਚਨਾਵਾਂ ਹਨ ਜਿਹੜੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਜਹਾਜ਼ ਮਸ਼ਹੂਰ ਹੋਇਆ, ਜਿਸਨੂੰ ਕਾਮਾਗਾਟਾ ਮਾਰੂ ਦੇ ਨਾਂ ਨਾਲ ਆਪਾਂ ਜਾਣਦੇ ਹਾਂ, ਜੋ ਸਾਡੇ ਨਾਲ ਜਿਆਦਤੀਆਂ ਹੋਈਆਂ, ਜੋ ਸਿੱਖ ਯਾਤਰੂਆਂ ਨਾਲ ਜਿਆਦਤੀਆਂ ਹੋਈਆਂ। ਪਰ ਹੁਣ ਕੁਝ ਖੋਜਵਾਨਾਂ ਦਾ ਇਹ ਹੈ ਕਿ ਇਸ ਜਹਾਜ਼ ਦਾ ਨਾਂ ਗੁਰੂ ਨਾਨਕ ਜਹਾਜ਼ ਹੋਣਾ ਚਾਹੀਦਾ ਹੈ ਜਾਂ ਹੈ ਇਸ ਐਕਚੁਅਲੀ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬਣੀ ਹੋਈ ਹੈ, ਉਹਨਾਂ ਵੱਲੋਂ ਬਹੁਤ ਕੰਮ ਕੀਤਾ ਜਾ ਰਿਹਾ। ਅਤੇ ਇਸ ਸਾਲ ਵੀ ਜੋ 123 ਸਾਲ ਉਸ ਜਹਾਜ਼ ਨੂੰ ਇੱਥੇ ਜੋ ਆਪਣੇ ਡਾਊਨਟਾਊਨ ਘਾਟ ਦੇ ਉੱਤੇ ਆਏ ਸਨ, ਲੱਗੇ ਸਨ, ਉੱਥੇ ਜੋ ਕੁਛ ਹੋਇਆ ਭਲੀ ਭਾਂਤ ਜਾਣਦੇ ਹੋ। ਉਹਦੇ ਸੰਬੰਧ ਦੇ ਵਿੱਚ ਉਹ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਜੋ ਹੈ 23 ਤਰੀਕ ਨੂੰ 2 ਤੋਂ 5 ਵਜੇ ਤੱਕ 119911 ਕਰਡੋਆ ਵੈਸਟ ਸਟਰੀਟ, ਜੋ ਡਾਊਨਟਾਊਨ ਦੇ ਵਿੱਚ ਹੈ, ਉਹ ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ। ਅਤੇ ਉਸ ਵਿੱਚ ਕਾਫੀ ਬੁਲਾਰੇ ਅਤੇ ਹੋਰ ਵੀ ਜੋ ਇਵੈਂਟਸ ਹੋਣਗੀਆਂ, ਆਪ ਸਭ ਜੀ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਜ਼ਰੂਰ ਉਸ ਵਿੱਚ ਪਹੁੰਚ ਕੇ ਵੀ ਇਹਨੂੰ ਗੁਰੂ ਨਾਨਕ ਜਹਾਜ਼ ਕਿਉਂ ਕਿਹਾ ਜਾਂਦਾ ਹੈ, ਕੀ ਕਾਰਨ ਹਨ। ਉੱਥੇ ਬਹੁਤ ਬੁਲਾਰੇ ਹੋਣਗੇ ਆਪ ਜੀ ਦੇ ਨਾਲ, ਜੋ ਆਪਣੀਆਂ ਵਿਚਾਰਾਂ ਸਾਂਝੀਆਂ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਉੱਥੇ ਪਹੁੰਚਣਾ, ਜੋ ਹੈ 23 ਤਰੀਕ ਦਿਨ ਸਨਿਚਰਵਾਰ 2 ਤੋਂ 5 ਵਜੇ ਤੱਕ 119 ਵੈਸਟ ਕਰਡੋਵਾ ਸਟਰੀਟ, ਵੈਂਕੂਵਰ। ਸੋ ਦੂਸਰੀ ਹੈ ਜੋ ਉਹ ਇਹ ਹੈ ਕਿ ਜੋ ਇਨਕਮ ਟੈਕਸ ਦੇ ਜੋ ਪੇਪਰ ਭਰੇ ਜਾਂਦੇ ਹਨ, ਕਈ ਵੀਰਾਂ ਦੇ ਜਾਂ ਇੰਡੀਆ ਨੂੰ ਗਏ ਹੁੰਦੇ ਆ ਅਤੇ ਉਹਨਾਂ ਨੇ ਇਨਕਮ ਟੈਕਸ ਨਹੀਂ ਭਰੇ, ਜਾਂ ਜਿਨ੍ਹਾਂ ਨੇ ਟੈਕਸ ਨਹੀਂ ਕੋਈ ਦੇਣਾ ਹੁੰਦਾ, ਥੋੜ੍ਹੇ ਲੇਟ ਵੀ ਹੋ ਜਾਣ ਤਾਂ ਕੋਈ ਗੱਲ ਨਹੀਂ। ਉਹਦੇ ਸੰਬੰਧ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਵਿਖੇ ਜੋ ਇਹ ਬਜ਼ੁਰਗਾਂ ਵਾਸਤੇ ਖਾਸ ਕਰਕੇ ਮੁਫਤ ਸੇਵਾਵਾਂ ਦਿੱਤੀਆਂ ਜਾਂਦੀਆਂ ਸਨ, ਅੱਗੇ 2 ਦਿਨ ਸੈਚਰਡੇ ਸੰਡੇ, ਅਤੇ ਲੋੜ ਅਨੁਸਾਰ ਵਧਾਇਆ ਵੀ ਜਾ ਸਕਦਾ ਸੀ ਟਾਈਮ, ਪਰ ਹੁਣ ਜੋ ਹੈ ਓਨਲੀ ਸ਼ੁੱਕਰਵਾਰ ਨੂੰ 10 ਤੋਂ 12 ਵਜੇ ਤੱਕ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹਦੇ ਨਾਲ ਇਕੱਲੇ ਇਨਕਮ ਟੈਕਸ ਦੀ ਨਾਲ ਹੋਰ ਵੀ ਬੱਸ ਪਾਸ ਬਣਾਉਣਾ, ਤੁਸੀਂ ਆਪਣਾ PR ਕਾਰਡ ਰਿਨਿਊ ਕਰਾਉਣਾ, ਜਾਂ ਹੋਰ ਕੋਈ ਸਰਕਾਰੀ ਫਾਰਮ ਭਰਾਉਣਾ ਹੈ, ਉਸ ਦੇ ਸੰਬੰਧ ਵਿੱਚ ਵੀ ਤੁਸੀਂ ਉਹਨਾਂ ਨਾਲ 10 ਤੋਂ 12 ਵਜੇ ਸ਼ੁੱਕਰਵਾਰ ਹਰ ਸ਼ੁੱਕਰਵਾਰ ਨੂੰ ਜੋ ਹੈ ਉਹ ਆ ਕੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਸੇਵਾਵਾਂ ਲੈ ਸਕਦੇ ਹੋ। ਅਤੇ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਹੈ ਕਥਾ ਦਾ ਟਾਈਮ ਹੋ ਗਿਆ। ਸੋ ਅੱਜ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ ਕਿ ਅੱਜ ਦੇ ਜੋ ਦੀਵਾਨ ਹਨ ਇਹ ਛੋਟੇ ਘੱਲੂਘਾਰੇ ਨੂੰ ਸਮਰਪਿਤ ਹਨ, ਬੜਾ ਵੱਡਾ ਇੱਕ ਇਤਿਹਾਸ ਉਹਦੇ ਪਿੱਛੇ ਹੈ। ਅਤੇ ਭਾਈ ਸਾਹਿਬ ਜੀ ਅੱਜ ਭਾਈ ਕ੍ਰਿਸ਼ਨ ਸਿੰਘ ਜੀ ਜੋ ਸਾਡੇ ਵਿੱਚ ਇੱਥੇ ਕਥਾ ਥੋੜ੍ਹੇ ਸਮੇਂ ਲਈ ਬਾਹਰ ਗਏ ਸਨ, ਵਾਪਸ ਆਏ ਹਨ, ਅਤੇ ਉਹ ਆਪਣੇ ਨਾਲ ਗੁਰਸ਼ਬਦ ਦੀ ਵਿਚਾਰ ਦੇ ਨਾਲ ਨਾਲ ਜੋ ਹੈ ਇੱਥੇ ਆਪਾਂ ਨੇ ਗੁਰ ਇਤਿਹਾਸ ਦੀ ਗੱਲ ਕਰਨੀ ਹੈ, ਗੁਰਬਾਣੀ ਦੀ ਗੱਲ ਕਰਨੀ ਹੈ, ਨਾਲ ਦੀ ਨਾਲ ਹੀ ਜੋ ਹੈ ਸਿੱਖ ਇਤਿਹਾਸ ਨੂੰ ਵੀ ਆਪਾਂ ਜੋ ਹੈ ਉਹ ਵਾਚਣਾ ਹੈ। ਆਓ ਇਹਨਾਂ ਪਾਸੋਂ 12 ਵਜੇ ਤੱਕ ਜੋ ਹੈ ਇਹ ਆਪਣਾ ਸਿੱਖ ਇਤਿਹਾਸ ਅਤੇ ਦੂਸਰਾ ਆਪਣਾ ਕੌਮੀ ਇਤਿਹਾਸ ਜੋ ਹੈ ਰਲ ਕੇ ਜੋ ਹੈ ਸ਼ਬਦ ਦੇ ਆਧਾਰ ਦੇ ਉੱਤੇ ਸਾਡਾ ਸਿੱਖ ਇਤਿਹਾਸ ਕਿਸ ਤਰ੍ਹਾਂ ਵਿਚਰਿਆ, ਉਹ ਇਹਨਾਂ ਪਾਸੋਂ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

अल्लाह पंजवा जा को हर रंग लागू इस जुग में।

ठाकुर गाइए आत्म रंग, शरणी पावन

नानक कै सुख एही, जन के चरण वसै मेरे ही रह, संग पुनीता देही जन की धूर देहो कृपा निद, नानक कै सुख एही। जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत सतगुरु श्री गुरु ग्रंथ साहब सच्चे पातशाह जी तिन्हां दी पावन पवित्र ते मुकद्दस हजूरी विच हफ्तावारी सज्जे विशेष दवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी अपार बख्शिश कीती है। अज जिथे वख वख परिवारां वल्लों सतगुर दे चरण कमलां दा ओट आसरा परसदिआं अमृत वेले श्री अखंड पाठ साहब दे भोग पए ने। नगर सूसां दी संगत है भाई कुलदीप सिंह सोई होर परिवार जिहड़े ने सारिआं ने गुरु के चरणां दा आसरा परसिआ है। सो दीवान सज्जे ने मेरे तो पहलां गुरु घर का रागी जथाब जी नू मुबारक बाणी दे कीर्तन सरवण करा रहा सी। जिवें कि सत्कारयोग सकत्तर साहब ने दस्या है कि अज दा जिहड़ा ये दीवान है जिथे परिवारां नगर निवासियां वल्लों है उत्थे सिख इतिहास विच वापरिया घल्लूकारा जिन्हों छोटा घल्लूकारा कहा जाता है उहदे समूह शहीदां नू समर्पित है। सवाओ साध संगत जी जिन्हें शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो अपनियां गल्लां बातां नू संकोच दिआं गुरु दे शब्द उत्ते सुरत नू टिकाउंदिआं बुलंद आवाज विच फतेह दी सांझ पाईए जी। वाहिगुरु जी का खालसा वाहिगुरु जी की फतेह। 17 मई 1746 नूं ਇਹ ਘੱਲੂਘਾਰਾ ਵਾਪਰਿਆ ਜਿਹਨੂੰ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿ ਕੇ ਚੇਤਾ ਕੀਤਾ ਜਾਂਦਾ ਹੈ। 7 ਤੋਂ 10 ਹਜ਼ਾਰ ਸਿੱਖ ਜਿਹੜਾ ਹੈ ਇਹਦੇ ਵਿੱਚ ਕਤਲ ਹੋਇਆ ਹੈ। ਇੱਕ ਘੱਲੂਘਾਰਾ ਹੈ ਜਿਹਨੂੰ ਵੱਡਾ ਘੱਲੂਘਾਰਾ ਕਹਿੰਦੇ ਹਾਂ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ ਵਾਪਰਿਆ। ਫਿਰ ਪੁਰਾਣੇ ਬਜ਼ੁਰਗ ਜਿਹੜੇ ਸੀ 1947 ਨੂੰ ਵੀ ਘੱਲੂਘਾਰਾ ਕਹਿੰਦੇ ਸਨ। 1984 ਦਾ ਘੱਲੂਘਾਰਾ ਹੈ। ਸੋ ਬੇਸਿਕਲੀ ਘੱਲੂਘਾਰਾ ਜਿਹੜਾ ਹੈ ਉਹ ਹੁੰਦਾ ਹੈ ਵੀ ਜਿੱਥੇ ਠੀਕ ਹੈ ਇੱਕ ਧਿਰ ਜਿਹੜੀ ਸਰਕਾਰ ਦੇ ਨਾਲ ਕੋਈ ਹਥਿਆਰਬੰਦ ਸੰਘਰਸ਼ ਕਰ ਰਹੀ ਹੈ ਸਰਕਾਰ ਉਹਦੇ ਨਾਲ ਲੜਦੀ ਹੈ ਪਰ ਜਿਨ੍ਹਾਂ ਦਾ ਸੰਘਰਸ਼ ਨਾਲ ਕੋਈ ਬਹੁਤਾ ਇਲਾਕਾ ਦੇਕਾ ਨਹੀਂ ਹੁੰਦਾ ਜਿਹੜੇ ਆਪਣੀ ਕਿਰਤਕਾਰ ਕਰਦੇ ਨੇ ਕੰਮ ਕਾਰ ਕਰਦੇ ਨੇ ਘਰਾਂ ਪਰਿਵਾਰਾਂ ਵਾਲੇ ਸਿੱਖ ਜਿਹੜੇ ਨੇ ਜਦੋਂ ਉਹਨਾਂ ਨੂੰ ਵੀ ਘੇਰ ਕੇ ਮਾਰਿਆ ਜਾਂਦਾ ਹੈ ਤੇ ਫਿਰ ਉਹਨੂੰ ਇੱਕ ਟਰਮ ਦਿੱਤੀ ਜਾਂਦੀ ਹੈ ਉਹ ਕੀ ਹੈ ਘੱਲੂਘਾਰਾ। ਸੋ ਸਾਡੇ ਨਾਲ 3 ਮੁੱਖ ਰੂਪ ਵਿੱਚ ਜਿਹੜੇ ਘੱਲੂਘਾਰੇ ਨੇ ਉਹ ਵਾਪਰੇ ਨੇ ਤੇ 1746 ਦਾ ਇਹ ਘੱਲੂਘਾਰਾ ਜਿਹੜਾ ਸੀ ਇਹਦਾ ਜਿਹੜਾ ਮੁੱਢ ਹੈ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਾਂਗੇ ਤੇ ਐਮਨਾਬਾਦ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਚਰਨ ਪਾ ਕੇ ਉਸ ਧਰਤੀ ਨੂੰ ਪਵਿੱਤਰ ਕੀਤਾ ਉੱਥੇ ਸਿੰਘਾਂ ਦਾ ਇੱਕ ਜਥਾ ਪਹੁੰਚਿਆ ਹੈ ਤੇ ਉਸ ਵਕਤ ਦਾ ਉਸ ਇਲਾਕੇ ਦਾ ਜਿਹੜਾ ਹਾਕਮ ਜਿਹਦਾ ਨਾਂ ਇਤਿਹਾਸ ਨੇ ਜਸਪਤ ਰਾਏ ਲਿਖਿਆ ਹੈ ਜਦੋਂ ਸਿੰਘਾਂ ਦੇ ਬਾਰੇ ਇਹ ਆਰਡਰ ਹੋਇਆ ਸਭ ਤੋਂ ਪਹਿਲਾਂ ਵੈਸੇ ਜਿਹਨੂੰ ਥੋੜ੍ਹਾ ਜਿਹਾ ਆਪਾਂ ਪਿਛੋਕਣ ਨੂੰ ਵਿਚਾਰੀਏ ਤੇ ਗੁਰੂ ਕਲਗੀਧਰ ਮਹਾਰਾਜ 1708 ਦੇ ਵਿੱਚ ਇਸ ਦੁਨੀਆਂ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਨੇ। ਪਹਿਲਾ ਫਰਮਾਨ ਜਿਹੜਾ ਸੀ ਉਹ ਸਿੱਖਾਂ ਦੇ ਬਾਰੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੇਲੇ ਉਹ ਜਾਰੀ ਹੋਇਆ ਵੀ ਜਿੱਥੇ ਤੁਹਾਨੂੰ ਨਾਨਕ ਪ੍ਰਸਤਾ ਸਿੱਖ ਮਿਲਦਾ ਹੈ ਉਹਨੂੰ ਕਤਲ ਕਰ ਦਿੱਤਾ ਜਾਵੇ ਕਿਉਂਕਿ ਬੰਦਾ ਸਿੰਘ ਬਹਾਦਰ ਦਾ ਇਹ ਕਾਲ ਸੀ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ।
ਸੋ ਸਭ ਤੋਂ ਪਹਿਲਾਂ ਫਰਮਾਨ ਜਿਹੜਾ ਹੈ ਉਹ ਇਹ ਐਲਾਨਿਆ ਗਿਆ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਇੱਕ ਲੰਮਾ ਸੰਘਰਸ਼ ਲੜਿਆ ਜਾਂਦਾ ਹੈ, ਸਰਹੰਦ ਨੂੰ ਉਹ ਫਤਿਹ ਕਰਦੇ ਨੇ ਤੇ 1716 ਤੋਂ ਲੈ ਕੇ 1732-33 ਤੱਕ ਦਾ ਜਿਹੜਾ ਸਮਾਂ ਹੈ, ਇੱਦਾਂ ਕਹਿ ਲਓ ਵੀ 16 ਸਾਲਾਂ ਦਾ ਪੁੱਤ ਜੰਮ ਕੇ ਜਵਾਨ ਹੋ ਜਾਂਦਾ। ਇੱਕ ਬੱਚਾ ਜਿਹਦਾ ਜਨਮ 1716-17 ਦੇ ਵਿੱਚ ਹੋਇਆ, 32 ਤੱਕ ਉਹ 15-16 ਸਾਲਾਂ ਦਾ ਹੋ ਜਾਂਦਾ। ਸਿੱਖਾਂ ਦੀ ਇੱਕ ਪੀੜ੍ਹੀ ਦਾ ਜਨਮ ਜੰਗਲ ਵਿੱਚ ਹੋਇਆ, ਜਿਹੜੇ ਲਹੂ ਵੀਟਵਾਂ ਜੰਗ ਲੜ ਰਹੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਵੀ ਨੇ, ਜਿਨ੍ਹਾਂ ਨੂੰ ਲੱਭ ਲੱਭ ਕੇ ਜਿਹੜਾ ਲਾਹੌਰ ਦਾ ਹਾਕਮ ਹੈ ਉਹ ਖੁਰਾ ਖੋਜ ਮਿਟਾਉਣਾ ਚਾਹੁੰਦਾ ਹੈ। ਸੋ 1732-33 ਦੇ ਵਿੱਚ ਇਹ ਜਿਹੜੀ ਕੌਮ ਹੈ ਉਹ ਇਸਟੈਬਲਿਸ਼ ਹੋਣਾ ਸ਼ੁਰੂ ਹੁੰਦੀ ਹੈ, ਜਿੱਥੋਂ ਨਵਾਬ ਕਪੂਰ ਸਿੰਘ ਦੀ ਭੂਮਿਕਾ ਸਾਹਮਣੇ ਆਉਂਦੀ ਹੈ। ਨਵਾਬ ਕਪੂਰ ਸਿੰਘ ਤੋਂ ਬਾਅਦ ਬਾਬਾ ਜੱਸਾ ਸਿੰਘ ਆਹਲੂਵਾਲੀਆ ਇਹ ਵਾਗਡੋਰ ਸੰਭਾਲਦੇ ਨੇ। ਸੋ ਇਹ ਉਹ ਸਮਾਂ ਹੈ, ਉਹ ਕਾਲ ਹੈ ਜਦੋਂ ਅੰਮ੍ਰਿਤਸਰ ਦੀ ਦੀਵਾਲੀ ਦੇ ਵੇਲੇ ਭਾਈ ਮਨੀ ਸਿੰਘ ਜਿਹੜੇ ਨੇ ਉਹ ਆਪਣੀ ਸ਼ਹਾਦਤ ਦਿੰਦੇ ਨੇ, ਜਿਨ੍ਹਾਂ ਦੇ ਬੰਦ ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ। ਸੋ ਇਹ ਸਾਰਾ ਉਹ ਭਿਆਨਕ ਸਮਾਂ ਹੈ। ਹੁਣ ਇਸੇ ਤਰੀਕੇ ਨਾਲ ਸਿੰਘਾਂ ਨੇ ਆਪਣੇ ਆਪ ਨੂੰ ਸੰਯੁਕਤ ਕੀਤਾ ਹੈ, ਇਕੱਠਿਆ ਕੀਤਾ ਹੈ, ਦੋ ਦਲਾਂ ਵਿੱਚ ਜਿਹੜਾ ਹੈ ਉਹ ਵੰਡਿਆ ਗਿਆ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇੱਕ ਬੁੱਢਾ ਦਲ ਹੈ ਅਤੇ ਦੂਜਾ ਤਰਨਾ ਦਲ ਹੈ। ਤਰਨਾ ਦਲ ਆਪਣੇ ਨਾਮ ਤੋਂ ਹੀ ਸਪਸ਼ਟ ਹੈ ਵੀ ਜਿਹਦੇ ਵਿੱਚ ਨੌਜਵਾਨ ਨੇ, ਗਰਮ ਖੂਨ ਹੈ, 40 ਕੁ ਸਾਲਾਂ ਤੱਕ ਜਿਹੜੇ ਨੌਜਵਾਨ ਨੇ ਉਹ ਤਰਨਾ ਦਲ ਵਿੱਚ ਨੇ। ਜਿਹੜਾ ਬੁੱਢਾ ਦਲ ਹੈ ਉਹਦੇ ਵਿੱਚ ਜਿਹੜੇ ਤਜਰਬੇਕਾਰ ਸਿੰਘ ਹੋਏ, ਜਿਨ੍ਹਾਂ ਨੇ ਵੱਡੀਆਂ ਬੜਾ ਲੰਮਾ ਸਮਾਂ ਸੰਘਰਸ਼ ਵਿੱਚ ਬਤੀਤ ਕੀਤਾ, ਉਹਨਾਂ ਦੀ ਸਲਾਹ ਦੇ ਨਾਲ, ਉਹਨਾਂ ਦੀ ਨੀਤੀ ਦੇ ਨਾਲ ਜਿਹੜਾ ਤਰਨਾ ਦਲ ਹੈ ਉਹ ਚੱਲਦਾ ਹੈ। ਸੋ ਖੈਰ, ਮੈਂ ਘੱਲੂਘਾਰੇ ਬਾਰੇ ਬੇਨਤੀ ਕਰਨ ਲੱਗਾ ਸੀ ਕਿ ਜਿਸ ਵਕਤ ਸਿੱਖ ਗੁਰਦੁਆਰਾ ਰੋੜੀ ਸਾਹਿਬ ਜਿਹੜਾ ਐਮਨਾਬਾਦ ਦੀ ਧਰਤੀ 'ਤੇ ਪੈਂਦਾ ਹੈ, ਜਦੋਂ ਉੱਥੇ ਲੰਗਰ ਪ੍ਰਸ਼ਾਦੇ ਲਈ ਰੁਕੇ ਨੇ, ਅਤੇ ਉਸ ਵਕਤ ਜਸਪਤ ਰਾਏ ਜਿਹੜਾ ਉਸ ਇਲਾਕੇ ਦਾ ਹਾਕਮ ਸੀ ਉਹ ਕੋਲ ਆਇਆ। ਉਹਨੇ ਪਹਿਲਾਂ ਸੁਨੇਹਾ ਭੇਜਿਆ ਵੀ ਤੁਸੀਂ ਇੱਥੋਂ ਚਲੇ ਜਾਓ। ਸਿੱਖਾਂ ਨੇ ਵਾਪਸੀ ਉਹਨੂੰ ਸੁਨੇਹਾ ਇਹ ਭੇਜਿਆ ਵੀ ਅਸੀਂ ਇੱਥੇ 1-2 ਦਿਨ ਰੁਕਣਾ ਹੈ, ਪ੍ਰਸ਼ਾਦਾ ਪਾਣੀ ਛਕਣਾ ਹੈ, ਗੁਰੂ ਘਰ ਦੀ ਸੇਵਾ ਕਰਨੀ ਹੈ, ਅਤੇ ਫਿਰ ਇੱਥੋਂ ਅਸੀਂ ਚਲੇ ਜਾਵਾਂਗੇ, ਸਾਡਾ ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ। ਅਤੇ ਇਤਿਹਾਸ ਨੇ ਲਿਖਿਆ ਵੀ ਉਹ ਆਪ ਚੜ੍ਹ ਕੇ ਆਇਆ ਅਤੇ ਉਹਨੇ ਬੜੇ ਮੰਦੇ ਬੋਲ ਜਿਹੜੇ ਸੀ ਉਹ ਸਿੱਖਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਜਿਹੜੇ ਸੀ ਉਹ ਬੋਲੇ, ਅਤੇ ਇੰਨੇ ਨੂੰ ਭਾਈ ਨਿਬਾਊ ਸਿੰਘ ਜਿਹੜਾ ਸੀ ਉਹਨੇ ਉਹਦੀ ਜਿਹੜੀ ਧੌਣ ਹੈ ਉਹ ਉਤਾਰ ਦਿੱਤੀ, ਉਹਦਾ ਸਿਰ ਲਾ ਦਿੱਤਾ ਉੱਥੇ। ਹੁਣ ਇਹ ਖਬਰ ਪਹੁੰਚਦੀ ਹੈ ਉਹਦੇ ਭਰਾ ਜਸਪਤ ਰਾਏ ਦੇ ਕੋਲ, ਲਖਪਤ ਰਾਏ ਕੋਲ, ਜਿਹਨੂੰ ਲੱਖੂ ਕਹਿੰਦੇ ਸੀ। ਤੇ ਲਖਪਤ ਰਾਏ ਉਹ ਸ਼ਖਸ ਹੈ ਜਿਹੜਾ ਵੈਸੇ ਵੀ ਸਿੱਖਾਂ ਦਾ ਬੜਾ ਵੱਡਾ ਦੁਸ਼ਮਣ ਹੈ। ਜਦੋਂ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਦਾ ਇਹ ਸਾਰਾ ਜੋੜ ਮੇਲ ਸੀ, ਜਦੋਂ ਭਾਈ ਮਨੀ ਸਿੰਘ ਦੀ ਸ਼ਹਾਦਤ ਹੋਈ, ਉਸ ਵਕਤ ਵੀ ਜਿਹੜਾ ਸੀ ਜਸਪਤ ਲਖਪਤ ਰਾਏ ਨੂੰ ਉੱਥੇ ਭੇਜਿਆ ਗਿਆ ਸੀ, ਇਹਨੇ ਬੜੀਆਂ ਪਾਬੰਦੀਆਂ ਉੱਥੇ ਲਾਈਆਂ, ਇੱਥੇ ਉੱਥੇ ਕਤਲੇਆਮ ਹੋਣਾ ਸੀ, ਇਸ ਕਰਕੇ ਸਿੱਖ ਉੱਥੋਂ ਆ ਗਏ। ਉਸ ਵਕਤ ਵੀ ਲਖਪਤ ਰਾਏ ਉੱਥੇ ਸੀ ਅਤੇ ਕਹਿੰਦੇ ਨੇ, ਇਤਿਹਾਸ ਨੇ ਲਿਖਿਆ ਵੀ ਇਹ ਉਹ ਬੰਦਾ ਏ ਜਿਹਨੇ ਪੰਥ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ, ਵੈਸੇ ਇਹ ਲੰਮੇਰਾ ਇਤਿਹਾਸ ਜਿਹੜਾ ਹੈ ਸਾਨੂੰ ਸਾਡੇ ਉਹਨਾਂ ਇਤਿਹਾਸਿਕ ਗ੍ਰੰਥਾਂ ਦੇ ਵਿੱਚ ਲਿਖਿਆ ਮਿਲ ਜਾਂਦਾ ਏ। ਜਦੋਂ ਇਹਨੇ ਇਹ ਸੁਣਿਆ ਵੀ ਮੇਰੇ ਭਰਾ ਦਾ ਸਿਰ ਵੱਢ ਦਿੱਤਾ ਗਿਆ, ਸੰਸਕਾਰ ਹੋਇਆ, ਸਿਰ ਦਾ ਉੱਥੇ ਰਹਿ ਗਿਆ, ਉਹ ਕਿਉਂਕਿ ਪੰਡਿਤ ਪੁਰੋਹਿਤਾਂ ਨੂੰ ਮੰਨਣ ਵਾਲੇ ਸੀ, ਹਿੰਦੂਇਜ਼ਮ ਦੇ ਨਾਲ ਉਹਨਾਂ ਦਾ ਸੰਬੰਧ ਸੀ, ਉਹਨਾਂ ਨੇ ਆਖਿਆ ਇਹਨਾਂ ਦੇ ਬੰਦੇ ਦਾ ਉਧਾਰ ਨਹੀਂ ਆਉਂਦਾ, ਮਤਲਬ ਉਧਾਰ ਨਹੀਂ ਹੋਵੇਗਾ, ਪਹਿਲਾਂ ਤਾਂ ਇਹਦਾ ਸਿਰ ਲਿਆਓ। ਤੇ ਫਿਰ ਉਹਦਾ ਸਿਰ ਉੱਥੋਂ ਸਿੰਘਾਂ ਦੇ ਪਾਸੋਂ ਆਣ ਕੇ ਉਹਨਾਂ ਨੇ ਜਿੱਥੇ ਲਾਹ ਕੇ ਸੁੱਟਿਆ ਸੀ ਉੱਥੋਂ ਲੈ ਕੇ ਆਏ। ਉਸ ਵਕਤ ਲਾਹੌਰ ਦਾ ਜਿਹੜਾ ਗਵਰਨਰ ਸੀ ਜ਼ਕਰੀਆ ਖਾਨ ਤੋਂ ਬਾਅਦ, ਉਹ ਬਣਿਆ ਯਹੀਆ ਖਾਨ। ਤੇ ਯਹੀਆ ਖਾਨ ਜਿਹੜਾ ਸੀ ਉਹਦੇ ਪੈਰਾਂ ਦੇ ਵਿੱਚ ਇਹਨੇ ਪੱਗ ਸੁੱਟ ਕੇ ਇੱਕ ਗੱਲ ਆਖੀ ਵੀ ਇੱਕ ਖੱਤਰੀ ਗੁਰੂ ਨਾਨਕ ਸਾਹਿਬ ਨੇ ਇਹ ਧਰਮ ਆਰੰਭ ਕੀਤਾ ਸੀ ਅਤੇ ਮੈਂ ਵੀ ਖੱਤਰੀ ਦਾ ਪੁੱਤ ਹਾਂ, ਇਸ ਧਰਮ ਦਾ, ਇਸ ਮਤ ਦਾ, ਇਸ ਖਾਲਸੇ ਦਾ ਨਾਮੋ ਨਿਸ਼ਾਨ ਵੀ ਮੈਂ ਮਿਟਾਵਾਂਗਾ, ਇਹ ਪ੍ਰਣ ਜਿਹੜਾ ਹੈ ਇਹ
ਲਖਪਤ ਰਾਏ ਲੱਖੂ ਨੇ ਜਿਹੜਾ ਹੈ ਉਹ ਉੱਥੇ ਉਸ ਕਚਹਿਰੀ ਦੇ ਵਿੱਚ ਲਿਆ। ਤੇ ਫਿਰ ਇੱਥੋਂ ਪ੍ਰਾਰੰਭ ਹੁੰਦਾ ਹੈ, ਜਿਹੜੇ ਇਨੋਸੈਂਟ ਸਿੱਖ ਨੇ ਆਪਣੇ ਘਰਾਂ ਪਰਿਵਾਰਾਂ ਵਿੱਚ ਬੈਠੇ ਨੇ, ਜਦੋਂ ਬੰਦਾ ਈਰਖਾ ਦੀ ਅੱਗ ਵਿੱਚ ਚੰਨਾ ਹੋ ਜਾਵੇ, ਹੰਕਾਰ ਵਿੱਚ ਚੰਨਾ ਹੋ ਜਾਵੇ, ਫਿਰ ਉਹ ਇਹਨਾਂ ਚੀਜ਼ਾਂ ਨੂੰ ਵਿਚਾਰਦਾ ਸਮਝਦਾ ਨਹੀਂ ਹੈ। ਉਹਨੇ ਬਹੁਤ ਸਾਰੇ ਸਿੱਖ ਜਿਹੜੇ ਘਰਾਂ ਪਰਿਵਾਰਾਂ ਹੱਟੀਆਂ ਉੱਤੇ ਬੈਠੇ ਸੀ ਉਹਨਾਂ ਨੂੰ ਵੀ ਫੜਿਆ ਤੇ ਲਾਹੌਰ ਦੇ ਵਿੱਚ ਲਿਆਣ ਕੇ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ। ਭਾਵੇਂ ਕਿ ਲਾਹੌਰ ਦੇ ਜਿਹੜੇ ਕੁਝ ਸਿਰਮੌਰ ਸਿੱਖ ਧਰਮ ਨਾਲ ਪਿਆਰ ਕਰਨ ਵਾਲੇ, ਗੁਰੂ ਸਾਹਿਬ ਨਾਲ ਪਿਆਰ ਕਰਨ ਵਾਲੇ, ਉਹਨਾਂ ਦਾ ਕਈਆਂ ਦਾ ਨਾਂ ਆਉਂਦਾ ਹੈ, ਜਿਵੇਂ ਦੀਵਾਨ ਕੌੜਾ ਮੱਲ ਹੋ ਗਿਆ, ਜਿਹਨੂੰ ਸਿੱਖ ਕੀ ਕਹਿੰਦੇ ਸੀ ਪਿਆਰ ਨਾਲ, ਮਿੱਠਾ ਮੱਲ ਕਹਿੰਦੇ ਸੀ। ਜਿਹੜਾ ਦੀਵਾਨ ਕੌੜਾ ਮੱਲ ਸੀ ਨਾ, ਇਹਨੂੰ ਸਿੱਖ ਪਿਆਰ ਨਾਲ ਕਹਿੰਦੇ ਸੀ ਮਿੱਠਾ ਮੱਲ। ਇਹਨਾਂ ਦੇ ਵੀ ਸਿੱਖ ਹੈਗੇ ਨੇ, ਹੁਣ ਉਹ ਵੀ ਦੀਵਾਨ ਹੈ, ਉਹ ਵੀ ਦੀਵਾਨ ਹੈ। ਇਹਨਾਂ ਨੇ ਇਕੱਠੇ ਹੋ ਕੇ ਹੋਰ ਇੱਕ ਲੱਛੀ ਨਾਮ ਕੋਈ ਨਾਂ ਆਉਂਦਾ ਹੈ, ਇੱਕ ਸੂਰਤ ਸਿੰਘ ਸੀ, ਹੋਰ ਜਿਹੜੇ ਮੋਹਤਵਾਰ ਉੱਥੋਂ ਦੇ ਲਾਹੌਰ ਦੇ ਸਿੱਖ ਸਾਨੂੰ ਇਕੱਠੇ ਹੋ ਕੇ ਦੇ ਕੋਲ ਗਏ ਕਿ ਤੂੰ ਇਹ ਜਿਹੜਾ ਅਪਰਾਧ ਕਮਾ ਰਿਹਾ ਹੈ, ਠੀਕ ਹੈ ਤੇਰੇ ਭਰਾ ਨਾਲ ਉਹਨਾਂ ਦਾ ਵੈਰ ਸੀ, ਤੇਰਾ ਵੈਰ ਹੈ ਉਹਨਾਂ ਦੇ ਨਾਲ, ਇਹ ਜਿਹੜੇ ਆਮ ਸਿੱਖ ਨੇ ਇਹਨਾਂ ਨੂੰ ਤੂੰ ਕਿਉਂ ਪਰੇਸ਼ਾਨ ਕਰ ਰਿਹਾ। ਤੇ ਲਿਖਿਆ ਇਤਿਹਾਸ ਨੇ ਵੀ ਇੰਨਾ ਹੰਕਾਰ ਦੇ ਵਿੱਚ ਅੰਨਾ ਹੋਇਆ ਫਿਰਦਾ, ਇਹ ਕਿਸੇ ਦੀ ਗੱਲ ਨਹੀਂ ਸੁਣਿਆ। ਈਵਨ ਜਿਹੜਾ ਇਹ ਲਖਪਤ ਰਾਏ ਸੀ, ਜਿਹਨੂੰ ਇਹ ਗੁਰੂ ਮੰਨਦਾ ਸੀ, ਉਹਨੇ ਵੀ ਜਾ ਕੇ ਵਾਸਤਾ ਪਾਇਆ ਵੀ ਛੱਡ ਦੇ, ਪਰ ਇਹਨੇ ਸੁਣੀ ਨਹੀਂ। ਤੇ ਇਤਿਹਾਸ ਵਿੱਚ ਇਹ ਪਹਿਲਾ ਬੰਦਾ ਏ, ਅੱਜ ਵੀ ਤੁਸੀਂ ਲਾਹੌਰ ਵਿੱਚ ਜਾਓ ਨਾ, ਸਾਨੂੰ ਅਸੀਂ ਤੇ ਚਲੋ ਸੁਣਿਆ ਹੈ ਆਪਣੇ ਇਤਿਹਾਸਕਾਰਾਂ ਦੇ ਕੋਲੋਂ, ਬਜ਼ੁਰਗਾਂ ਦੇ ਕੋਲੋਂ, ਉਹ ਕਹਿੰਦੇ ਨੇ ਉੱਥੇ ਜਿਹੜਾ ਰੋੜੀ ਗੁੜ ਨੂੰ ਉੱਥੇ ਕੀ ਕਿਹਾ ਜਾਂਦਾ, ਭੇਲੀ ਜਾਂ ਰੋੜੀ ਸ਼ਬਦ ਲਾਹੌਰ ਵਿੱਚ ਕਿਹਾ ਜਾਂਦਾ, ਉੱਥੇ ਜਿਹੜਾ ਹੈ ਗੁੜ ਨਹੀਂ ਕਿਹਾ ਜਾਂਦਾ। ਇਤਿਹਾਸਕ ਤੌਰ ਤੇ ਇਹ ਗੱਲ ਦਰਜ ਹੋ ਗਈ ਵੀ ਗੁੜ ਆਖਣ ਤੇ ਉਹਨੇ ਪਾਬੰਦੀ ਲਾਈ। ਭਾਜੀ ਤੁਸੀਂ ਐਸਾ ਮਹਿਸੂਸ ਕਰ ਸਕਦੇ ਵੀ ਗੁੜ ਆਖਣ ਤੇ ਕਿਸੇ ਬੰਦੇ ਨੇ ਪਾਬੰਦੀ ਇਹ ਕਹਿ ਕੇ ਲਾ ਦਿੱਤੀ ਹੋਵੇ ਵੀ ਜਦੋਂ ਇਹਨਾਂ ਨੇ ਗੁੜ ਆਖਣਾ ਤੇ ਇਹਨਾਂ ਨੂੰ ਗੁਰੂ ਚੇਤੇ ਆਉਣਾ। ਹਾਲਾਂਕਿ ਸ਼ਬਦਾਂ ਦਾ ਫਰਕ ਵੀ ਹੈ, ਗੁੜ ਤੇ ਗੁਰੂ, ਤੇ ਇਹਨੇ ਪਾਬੰਦੀ ਲਾ ਦਿੱਤੀ ਵੀ ਅੱਜ ਤੋਂ ਬਾਅਦ ਕਿਸੇ ਨੇ ਗੁੜ ਲਈ ਸ਼ਬਦ ਜਿਹੜਾ ਹੈ ਗੁੜ ਨਹੀਂ ਵਰਤਣਾ, ਕਿਉਂਕਿ ਉਹਦੇ ਨਾਲ ਗੁਰੂ ਚੇਤੇ ਆਉਂਦਾ ਹੈ। ਕਮਾਲ ਹੈ, ਤੁਸੀਂ ਅੱਜ ਦੇ ਸੁਨਹਿਰੀਏ ਵਿੱਚ ਜਦੋਂ ਇਸ ਗੱਲ ਨੂੰ ਰੱਖ ਕੇ ਸਮਝੋਗੇ, ਅੱਜ ਸਿੱਖਾਂ ਨੂੰ ਪਤਾ ਹੀ ਨਹੀਂ ਸਾਡਾ ਗੁਰੂ ਕਿਹੜਾ ਹੈ। ਹੁਣ ਉਹਨੇ ਪਾਬੰਦੀ ਲਾਈ, ਉਹਨੇ ਆਖਿਆ ਭੇਲੀ ਕਹੋ ਰੋੜੀ ਕਹੋ, ਸੋ ਗੁੜ ਨੂੰ ਉੱਥੇ ਕੀ ਕਿਹਾ ਜਾਂਦਾ, ਰੋੜੀ ਕਿਹਾ ਜਾਂਦਾ ਜਾਂ ਭੇਲੀ ਕਹਿ ਲਓ ਇਹਨਾਂ ਨੂੰ। ਉਹ ਪਹਿਲਾ ਉਹ ਬੰਦਾ ਸੀ ਜਿਹਨੇ ਪਤਾ ਨਹੀਂ ਕਿੰਨਾ ਸਿੱਖਾਂ ਦਾ ਸਾਹਿਤ ਘਰਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੋਥੀਆਂ ਬਾਣੀ ਦੀਆਂ ਲੱਭ ਲੱਭ ਕੇ ਤਲਾਸ਼ੀ ਲੈ ਕੇ ਜਿਹੜਾ ਲਖਪਤ ਰਾਏ ਲੱਖੂ ਸੀ ਇਹਨੇ ਸਾੜੀਆਂ ਅੱਗਾਂ ਲਾਈਆਂ। ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨੇ ਖੂਹਾਂ ਦੇ ਵਿੱਚ ਸੁੱਟੇ। ਅਸੀਂ ਜਦੋਂ ਅੱਜ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ ਜਾਂ ਚੇਤੇ ਕਰਦੇ ਹਾਂ, ਤੇ ਵੇਖੋ ਜਿਹੜਾ ਦੁਸ਼ਮਣ ਹੈ, ਤੁਸੀਂ 1984 ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਥੋੜ੍ਹੀ ਜਿਹੀ ਮੈਂ ਗੱਲ ਰਿਲੇਟ ਕਰਾਂਗਾ, ਗੱਲ ਸਮਝ ਲੱਗੇਗੀ। ਠੀਕ ਹੈ, ਕਿਸੇ ਦੀ ਦੁਸ਼ਮਣੀ ਹੈ, ਕੋਈ ਦਰਬਾਰ ਸਾਹਿਬ ਦੇ ਵਿੱਚ ਬੈਠਾ ਹੈ ਜਿਹੜਾ ਹਥਿਆਰਬੰਦ ਹੈ, ਜਿਹਦੀ ਸਰਕਾਰ ਦੇ ਨਾਲ ਵਿਗੜੀ ਹੋਈ ਹੈ ਤੇ ਸਰਕਾਰ ਉਹਦੇ ਉੱਤੇ ਚੜ੍ਹ ਕੇ ਆ ਰਹੀ ਹੈ, ਇਹ ਗੱਲ ਇੱਥੇ ਮੁੱਕੇਗੀ ਨਹੀਂ। ਪਰ ਇਸ ਤੋਂ ਅਗਲੀ ਗੱਲ ਹੈ ਵੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ ਉਹਨੂੰ ਫੌਜੀਆਂ ਵੱਲੋਂ ਸਾੜਿਆ ਗਿਆ, ਉਹਦਾ ਰੀਜ਼ਨ ਕੀ ਹੈ? ਕਿਉਂਕਿ ਕੌਮਾਂ ਕਿਵੇਂ ਤਬਾਹ ਹੁੰਦੀਆਂ ਨੇ, ਕਿਵੇਂ ਰੁਲਦੀਆਂ ਨੇ, ਜਦੋਂ ਕੌਮਾਂ ਦਾ ਉਹਦੇ ਸਾਹਿਤ ਦੇ ਨਾਲੋਂ ਨਾਤਾ ਟੁੱਟ ਜਾਂਦਾ ਹੈ ਨਾ। ਸਾਹਿਤ ਉਹ ਦਰਿਆ ਹੁੰਦਾ ਹੈ ਜਿਹਦੇ ਨਾਲ ਕੌਮਾਂ ਜੁੜ ਕੇ ਮਹਿਕਦੀਆਂ ਰਹਿੰਦੀਆਂ ਨੇ। ਜਿਵੇਂ ਆਪਾਂ ਆਵੇ ਨਾ ਵੀ ਨਿਗਾਹ ਜਾਂ ਕੋਈ ਤਲਾਬ ਹੋਵੇ ਤੇ ਜੇ ਉਹਦਾ ਕਨੈਕਸ਼ਨ ਦਰਿਆ ਦੇ ਨਾਲ ਹੋਵੇ ਤੇ ਉਹਦੇ ਵਿੱਚੋਂ ਹਰਿਆਲੀ ਮਹਿਕਦੀ ਰਹਿੰਦੀ ਹੈ। ਸੋ 1984 ਵਿੱਚ ਵੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਨੂੰ ਵੀ ਅੱਗਾਂ ਲਾਈਆਂ ਗਈਆਂ। ਹਾਲਾਂਕਿ ਜਦੋਂ ਤੁਸੀਂ ਇਸ ਤੋਂ ਉਲਟ ਸਿੱਖਾਂ ਦਾ ਜੀਵਨ ਪੜੋਗੇ ਨਾ, ਸਿੱਖਾਂ ਨੇ ਵੀ ਬਹੁਤ ਜਗ੍ਹਾ ਹਮਲੇ ਕੀਤੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ ਸਾਡੇ ਵੱਡੇ ਵੱਡੇ ਜਰਨੈਲਾਂ ਦੀ ਕਮਾਂਡ ਹੇਠ ਜਦੋਂ ਫੌਜਾਂ ਤੁਰਦੀਆਂ ਰਹੀਆਂ ਤੇ ਉਹਨਾਂ ਨੇ ਇੱਕ ਵੀ ਤੁਹਾਨੂੰ ਕੋਈ ਐਸਾ ਹਵਾਲਾ ਨਹੀਂ ਮਿਲੇਗਾ ਵੀ ਜਿੱਥੇ ਲਾਇਬ੍ਰੇਰੀਆਂ ਹੋਣ ਤੇ ਸਿੱਖਾਂ ਨੇ ਸਾੜੀਆਂ ਹੋਣ, ਤੁਹਾਨੂੰ ਇੱਕ ਵੀ ਹਵਾਲਾ ਐਸਾ ਨਹੀਂ ਮਿਲੇਗਾ। ਬਚਾਈਆਂ ਜ਼ਰੂਰ ਨੇ, ਸਾੜੀਆਂ ਨਹੀਂ। ਪਰ ਐਸਾ ਵਾਪਰਿਆ ਹੈ ਵੀ ਦੀਵਾਨ ਜਿਹੜਾ ਲਖਪਤ ਰਾਏ ਸੀ, ਲੱਖੂ ਸੀ, ਇਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੂਹਾਂ ਦੇ ਵਿੱਚ ਸੁੱਟੇ, ਇਹਨੇ ਬਾਣੀ। ਫਿਰ ਜਦੋਂ ਅੰਗਰੇਜ਼ਾਂ ਦਾ ਦੌਰ ਆਉਂਦਾ ਹੈ, ਇਹ ਥੋੜ੍ਹੀ ਜਿਹੀ ਅਸੀਂ ਇਸ ਗੱਲ ਨੂੰ ਸਮਝ ਗਏ ਇੰਪੋਰਟੈਂਸ, ਅੱਜ ਤੇ ਹੁਣ ਸਾਡੇ ਘਰਾਂ ਦੇ ਵਿੱਚ ਕੋਈ ਪੋਥੀ ਹੋਵੇ ਤੇ ਆਪਾਂ ਕੱਢ ਕੇ ਗੁਰਦੁਆਰੇ ਸੁੱਟ ਜਾਂਦੇ ਕੋਈ ਬਾਣੀ ਦੀ ਪੋਥੀ। ਹਾਂ, ਇਹ ਕੁਝ ਕੋੜ ਕਿਤਾਬ ਜਿਹੜੀਆਂ ਬਾਬਿਆਂ ਬੁੱਬਿਆਂ ਵਾਲੀਆਂ ਕਿਤਾਬਾਂ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ।
ਕੋਈ ਪੁਰਾਤਨ ਸਾਡੇ ਘਰ ਦੇ ਵਿੱਚ ਕੋਈ ਪੋਥੀ ਹੋਵੇ, ਗ੍ਰੰਥ ਹੋਵੇ, ਤੇ ਅਸੀਂ ਉਹਨੂੰ ਕੱਢ ਕੇ ਕਿੱਥੇ ਰੱਖ ਜਾਂਦੇ ਵੀ ਭਾਈ ਸਾਹਿਬ ਜੀ ਇੱਥੇ ਕੋਈ ਪੜ੍ਹਨ ਵਾਲਾ ਨਹੀਂ, ਅਸੀਂ ਨਾਤਾ ਹੀ ਤੋੜ ਲਿਆ ਆਪਣਾ ਉਹਨਾਂ ਚੀਜ਼ਾਂ ਨਾਲ। ਤੇ ਬੜੀ ਵੱਡੀ ਗਿਣਤੀ ਵਿੱਚ ਸਾਹਿਤ ਸਿੱਖਾਂ ਨੇ ਆਪਣੇ ਹੱਥੀਂ ਵੀ ਸਾੜਿਆ ਜੇ, ਇਹ ਵੀ ਚੇਤਾ ਰੱਖੋ। ਆ ਬਾਬਿਆਂ ਨੇ ਨਾ, ਜੇ ਤੁਹਾਡੇ ਵਿੱਚੋਂ ਹੁਣ ਕਈਆਂ ਨੂੰ ਸਮਝ ਲੱਗੇ ਕੀ ਗੱਲ, ਜਦੋਂ ਪਿੰਡਾਂ ਦੇ ਵਿੱਚ ਆਉਣਾ ਅਸੀਂ ਛੋਟੇ ਛੋਟੇ ਹੋਣਾ, ਉਹਨਾਂ ਕਹਿਣਾ ਜੀ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣੀ ਪੋਥੀ ਪਈ ਹੈ ਤੇ ਲਿਆਓ ਸਾਨੂੰ ਦਿਓ, ਅਸੀਂ ਇਹਨੂੰ ਗੋਇੰਦਵਾਲ ਸਾਹਿਬ ਜਾ ਕੇ ਤੇ ਸੰਸਕਾਰ ਕਰਨਾ। ਇੱਕ ਗੋਇੰਦਵਾਲ ਬਣਿਆ, ਇੱਕ ਬਾਬਾ ਸੀ ਜਿਹਨੇ ਲੁਧਿਆਣੇ ਕੰਮ ਚਲਾਇਆ ਸੀ, ਉਹ ਉੱਥੇ ਇਕੱਠੀਆਂ ਕਰਦਾ ਸੀ, ਉਹਨਾਂ ਨੇ ਇਕੱਠੀਆਂ ਕਰਦੇ ਰਹਿਣਾ। ਸਾਡੇ ਲੋਕ ਪਤਾ ਨਹੀਂ ਬੇਸਮਝ ਜਾਂ ਭੋਲੇ ਕਹਿ ਲਓ, ਵਿਚਾਰੇ ਕਹਿ ਲਓ, ਜਿਹੜਾ ਵੀ ਸ਼ਬਦ ਆਪਾਂ ਦੇ ਸਕਦੇ ਹਾਂ, ਇਹਨਾਂ ਨੇ ਆਪਣੇ ਘਰਾਂ ਦੇ ਵਿੱਚੋਂ ਪੋਥੀਆਂ ਕੱਢ ਕੱਢ ਉਹਨਾਂ ਨੂੰ ਦਿੱਤੀਆਂ। ਤੇ ਉਹਨਾਂ ਕੀ ਕੀਤਾ, ਉਹਨਾਂ ਨੇ ਲਿਜਾ ਕੇ ਗੋਇੰਦਵਾਲ ਸਾਹਿਬ ਸੇਵਾ ਸੰਭਾਲ ਦੇ ਨਾਂ ਉੱਤੇ ਪਤਾ ਨਹੀਂ ਕਿੰਨੇ ਸਰੂਪ ਜਿਹੜੇ ਨੇ, ਪੁਰਾਤਨ ਸਰੂਪ ਜਿਹੜੇ ਸੀ, ਪੁਰਾਤਨ ਇਤਿਹਾਸਿਕ ਗ੍ਰੰਥ ਜਿਹੜੇ ਸਨ, ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੇਵਾ ਦੇ ਨਾਂ ਉੱਤੇ, ਆਪਣੇ ਹੱਥੀਂ ਸਿੱਖਾਂ ਨੇ ਕੱਢ ਕੱਢ ਦਿੱਤੀਆਂ। ਤੇ ਹੁਣ ਵੀ ਤੁਸੀਂ ਵੇਖੋ, ਠੀਕ ਹੈ ਬੇਅਦਬੀਆਂ ਦਾ ਜਦੋਂ ਮਸਲਾ ਚੱਲਿਆ, ਠੀਕ ਹੈ ਉਹ ਇੱਕ ਪੱਖ ਇੱਕ ਚੈਪਟਰ ਵੱਖਰਾ ਹੈ, ਪਰ ਬੇਅਦਬੀਆਂ ਦੇ ਨਾਂ ਉੱਤੇ ਵੀ ਕਈ ਵਾਰਾਂ ਸਿੱਖ ਇੰਨਾ ਡਰਿਆ ਕਿ ਜੇ ਉਹਦੇ ਘਰ ਵਿੱਚ ਕੋਈ ਬਾਣੀ ਦੀ ਪੋਥੀ ਪਈ ਹੈ ਤੇ ਉਹ ਵੀ ਗੁਰਦੁਆਰੇ ਉਹ ਪਹੁੰਚਾਇਆ ਵੀ ਲੈ ਜਾਓ ਸਾਨੂੰ ਇਹਦੀ ਲੋੜ ਨਹੀਂ ਹੈਗੀ। ਹੁਣ ਇਹ ਤਿੰਨ ਦੌਰ ਨੇ, ਇੱਕ ਦੀਵਾਨ ਲਖਪਤ ਰਾਏ ਲੱਖੂ ਦਾ ਦੌਰ ਜਿਹਦੇ ਵਿੱਚ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੂਹਾਂ ਦੇ ਵਿੱਚ ਸੁੱਟਿਆ, ਉਹਨੇ ਗੁੜ ਆਖਣ 'ਤੇ ਪਾਬੰਦੀ ਲਾਈ, ਉਹਨੇ ਆਖਿਆ ਰੋੜੀ ਆਖੋ ਭੇਲੀ ਆਖੋ। ਇੱਕ ਦੌਰੇ ਉਹਨੇ ਘਰਾਂ ਦੇ ਵਿੱਚੋਂ ਜਿਹੜੀਆਂ ਸੀ ਪੋਥੀਆਂ ਗ੍ਰੰਥ ਸਾਰੇ ਜਿਹੜੇ ਨੇ ਉਹ ਖੋਲੇ। ਦੂਜਾ ਦੌਰ ਅੰਗਰੇਜ਼ਾਂ ਦਾ ਆਇਆ ਵੀ ਜਦੋਂ ਇਹ ਕਿਹਾ ਗਿਆ ਵੀ ਜੇ ਤੁਹਾਡੇ ਘਰ ਦੇ ਵਿੱਚ ਜੇ ਤੇ ਕੋਈ ਰਿਵਾਲਵਰ ਹੈ, ਕੋਈ ਹਥਿਆਰ ਹੈ, ਜੇ ਤੁਸੀਂ ਉਹ ਜਮ੍ਹਾਂ ਕਰਾਓਗੇ ਉਹਦੇ ਤੁਹਾਨੂੰ ਇੰਨੇ ਪੈਸੇ ਮਿਲਣਗੇ, ਜਿਹੜੀ ਪੋਥੀ ਹੈ ਉਹਦੇ ਉਹਦੇ ਵੱਧ ਮਿਲਦੇ ਸੀ। ਜਿਹਦੇ ਨਾਲ ਕਿਸੇ ਨੂੰ ਗੋਲੀ ਮਾਰੀ ਜਾਣੀ ਹੈ, ਜਾਨ ਦਾ ਖਤਰਾ ਹੈ, ਉਹਦੀ ਕੀਮਤ ਘੱਟ, ਤੇ ਜਿਹੜੀ ਘਰ ਦੇ ਵਿੱਚ ਪਈ ਹੋਈ ਕੋਈ ਪੁਰਾਣੀ ਪੋਥੀ ਹੈ, ਉਹਨਾਂ ਨੇ ਪੰਜਾਬੀ ਦੇ ਜਿਹੜੇ ਊੜੇ ਐੜੇ ਦੇ ਜਿਹੜੇ ਸ਼ਬਦ ਸਨ, ਜਿਹੜੇ ਘਰਾਂ ਵਿੱਚ ਕਾਇਦੇ ਸਨ, ਉਹ ਸਾਰੇ ਖੋਲੇ। ਕਿਉਂ? ਕਿਉਂਕਿ ਤੁਸੀਂ ਸਾਹਿਤਕ ਤੌਰ ਦੇ ਉੱਤੇ ਤੁਸੀਂ ਇੰਨੇ ਕੰਗਾਲ ਹੋ ਜਾਓ, ਅੱਜ ਹੋਇਆ ਵਾਪਰਿਆ ਐਸਾ ਹੈ, ਹੁਣ ਜਿਹੜੇ ਜਿਵੇਂ ਸਾਡੇ ਨੌਜਵਾਨ ਵੀ ਨੇ ਜਿਹੜੇ, ਹੁਣ ਬੰਦੇ ਦੀ ਯੂਨੀਵਰਸਿਟੀ ਕੀ ਹੈ? ਵਟਸਐਪ ਹੈ, ਪੜ੍ਹਨ ਦਾ ਜਿਹੜਾ ਚੀਜ਼ ਹੈ ਉਹ ਰੁਝਾਨ ਖਤਮ ਹੋ ਗਈ, ਜਾਂ ਤਾਂ ਵਟਸਐਪ ਯੂਨੀਵਰਸਿਟੀ ਹੈ, ਉੱਥੋਂ ਇੱਕ ਮੈਸੇਜ ਫਾਰਵਰਡ ਹੋਇਆ, ਅੱਗੇ ਤੋਂ ਅੱਗੇ ਕੋਈ ਸਮਝਿਆ ਨਹੀਂ, ਕੋਈ ਵਿਚਾਰਿਆ ਨਹੀਂ, ਅੱਗੇ ਤੋਂ ਅੱਗੇ ਗੱਲ ਚੱਲ ਪਈ, ਹੁਣ ਬਾਹਰ ਸਟਾਲ ਲੱਗਾ ਆਪਣੇ ਇੱਥੇ। ਤੁਸੀਂ ਛਾਤੀ 'ਤੇ ਹੱਥ ਰੱਖ ਕੇ ਇਸ ਗੱਲ ਨੂੰ ਸੋਚ ਕੇ ਵੇਖਿਓ ਵੀ ਕਿੰਨੇ ਐਸੇ ਨੇ ਜਿਹੜੇ ਕਦੀ ਸਟਾਲ 'ਤੇ ਵੀ ਖਲੋਤੇ ਹੋਣ। ਆਹ ਪਤਾ ਨਹੀਂ ਕੋਈ ਬੰਦਾ ਦੱਸਣ ਡਿਆ ਸੀ ਸ਼ਾਇਦ, ਕਹਿੰਦਾ ਯੂਬਾ ਸਿਟੀ, ਮੈਂ ਬੜਾ ਵੱਡਾ ਉੱਥੇ ਨਗਰ ਕੀਰਤਨ ਹੁੰਦਾ, ਆਪਣੇ ਵੀ ਲੰਘ ਕੇ ਗਿਆ ਸਰੀ ਦੇ ਵਿੱਚ। ਅਸੀਂ ਕਦੀ ਇਹਨੂੰ ਸਮਝ ਗਏ, ਇਹਨੂੰ ਸੋਚ ਗਏ ਇਹਨਾਂ ਗੱਲਾਂ ਨੂੰ? ਉਹ ਕਹਿੰਦਾ ਯੂਬਾ ਸਿਟੀ ਦੀ ਸ਼ਾਇਦ ਉਹ ਗੱਲ ਕਰ ਰਿਹਾ ਸੀ, ਕਹਿੰਦਾ ਮੈਂ ਉਸ ਨਗਰ ਕੀਰਤਨ ਦੇ ਵਿੱਚ ਗਿਆ ਤੇ ਰਾਹ 'ਚ ਕਿਤਾਬਾਂ ਵਾਲਾ ਇੱਕ ਸਟਾਲ ਲੱਗਾ ਸੀ, ਕਹਿੰਦਾ ਉੱਥੇ ਕਿਤਾਬਾਂ ਜਿੱਦਾਂ ਸਵੇਰੇ ਪਈਆਂ ਸੀ ਜਦੋਂ ਸ਼ਾਮਾਂ ਨੂੰ ਨਗਰ ਕੀਰਤਨ ਸਮਾਪਤ ਹੋਇਆ, ਤੇ ਉਦਾਂ ਹੀ ਕਿਤਾਬਾਂ ਉਦੋਂ ਵੀ ਉੱਥੇ ਉਦਾਂ ਹੀ ਪਈਆਂ, ਕਿਸੇ ਨੇ ਕੋਈ ਨਹੀਂ। ਤੇ ਦੂਜੇ ਪਾਸੇ ਤੁਸੀਂ ਵੇਖ ਲਓ ਵੀ ਜੇ ਹੁਣ ਝੋਲਿਆਂ ਦਾ ਲੰਗਰ ਲੱਗਾ ਹੋਵੇ ਤੇ ਕਿੱਦਾਂ ਸਾਡੇ ਲੋਕ ਆਲੇ ਦੁਆਲੇ ਭੱਜੇ ਫਿਰਦੇ ਨੇ, ਕੀ ਕਰਨਾ ਹੈ ਝੋਲਿਆਂ ਵਿੱਚ ਰਾਸ਼ਨ ਇਕੱਠਾ ਕਰਨਾ। ਅੱਛਾ ਜੀ, ਇਹ ਗੱਲਾਂ ਬੁਰੀਆਂ ਲੱਗ ਜਾਂਦੀਆਂ ਆਪਾਂ ਨੂੰ, ਪਰ ਸੱਚ ਹੈ, ਅਸੀਂ ਕਈ ਵਾਰ ਨਾ ਉਸ ਫੁਕਰਬਾਜ਼ੀ ਵਿੱਚ ਪੈ ਜਾਂਦੇ ਜੀ, ਅਸੀਂ ਲੰਗਰ ਲਾਉਂਦੇ, ਅਸੀਂ ਆਹ ਕਰਦੇ ਹਾਂ, ਉਹ ਕਰਦੇ ਹਾਂ, ਪਰ ਇੱਕ ਜਿਹੜਾ ਦੂਜਾ ਪੱਖ ਹੈ ਉਹ ਆ ਵੀ ਤਾਂ ਹੈਗਾ ਨਾ। ਸੋ ਗੋਰਿਆਂ ਨੇ ਐਸਾ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹ ਸਾੜੀ ਗਈ। ਤੁਸੀਂ ਕੁਰਾਨ ਸ਼ਰੀਫ ਜਾਂ ਇਸਲਾਮ ਦੀ ਗੱਲ ਪੜ੍ਹ ਲਓ, ਉਹਨਾਂ ਨੇ ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਵੀ ਆਪਣੀਆਂ ਸਾਂਭ ਕੇ ਰੱਖੀਆਂ ਜਿਹੜੀਆਂ ਸਾਹਿਤਕ ਨਾਲ ਰਿਲੇਟਡ ਨੇ, ਜਿਹੜੀਆਂ ਸਾਹਿਤ ਨਾਲ ਰਿਲੇਟਡ ਨੇ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹਦੇ ਬਾਰੇ ਦੱਸ ਸਕੀਏ। ਅਤੇ ਸਿੱਖਾਂ ਨੇ ਸਭ ਕੁਝ ਕੱਢ ਕੇ ਆਪਣੇ ਘਰੋਂ ਬਾਹਰ ਮਾਰਿਆ। ਸੋ ਵਿਚਾਰੀ ਅਸੀਂ, ਖੈਰ ਮੈਂ ਬੇਨਤੀ ਕਰ ਰਿਹਾ ਸੀ ਵੀ ਜਿਹੜਾ ਲੱਖੂ ਸੀ, ਦੀਵਾਨ ਲਖਪਤ ਰਾਏ ਸੀ, ਇਹਨੇ ਇਹ ਤਹੱਈਆ ਕਰ ਲਿਆ ਵੀ ਜਿੱਥੇ ਵੀ ਕੋਈ ਨਾਨਕ ਪ੍ਰਸਤਾ ਸਿੱਖ ਮਿਲੇਗਾ ਉਹਨੂੰ ਮੈਂ ਮਾਰ ਦਿਆਂਗਾ, ਉਹਨੂੰ ਖਤਮ ਕਰ ਦਿਆਂਗਾ। ਇਹਦਾ ਧਾਰਮਿਕ ਗੁਰੂ ਸੀ ਇੱਕ, ਉਹ ਆਣ ਕੇ ਇਹਨੂੰ ਮਿਲਦਾ, ਕਹਿੰਦਾ ਛੱਡ ਇਹਨਾਂ ਜਿਹੜੇ ਆਹ ਫੜੇ ਨੇ ਤੂੰ, ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ? ਉਦੋਂ ਨਾ ਹਿੰਦੂਆਂ ਦੇ ਵਿੱਚ ਨਾ ਇੱਕ ਮੱਸਿਆ ਮੰਨੀ ਜਾਂਦੀ ਹੈ, ਵੈਸੇ ਤਾਂ ਸਾਰੀ ਮੱਸਿਆ ਉਹਨਾਂ 'ਚ ਪਵਿੱਤਰ ਹੈ, ਪਰ ਇੱਕ ਮੱਸਿਆ ਹੁੰਦੀ ਹੈ ਸੋਮਵਾਰੀ ਮੱਸਿਆ, ਇਹ ਕਦੇ ਵਿਰਲੇ ਟਾਵੇਂ ਕਿਸੇ ਵੇਲੇ ਆਉਂਦੀ ਹੈ, ਉਹਨੂੰ ਉਹ ਬੜੀ ਪਵਿੱਤਰ ਮੰਨਦੇ ਨੇ। ਕਿਹੜੀ? ਜਿਹੜੀ ਮੱਸਿਆ ਸੋਮਵਾਰ ਵਾਲੇ ਦਿਨ ਆਵੇ ਉਹਨੂੰ ਬੜੀ, ਉਹਨੂੰ ਕਹਿੰਦੇ ਨੇ ਦਾਨ ਪੁੰਨ ਕਰੋ, ਆਹ ਕੁਝ ਕਰੋ। ਸਿੱਖਾਂ ਵਿੱਚ ਭਾਵੇਂ ਕੋਈ ਇੱਦਾਂ ਦਾ ਮੱਸਿਆ ਦਾ ਕੰਸੈਪਟ ਨਹੀਂ ਹੈ, ਤੇ ਸੋਮਵਾਰੀ ਮੱਸਿਆ ਆ ਗਈ। ਇਹਦਾ ਦੀਵਾਨ ਲਖਪਤ ਰਾਏ ਦਾ, ਇਹਦਾ ਆਪਣਾ ਗੁਰੂ ਇਹਨੂੰ ਮਿਲਿਆ ਜਿਹਦੇ ਕੋਲ ਇਹਨੇ ਧਾਰਮਿਕ ਵਿਦਿਆ ਹਾਸਲ ਕੀਤੀ ਸੀ,
ਉਹਨੇ ਆਖਿਆ ਅੱਜ ਸੋਮਵਾਰ ਹੀ ਮੱਸਿਆ ਏ, ਅੱਜ ਤੇ ਇਹ ਕੰਮ ਨਾ ਕਰ। ਉਹਨੇ ਆਪਣੇ ਗੁਰੂ ਦੀ ਵੀ ਨਹੀਂ ਮੰਨੀ। ਸੋਮਵਾਰੀ ਮੱਸਿਆ ਵਾਲੇ ਦਿਨ ਉਹਨੇ ਲਾਹੌਰ ਦੇ ਵਿੱਚ ਸਿੱਖ ਕਤਲ ਕੀਤੇ ਨੇ। ਹੁਣ ਸਿੱਖ ਇਕੱਠੇ ਹੋਏ ਨੇ, ਮੈਂ ਇਹਨੂੰ ਥੋੜ੍ਹਾ ਜਿਹਾ ਸੰਕੋਚਾਂ ਗੱਲ ਨੂੰ, ਕਿਉਂਕਿ ਢਾਡੀ ਸਿੰਘਾਂ ਨੇ ਵੀ ਇਤਿਹਾਸ ਸਾਂਝਾ ਕਰਨਾ। ਸਿੱਖ ਇਕੱਠੇ ਹੋਏ ਨੇ ਕਾਹਨੂੰਵਾਨ ਦੇ ਛੰਬ ਦੇ ਵਿੱਚ, ਗੁਰਦਾਸਪੁਰ ਦੇ ਵਿੱਚ ਇਹ ਥਾਂ ਹੈ। ਹੁਣ ਤੇ ਉੱਥੇ ਛੋਟਾ ਜਿਹਾ ਇੱਕ ਗੁਰੂ ਘਰ ਹੈ ਉੱਥੇ। ਪਹਿਲਾਂ ਇਹ ਬੀੜ ਹੁੰਦੀ ਸੀ ਬਹੁਤ ਵੱਡੀ, ਰਾਵੀ ਦਰਿਆ ਦੇ ਨਾਲ ਨਾਲ ਵੀ, ਜਿਹੜਾ ਦੂਜੇ ਪਾਸੇ ਜਦੋਂ ਤੁਸੀਂ ਮਾਲਵੇ ਦੀ ਵੀ ਜਦੋਂ ਆਪਾਂ ਗੱਲ ਕਰਦੇ ਨਾ, ਇੱਕ ਸ਼ਬਦ ਆਪਾਂ ਵਰਤਦੇ ਹਾਂ ਲੱਖੀ ਜੰਗਲ ਖਾਲਸਾ। ਲੱਖੀ ਜੰਗਲ ਦਾ ਮਤਲਬ ਵੀ ਇਹ ਹੁੰਦਾ ਜਿੱਥੇ ਲੱਖਾਂ ਦੀ ਤਾਦਾਦ ਵਿੱਚ ਬੂਟੇ ਹੋਣ। ਉਹ ਸਿੱਖਾਂ ਨੂੰ ਇਹਨਾਂ ਚੀਜ਼ਾਂ ਬਾਰੇ, ਇਹਨਾਂ ਰਾਹਾਂ ਬਾਰੇ ਪਤਾ ਵੀ ਸੀ। ਹੁਣ ਲੱਖੂ ਦੀਆਂ ਫੌਜਾਂ ਚੜ੍ਹੀਆਂ ਨੇ, ਇੱਕ ਪਾਸੇ ਉਹਨਾਂ ਬੇਲਦਾਰ ਨਾਲ ਲੈਣੇ ਜਿਹੜੇ ਵੱਢਦੇ ਤੁਰੇ ਆਉਂਦੇ ਨੇ ਰੁੱਖਾਂ ਨੂੰ, ਇੱਕ ਪਾਸੇ ਉਹਨਾਂ ਨੇ ਅੱਗ ਲਾ ਦਿੱਤੀ, ਇੱਕ ਪਾਸੇ ਰਾਵੀ ਦਰਿਆ ਠਾਠਾਂ ਮਾਰ ਰਿਹਾ, ਦੂਜੇ ਪਾਸੇ ਪਹਾੜੀਏ ਨੇ ਜਿਹੜੇ ਉੱਤੋਂ ਪੱਥਰ ਮਾਰਦੇ ਨੇ। ਰਾਵੀ ਦਰਿਆ ਇੰਨੇ ਜੋਬਨ ਉੱਤੇ ਸੀ ਵੀ ਉਦੋਂ ਡੱਲੇ ਵਾਲੀਆ ਸਰਦਾਰ ਜਿਹੜੇ ਸੀ ਇਹਦੇ ਵਿੱਚ ਰੁੜ ਕੇ ਉਹਨਾਂ ਨੇ ਪਹਿਲਾਂ ਘੋੜੇ ਠੇਲੇ ਅਤੇ ਉਹ ਸ਼ਹਾਦਤ ਦਾ ਜਾਮ ਪੀਂਦੇ ਨੇ। ਸਾਰੇ ਸਿੱਖ ਇਕੱਠੇ ਹੁੰਦੇ ਨੇ ਇਹਨਾਂ ਸਿੱਖਾਂ ਦੇ ਵਿੱਚੋਂ। ਮੈਂ ਮੁਖੀ ਸਿੱਖਾਂ ਦਾ ਨਾਂ ਲੈ ਦੇਵਾਂ, ਜਿਵੇਂ ਨਵਾਬ ਕਪੂਰ ਸਿੰਘ ਹੋ ਗਿਆ, ਬੁੱਢਾ ਦਲ ਨਾਲ ਸੰਬੰਧ ਰੱਖਣ ਵਾਲੇ ਨੇ। ਫਿਰ ਇੱਦਾਂ ਹੀ ਜੱਸਾ ਸਿੰਘ ਆਹਲੂਵਾਲੀਆ ਹੋ ਗਿਆ, ਫਿਰ ਸੁੱਖਾ ਸਿੰਘ ਮਾੜੀ ਕੰਬੋਕੇ। ਮਾੜੀ ਕੰਬੋਕੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ, ਪਰ ਆ ਬਾਰਡਰ ਦੇ ਨਾਲ ਜਾ ਲੱਗਦਾ। ਇੱਕ ਭਾਈ ਤਾਰਾ ਸਿੰਘ ਡੱਲਵਾਂ ਹੋਏ ਨੇ, ਉਹ ਡੱਲਵਾਂ ਪਿੰਡ ਆਪਾਂ ਵੈਸੇ ਵਾਂ ਦੇ ਨੇ, ਉਹ ਡੱਲਵਾਂ ਤਾਂ ਕਹਿ ਦਿੰਦੇ ਨੇ, ਡੱਲ ਅਤੇ ਵਾਂ ਪਿੰਡ ਇਕੱਠੇ 'ਚ ਪੈਂਦੇ ਨੇ। ਸੋ ਸਿੱਖਾਂ ਨੂੰ ਮਤਲਬ ਚਾਰੇ ਪਾਸਿਓਂ, ਹਰ ਪਾਸਿਓਂ ਜਿਹੜਾ ਹੈ ਉਹ ਘੇਰਾ ਪਿਆ। ਇਹਨਾਂ ਸਿੰਘਾਂ ਨੇ ਜਿਹੜਾ ਹੈ ਉਹ ਆਪਸ ਵਿੱਚ ਇਕੱਠੇ ਹੋਏ, ਅਤੇ ਜਿਹੜੇ ਥੋੜ੍ਹੇ ਜਿਹੇ ਤਰਨਾ ਦਲ ਵਾਲੇ ਸਨ, ਜਿਹੜੇ ਤੱਤੇ ਸਿੰਘ ਸਨ ਆਪਾਂ ਕਹਿ ਸਕਦੇ ਹਾਂ। ਵੇਖੋ ਦੋਵੇਂ ਚੀਜ਼ਾਂ ਹੁੰਦੀਆਂ ਨੇ, ਜੋਸ਼ ਵੀ ਚਾਹੀਦਾ ਹੈ ਨਾਲ ਹੋਸ਼ ਵੀ ਚਾਹੀਦਾ ਹੈ, ਇਕੱਲਾ ਜੋਸ਼ ਕੰਮ ਨਹੀਂ ਆਉਂਦਾ। ਅਤੇ ਮੈਨੂੰ ਉਹ ਗੱਲ ਬਹੁਤ ਵਧੀਆ ਲੱਗਦੀ ਹੈ ਵੀ ਉਦੋਂ ਨਾ ਉਹਨਾਂ ਨੇ ਕਿਹਾ ਵੀ ਆਪਾਂ ਆਰ ਪਾਰ ਦੀ ਲੜਾਈ ਲੜੀਏ। ਮੁੰਡੇ ਨੌਜਵਾਨ ਜਿਹੜੇ ਸੀ ਉਹ ਨਵਾਬ ਕਪੂਰ ਸਿੰਘ ਹੋਣਾ ਨੂੰ ਕਹਿੰਦੇ ਸੀ, ਉਹਨੇ ਕਿਹਾ ਨਹੀਂ ਐਸਾ ਕੰਮ ਨਹੀਂ। ਕਹਿੰਦਾ ਉਹ ਮਾਰਨ ਆਇਆ ਤਾਂ ਤੁਸੀਂ ਮਰਨ ਚੱਲੇ ਹੋ, ਫਿਰ ਫਰਕ ਹੀ ਰਹਿ ਗਿਆ। ਗੱਲ ਨੂੰ ਸਮਝੋ, ਉਹ ਕੀ ਨੀਤ ਧਾਰ ਕੇ ਆਇਆ ਵੀ ਅਸੀਂ ਇਹਨਾਂ ਨੂੰ ਮਾਰਨਾ ਹੈ, ਤੁਸੀਂ ਕੀ ਨੀਤ ਧਾਰੀ ਹੈ ਵੀ ਅਸੀਂ ਮਰਨਾ ਹੈ। ਕਹਿੰਦੇ ਨਹੀਂ ਮਰਨਾ ਨਹੀਂ ਆਪਾਂ। ਹੁਣ ਕਈ ਵਾਰ ਆਪਾਂ ਨੂੰ ਲੱਗਦਾ ਵੀ ਅਸੀਂ ਇੱਦਾਂ ਕਰ ਗਏ। ਇਤਿਹਾਸ ਤੇ ਇਸ ਮਤਲਬ ਸੈਗਮੈਂਟ ਤੋਂ ਸਾਨੂੰ ਕੁਝ ਸਿੱਖਣ ਦੀ ਲੋੜ ਹੈ। ਉਹਨੇ ਆਖਿਆ ਉਹ ਮਾਰਨ ਆਏ ਨੇ, ਤੁਸੀਂ ਮਰਨਾ ਚਾਹੁੰਦੇ ਹੋ ਤੇ ਫਿਰ ਤੇ ਉਹ ਤੁਸੀਂ ਆਪਣੀ ਥੋੜਾ ਕੀਤੀ, ਤੁਸੀਂ ਤੇ ਉਹਨਾਂ ਦੀ ਮੰਨ ਲਈ। ਉਦੋਂ ਲੜਾਈ ਚੱਲਦੀ ਸੀ ਉਹਨਾਂ ਦਾ ਢਾਈ ਫੱਟ ਦੀ ਲੜਾਈ। ਢਾਈ ਫੱਟ, ਢਾਈ ਫੱਟ ਕੀ ਹੁੰਦੇ ਨੇ? ਪਹਿਲਾ ਫੱਟ ਹੁੰਦਾ ਹੈ ਵੀ ਤੁਸੀਂ ਦੁਸ਼ਮਣ ਦੇ ਅੱਗੇ ਸਰੈਂਡਰ ਕਰਦੇ ਹੋ, ਇਹਨੂੰ ਕਹਿੰਦੇ ਨੇ ਪਹਿਲਾ ਫੱਟ। ਦੂਜਾ ਫੱਟ ਕੀ ਹੁੰਦਾ? ਦੂਜਾ ਫੱਟ ਹੈ ਵੀ ਆਹਮੋ ਸਾਹਮਣੇ ਹੋ ਕੇ ਉਹਦੇ ਨਾਲ ਟੱਕਰੋ, ਠੀਕ ਹੈ ਜੀ? ਇਹ ਹੋ ਗਏ ਦੋ ਫੱਟ। ਅੱਧਾ ਫੱਟ ਕੀ ਹੁੰਦਾ? ਅੱਧਾ ਫੱਟ ਹੁੰਦਾ ਹੈ ਵੀ ਭੱਜ ਜਾਓ। ਕਹਿੰਦੇ ਆਪਾਂ ਲੜਾਈ ਲੜਨੀ ਹੈ ਡੇਢ ਫੱਟ ਦੀ, ਪਹਿਲੀ ਲੜਨੀ ਨਹੀਂ ਆਪਾਂ, ਵੀ ਉਹਦੇ ਅੱਗੇ ਆਤਮ ਸਮਰਪਣ ਨਹੀਂ ਕਰਨਾ। ਇਹਨੂੰ ਤੁਸੀਂ ਸੌਖਾ ਸਮਝ ਸਕਦੇ ਹੋ। ਇਹ ਲੜਾਈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਲੜੀ ਹੈ, ਗੁਰੀਲਾ ਵਾਰ ਜਿਹਨੂੰ ਆਪਾਂ ਕਹਿੰਦੇ, ਗੁਰੀਲਾ। ਅਸੀਂ ਨਾ ਕਈ ਵਾਰਾਂ ਕੁਝ ਚੀਜ਼ਾਂ ਆਪਣੇ ਕ੍ਰਾਈਟੀਰੀਏ ਨਾਲ ਮਿਥਣ ਲੱਗ ਪੈਂਦੇ ਹਾਂ ਵੀ ਕੋਈ ਭੱਜ ਗਿਆ ਜੀ, ਉਹ ਬੁਜ਼ਦਿਲ ਹੋ ਗਿਆ। ਨਹੀਂ ਨਹੀਂ ਨਹੀਂ, ਕਿਹੜਾ ਹੈ ਜਿਹੜਾ ਇੱਥੇ ਪਾਂਡਵਾਂ ਦੀ ਗੱਲ, ਕੌਰਵਾਂ ਦੀ ਗੱਲ, ਤੁਸੀਂ ਜਿੱਥੋਂ ਜਿੱਥੋਂ ਤੱਕ ਪਿੱਛੇ ਤੱਕ ਤੁਰੇ ਜਾਓ ਤੇ ਇਹ ਲੜਾਈਆਂ ਚੱਲਦੀਆਂ ਆਈਆਂ ਨੇ। ਸਿੱਖਾਂ ਨੇ ਇਹ ਗੁਰੀਲਾ ਲੜਾਈ ਲੜੀ ਹੈ, ਗੁਰੀਲਾ ਵਾਰ ਲੜੀ ਹੈ। ਗਿਣਤੀ ਵਿੱਚ ਥੋੜ੍ਹੇ ਸਨ, ਹੁਣ ਉਹਨਾਂ ਕੋਲ ਦੋ ਆਪਸ਼ਨ ਨੇ, ਜਾਂ ਤੇ ਜਾਣ, ਜੇ 10 ਜਾਣੇ ਨੇ ਸਾਹਮਣੇ, 50 ਜਾਣੇ ਨੇ, ਜਾ ਕੇ ਮਰ ਜਾਣ, ਖਤਮ ਹੋ ਜਾਣ। ਜਦੋਂ ਆਪਾਂ ਚਮਕੌਰ ਦੀ ਗੜੀ ਦੇ ਵਿੱਚ ਵੀ ਗੱਲ ਕਰ ਰਹੇ ਹਾਂ ਨਾ, ਤੇ ਉਦੋਂ ਵੀ ਸਿੰਘ ਆਪਣੇ ਵੱਲੋਂ ਲੜਾਈ ਇਹੋ ਹੀ ਲੜ ਰਹੇ ਨੇ, ਸਾਹਮਣੇ ਇੰਨਾ ਮੁਲਖਈਆ ਹੈ। ਹੁਣ ਸਮਰਪਿਤ ਵੀ ਹੋ ਸਕਦੇ ਸਨ, ਬੇਸ਼ੱਕ ਉਹਨੇ ਮੁਲਖਈਏ ਦੇ ਵਿੱਚ ਉਹਨਾਂ ਦੀ ਵਾਹ ਕੋਈ ਨਹੀਂ ਗਈ, ਪਰ ਗੁਰੂ ਕਲਗੀਧਰ ਮਹਾਰਾਜ ਉੱਥੋਂ ਨਿਕਲੇ ਨੇ ਨਾ, ਚਾਹੇ ਕਿਸੇ ਤਰੀਕੇ ਨਾਲ ਨਿਕਲ ਗਏ, ਉੱਥੋਂ ਨਿਕਲ ਗਏ। ਸਿੱਖਾਂ ਨੇ ਉਹਨਾਂ ਨੂੰ ਕਿਹਾ, ਚਲੋ ਮੈਂ ਕਹਿੰਦਾ ਸਿੱਖ ਵੀ ਕਿੰਨੇ ਦੂਰ ਅੰਦੇਸ਼ੀ ਸਨ। ਉਹਨਾਂ ਨੇ ਆਖਿਆ ਗੁਰੂ ਸਾਹਿਬ ਜੇ ਤੁਸੀਂ ਚਲੇ ਜਾਓਗੇ ਤੇ ਸਾਡੇ ਵਰਗੇ ਹਜ਼ਾਰਾਂ ਹੋਰ ਤਿਆਰ ਹੋ ਜਾਣਗੇ, ਜੇ ਤੁਸੀਂ ਵੀ ਇੱਥੇ ਹੀ। ਹੁਣ ਮੰਨ ਲਓ ਜੇ ਗੁਰੂ ਕਲਗੀਧਰ ਮਹਾਰਾਜ ਵੀ ਇਹ ਅੜੀ ਕਰ ਲੈਂਦੇ ਵੀ ਨਹੀਂ, ਦੁਨੀਆਂ ਮੈਨੂੰ ਆਖੇਗੀ ਵੀ ਇਹ ਬੰਦਾ ਤੇ ਜੰਗ ਦਾ ਚੋਰ ਹੈ, ਭੱਜ ਗਿਆ। ਨਹੀਂ, ਨਾਲ ਉਹਨਾਂ ਦੇ ਜਿਹੜੇ ਨੇ ਭਾਈ ਦਇਆ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਪੰਜਾਂ ਪਿਆਰਿਆਂ ਦੇ ਵਿੱਚੋਂ ਉਹਨਾਂ ਦੀ ਗੱਲ ਕਰਦੇ ਹਾਂ, ਉਹ ਵੀ ਨਿਕਲੇ। ਹੁਣ ਕਈ ਵਾਰ ਇਹ ਮਤਲਬ ਸਟ੍ਰੈਟਜੀ ਹੈ ਇੱਕ ਦੁਸ਼ਮਣ ਲਈ ਜਿਹੜੀ ਹੈ ਉਹ ਗੱਲ ਸਮਝਣ ਵਾਲੀ ਹੈ ਵੀ ਦੁਸ਼ਮਣ ਨੂੰ ਕਿਵੇਂ ਹਰਾਉਣਾ ਹੈ, ਸਾਡਾ ਮਕਸਦ ਇਹ ਹੈ। ਹੁਣ ਚਮਕੌਰ ਦੀ ਗੜੀ ਦੇ ਵਿੱਚ ਹੁਣ ਆਪਾਂ ਗੱਲ ਬਿਲਕੁਲ ਅਸਾਵੀਂ ਲੜਾਈ ਹੈ, ਇੱਕ ਪਾਸੇ 40 ਸਿੰਘ ਨੇ, ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ।
ਹੁਣ ਡੇਢ ਫੱਟ ਦੀ ਲੜਾਈ ਨਵਾਬ ਕਪੂਰ ਸਿੰਘ ਹੋਣਾ ਨੇ ਆਖਿਆ, ਸੁੱਖਾ ਸਿੰਘ ਮਾੜੀ ਕੰਬੂਕੇ ਹੋਣਾ ਆਖਿਆ ਵੀ ਆਪਾਂ ਇਹ ਲੜਨੀ ਹੈ। ਡੇਢ ਫੱਟ ਦੇ ਵਿੱਚ ਕੀ ਹੈ ਵੀ ਆਪਾਂ ਲੜਨਾ ਹੈ ਤੇ ਭੱਜਣਾ ਹੈ, ਚੀਰਦਾ ਉਹਨਾਂ ਦੀ ਸਫ਼ਰ ਨੂੰ, ਉਹਨਾਂ ਨੂੰ ਇੱਦਾਂ ਲੱਗਣਾ ਚਾਹੀਦਾ ਹੈ ਵੀ ਇਹ ਲੜਨ ਆਏ ਨੇ, ਪਰ ਨਹੀਂ ਆਪਾਂ ਲੜਦਿਆਂ ਉੱਥੋਂ ਭੱਜਣਾ। ਉਸ ਵਕਤ ਕਹਿੰਦੇ ਨੇ ਇੱਕ ਜਿਹੜਾ ਭਾਈ ਸੁੱਖਾ ਸਿੰਘ ਕੰਬੋਕੇ ਸੀ ਮਾੜੀ ਵਾਲਾ, ਉਹਦਾ ਪੱਟ ਦੇ ਉੱਤੇ ਬੰਬ ਵੱਜਾ, ਉਹਦੇ ਉਹਨੇ ਆਪਣੀ ਲੱਤ ਨੂੰ ਬੰਨ ਲਿਆ। ਸੋ ਇਸ ਸਾਰੇ ਕਾਸੇ ਦੇ ਵਿੱਚ ਸਿੱਖ ਇੱਥੋਂ ਨਿਕਲੇ ਨੇ, 7000 ਸਿੱਖ ਉੱਥੇ ਜਿਹੜਾ ਹੈ ਮਾਰਿਆ ਗਿਆ, ਏਡੀ ਵੱਡੀ ਤਬਾਹੀ ਹੋਈ। 3000 ਸਿੱਖ ਜਿਹੜਾ ਹੈ ਉਹਨੇ ਫੜ ਕੇ ਲਾਹੌਰ ਦੇ ਨਖਾਸ ਚੌਂਕ ਜਾ ਕੇ ਲਖਪਤ ਰਾਏ ਲੱਖੂ ਨੇ ਜਿਹੜਾ ਹੈ ਉਹ ਕਤਲ ਕਰ ਦਿੱਤਾ। ਪਰ ਇਹਦਾ ਅੰਤ ਵੀ ਬੁਰਾ ਆ, ਲਖਪਤ ਰਾਏ ਦਾ ਅੰਤ ਵੀ ਕੋਈ ਚੰਗਾ ਨਹੀਂ ਹੋਇਆ। ਜਦੋਂ ਅਹਿਮਦ ਸ਼ਾਹ ਦੁਰਾਨੀ ਚੜ੍ਹ ਕੇ ਆਏ ਨੇ, ਨਾਦਰ ਸ਼ਾਹ ਦੁਰਾਨੀ ਵਰਗੇ ਉਹ ਚੜ੍ਹ ਕੇ ਆਏ ਨੇ, ਉਸ ਵਕਤ ਲਾਹੌਰ ਦਾ ਸਿਸਟਮ ਥੋੜ੍ਹਾ ਜਿਹਾ ਬਦਲਿਆ, ਉੱਥੇ ਗਵਰਨਰ ਬਦਲ ਗਿਆ। ਜਦੋਂ ਇੱਥੋਂ ਵਾਪਸ ਗਏ ਨੇ, ਉਦੋਂ ਜਿਹੜੀ ਮੁਗਲ ਹਕੂਮਤ ਸੀ, ਵੇਖੋ ਇਹ ਦੋ ਧਾਰਾ ਦੀ ਲੜਾਈ, ਆਪਾਂ ਕਈ ਵਾਰ ਕਹਿੰਦੇ ਹਾਂ ਵੀ ਫਲਾਨੀ ਜਗ੍ਹਾ 'ਤੇ ਜਾਂਦੇ ਨੇ ਸਿੱਖ, ਉੱਥੇ ਉਹਨਾਂ ਨੂੰ ਬੀਕਾਨੇਰ ਦੇ ਜੰਗਲਾਂ ਵਿੱਚ ਜਾਂ ਬੀਕਾਨੇਰ ਵਾਲੇ ਬੰਨੇ ਜਾਂਦੇ ਨੇ ਸਿੰਘ, ਉੱਥੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਉੱਥੇ 3-4 ਤਰਫੀ ਲੜਾਈ ਚੱਲ ਰਹੀ ਹੈ। ਉਸ ਵਕਤ ਹਿੰਦੁਸਤਾਨ ਦਾ ਜਿਹੜਾ ਸਨੈਰੀਓ ਸੀ ਉਹ ਇੱਦਾਂ ਦਾ ਸੀ, ਇੱਕ ਪਾਸੇ ਦੁਰਾਨੀ ਨੇ, ਦੁਰਾਨੀ ਤੋਂ ਹੀ ਅੱਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਏ ਨੇ, ਅਹਿਮਦ ਸ਼ਾਹ ਦੁਰਾਨੀ ਵੀ ਕਹਿੰਦੇ ਨੇ ਉਹਨੂੰ ਅਹਿਮਦ ਸ਼ਾਹ ਅਬਦਾਲੀ ਵੀ ਕਹਿੰਦੇ ਨੇ, ਇੱਕ ਪਾਸੇ ਉਹ ਨੇ ਜਿਹੜੇ ਬਾਹਰੋਂ ਆ ਰਹੇ ਨੇ, ਇੱਕ ਪਾਸੇ ਦਿੱਲੀ ਦੀ ਸੈਂਟਰ ਸਰਕਾਰ ਹੈ ਜਿਹਨੂੰ ਆਪਾਂ ਕਹਿੰਦੇ ਮੁਗਲੀਆ ਸਲਤਨਤ, ਉਹ ਬੈਠੀ ਹੈ, ਇੱਕ ਪਾਸੇ ਸ਼ਿਵਾਜੀ ਮਰਾਠੇ ਦੇ ਵਾਰਸ ਬੈਠੇ ਨੇ ਮਰਾਠੇ ਨੇ, ਇੱਕ ਪਾਸੇ ਸਿੱਖ ਨੇ, ਮਤਲਬ ਇਹ ਚਾਰ ਜਿਹੜੀਆਂ ਧਿਰਾਂ ਨੇ ਉਸ ਵਕਤ ਆਪੋ ਆਪਣਾ ਦਾਅਵਾ ਜਿਹੜੀਆਂ ਨੇ ਉਹ ਪੇਸ਼ ਕਰ ਰਹੀਆਂ ਨੇ। ਸੋ ਇਹ ਇੱਦਾਂ ਦਾ ਸਨੈਰੀਓ ਸੀ, ਇਸ ਕਰਕੇ ਆਪਾਂ ਮਤਲਬ ਇਹਨੂੰ ਸੋਚ ਕੇ ਵੇਖੀਏ ਵੀ ਕਿਸੇ ਇੱਕ ਜਗ੍ਹਾ ਤੇ ਜਾ ਕੇ ਸਿੱਖ ਜਿਹੜੇ ਨੇ ਉਹ ਸੇਫ ਨੇ, ਕਿਸੇ ਇੱਕ ਜਗ੍ਹਾ ਤੇ ਉਹਨਾਂ ਨੂੰ ਉੱਥੇ ਜਿਹੜਾ ਹੈ ਖਤਰਾ ਹੈ। ਜਦੋਂ ਇੱਥੋਂ ਖਤਰਾ ਹੁਣ ਮੱਸੇ ਰੰਗੜ ਦਾ ਜਦੋਂ ਸਿੱਖਾਂ ਨੇ ਸਿਰ ਵੱਢਿਆ ਤੇ ਉਹ ਬੀਕਾਨੇਰ ਵੱਲ ਨੂੰ ਕਿਉਂ ਗਿਆ? ਕਿਉਂਕਿ ਬੀਕਾਨੇਰ ਰਿਆਸਤ ਇਹਨਾਂ ਨਾਲ ਜਿਹੜੀ ਸੀ ਉਹ ਹਮਦਰਦੀ ਰੱਖਦੀ ਸੀ। ਇੱਦਾਂ ਹੀ ਕਿਸੇ ਵੇਲੇ ਜਿਹੜਾ ਹੈ ਹੁਣ ਜਦੋਂ ਨਾ ਲਖਪਤ ਰਾਏ ਸਿੱਖਾਂ ਦੇ ਹੱਥ ਆਏ, ਉਹ ਕਿਵੇਂ ਆਇਆ? ਮੀਰ ਮੰਨੂ ਲਾਹੌਰ ਦਾ ਗਵਰਨਰ ਬਣਿਆ। ਹੁਣ ਉਸ ਮੀਰ ਮੰਨੂ ਬਾਰੇ ਆਪਾਂ ਇਹ ਵੀ ਕਿਹਾ ਜਾਂ ਇਤਿਹਾਸ ਨੇ ਲਿਖਿਆ ਵੀ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਹੁਣ ਮੀਰ ਮੰਨੂ ਜਦੋਂ ਲਾਹੌਰ ਦਾ ਗਵਰਨਰ ਬਣਿਆ ਨਾ, ਤੇ ਇਹਦਾ ਦੀਵਾਨ ਬਣਿਆ ਲਖਪਤ ਰਾਏ, ਖਿਮਾ ਕਰਿਓ, ਇਹਦਾ ਦੀਵਾਨ ਮਿਲਿਆ ਬਣਿਆ ਕੌੜਾ ਮੱਲ। ਕੌੜਾ ਮੱਲ ਜਿਹੜਾ ਸੀ ਉਹਨੇ ਇਹਨੂੰ ਲੈ ਲਿਆ ਮੀਰ ਮੰਨੂ ਦੇ ਕੋਲੋਂ ਤੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਲਖਪਤ ਰਾਏ ਲੱਖੂ ਨੂੰ। ਇਹਨੂੰ ਸਿੱਖਾਂ ਨੇ ਜਿਹੜੀ ਹੈ ਸਜ਼ਾ ਦਿੱਤੀ ਕੁੰਭੀ ਨਰਕ ਦੀ। ਕੁੰਭੀ ਨਰਕ ਦੀ, ਕੁੰਭੀ ਨਰਕ ਕੀ ਸੀ ਵੀ ਇੱਕ ਭੋਰਾ ਜਿਹਾ ਪੁੱਟ ਕੇ ਉਹਦੇ ਵਿੱਚ ਇਹਨੂੰ ਪਾ ਦਿੱਤਾ ਗਿਆ, ਉੱਤੋਂ ਥੋੜ੍ਹਾ ਜਿਹਾ ਛੇਕ ਰੱਖ ਲਿਆ, ਫਿਰ ਜਿਹੜੀ ਸਰੀਰਕ ਕਿਰਿਆ ਸੀ ਸਿੱਖ ਸਾਰੀ ਉੱਥੇ ਕਰਦੇ ਸੀ, ਇਸ ਕਰਕੇ ਕੁੰਭੀ ਨਰਕ ਦੀ ਇਹਨੂੰ ਸਜ਼ਾ ਮਿਲੀ ਤੇ ਉੱਥੇ ਫਿਰ ਇਹਦਾ ਲਖਪਤ ਰਾਏ ਲੱਖੂ ਦਾ ਜਿਹੜਾ ਹੈ ਉਹ ਅੰਤ ਹੋਇਆ। ਸੋ ਇਹ ਵਾਰਤਾ ਹੈ ਜਿਹੜਾ 17 ਮਈ 1746 ਨੂੰ ਜਿਹੜਾ ਛੋਟਾ ਘੱਲੂਘਾਰਾ ਵਾਪਰਿਆ। ਪਰ ਹੁਣ ਵਿਚਾਰਨ ਵਾਲੀ ਗੱਲ ਸਾਡੀ ਹੈ ਸਾਰਿਆਂ ਦੀ, ਇਹਨਾਂ ਘੱਲੂਘਾਰਿਆਂ ਤੋਂ ਅਸੀਂ ਕੀ ਸਬਕ ਲੈਂਦੇ ਹਾਂ, ਅਸੀਂ ਕੀ ਮੈਸੇਜ ਜਿਹੜਾ ਹੈ ਆਪਣੀਆਂ ਨੌਜਵਾਨ ਪੀੜ੍ਹੀਆਂ ਨੂੰ ਆਪਣੇ ਪਰਿਵਾਰਾਂ ਨੂੰ ਜਿਹੜਾ ਦਿੰਦੇ ਹਾਂ? ਕੋਈ ਵੀ ਹੋ ਸਕਦਾ ਹੈ। ਆਪਾਂ ਸਾਹਿਤ ਦੀ ਗੱਲ ਕੀਤੀ, ਬਾਣੀ ਨਾਲ ਜੁੜੀਏ, ਹੁਣ ਕਿੰਨੀ ਨਫ਼ਰਤ ਹੋਵੇਗੀ ਉਸ ਬੰਦੇ ਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੂਹਾਂ ਵਿੱਚ ਸੁੱਟਦਾ ਹੋਵੇਗਾ। ਅੱਛਾ, ਤੁਹਾਡੇ ਦੁਸ਼ਮਣ ਨੂੰ, ਮੈਂ ਕਈ ਰੰਗ ਕਹਿੰਦਾ ਹੁੰਦਾ, ਦੁਸ਼ਮਣ ਨੂੰ ਪਛਾਣ ਹੈ ਗੁਰੂ ਗ੍ਰੰਥ ਸਾਹਿਬ ਦੀ, ਸਿੱਖ ਨੂੰ ਨਹੀਂ ਹੈਗੀ ਅੱਜ। ਚਲੋ ਇੱਕ ਤਾਂ ਪ੍ਰਚਲਿਤ ਗੱਲ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਵੀ ਜਦੋਂ ਮਹਾਰਾਜ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ, ਬਾਬਾ ਰਾਮ ਰਾਏ ਦਿੱਲੀ ਗਿਆ, ਅਤੇ ਪ੍ਰਚਲਿਤ ਸਾਖੀ ਦੀ ਮੈਂ ਗੱਲ ਕਰ ਰਿਹਾ, ਅਤੇ ਉੱਥੇ ਇਹ ਆਉਂਦਾ ਹੈ ਵੀ ਰਾਮ ਰਾਏ ਜਿਹੜਾ ਸੀ ਉਹ ਖਲੋਤਾ ਹੈ, ਅਤੇ ਉਸ ਸਭਾ ਦੇ ਵਿੱਚ ਇਹ ਗੱਲ ਆਖੀ ਵੀ ਤੁਹਾਡੇ ਗ੍ਰੰਥ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਇਹਦਾ ਮਤਲਬ ਹੈ ਵੀ ਉਹਨਾਂ ਵੀ ਕਿਤੇ ਨਾ ਕਿਤੇ ਗ੍ਰੰਥ ਨੂੰ ਪੜ੍ਹੇ ਹੈ ਨਾ। ਜਦੋਂ ਅੰਗਰੇਜ਼ਾਂ ਨੇ ਵੀ ਇੱਥੇ ਰਾਜ ਕੀਤਾ, ਉਹਨਾਂ ਨੇ ਵੀ ਇਤਿਹਾਸ ਲਿਖਾਇਆ ਵੀ ਇਹਨਾਂ ਬਾਰੇ ਸਾਨੂੰ ਦੱਸੋ, ਇਹਨਾਂ ਬਾਰੇ ਸਾਨੂੰ ਦੱਸਿਆ ਜਾਵੇ ਵੀ ਇਹ ਲੋਕ ਕੌਣ ਨੇ। ਹੁਣ ਕਿਸੇ ਕਮਿਊਨਿਟੀ ਨੂੰ ਖਤਮ ਕਰਨ ਲਈ ਉਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ, ਉਹਦੇ ਬਾਰੇ ਇਨਫੋਰਮੇਸ਼ਨ ਇਕੱਠੀ ਕਰਨੀ ਬਹੁਤ ਜ਼ਰੂਰੀ ਹੈ। ਹੁਣ ਦੁਸ਼ਮਣ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹੇ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ, ਸ਼ਹਾਦਤ ਵਿੱਚ ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੀ, ਠੀਕ ਹੈ ਬਾਕੀ ਕਾਰਨ ਵੀ ਹੈਗੇ ਨੇ, ਪਰ ਉਹ ਮਾਈਨਰ ਕਾਰਨ ਨੇ, ਸਭ ਤੋਂ ਵੱਡਾ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚ। ਹੁਣ ਉਹਨਾਂ ਨੇ ਜੇ ਕਿਹਾ ਵੀ ਮਿੱਟੀ ਮੁਸਲਮਾਨ ਕੀ ਲਿਖਿਆ ਹੈ, ਇਹਦਾ ਅਰਥ ਹੈ ਵੀ ਉਹਨਾਂ ਪੜ੍ਹਿਆ।
ठीक है, अगे साखी की कहती है, वो एक बाद की गल है। फिर उन्हें कहा भी जी नहीं, मिट्टी मुसलमान की नहीं है, बेईमान की नहीं, बेईमान की है। चलो वो एक तुहाडे दुश्मन ने भी गुरु ग्रंथ साहिब पढ़िया, तुहाडे दुश्मन लखपत राय लखू नूं इह गल पता है भी इन्हां दा मूल सोमा की है, श्री गुरु ग्रंथ साहिब। इन्हां को पोथियां खोलो, इन्हां कोल ग्रंथ खोलो, ये अपने आप मर जाणगे, खत्म हो जाणगे। अंग्रेजां नूं भी पता, सिख रेफरेंस लाइब्रेरी नूं साड़न वालियां नूं भी पता है, पर जे नहीं पता तो सानू नहीं पता। सानू इदां लगता है भी महाराज का प्रकाश है, बस असीं मत्था टेक आए। इधर भी विचारन वाले बन्ने तुरीए ना, गुरु ग्रंथ साहिब महाराज के शब्दों भी समझिए, आसा की वार का कीर्तन करो, तुहानू पता लगे। फिर जे असीं बाणी पढ़ने वाले भी बन्ने तुरे, गुर बुरा ना मनायो। श्री सुखमणी साहब की बाणी के बहुत पाठ होए, अगलिया ने ला दिता भी तुसीं रटन करी जाओ, एक वार वार उन्हूं मंत्रा की न्याई रटन करी जाओ। भी जिदन तुसीं सुरत ला के इन्हां गल्लां नूं समझना शुरू कर दिता, उदन तुहाडा नुकसान हो जाना। फिर तोड़िया भी अगलिया ने इस किस्म नाल, तुसीं बाणी गलत पढ़ दोगे, साखियां इदां दियां घड़ लईआं भी एक सिख ने बाणी गलत पढ़ती, गुरु साहब ने आख्या इहनूं सज़ा दो, इहनूं कोड़े मारो, ओह करो, इदां दियां साखियां घड़ लईआं, भी दूर कर दिओ गुरु ग्रंथ साहिब तों जिन्ना कीता जांदा। सो गुरु कृपा करे, मैं शब्द तुहाडे नाल सांझा कीता गुरु अर्जन साहब दा, 20 मिंट बाकी ने। आपां गुरु अर्जन साहब दे इस बोल नूं विचारना है। तनासरी राग है, गुरु ग्रंथ साहिब विच कुल 31 राग ने, 31 रागों विचों एक राग तनासरी है। तो यह हुक्मनामे दे विच भी आपां बोल पढ़ते हैं, बोल है जां को हर रंग लागो इस युग मैं सो कहीत है सूरा, आत्म जिणै सगल वस ताकै जाका सतगुर पूरा। अगली पंक्ति जी, ठाकुर गाई है आत्म रंग। महाराज कहिंदे ने ठाकुर नूं गाउणा चाहीदा है आत्मा दे रंग करके। आत्मा का रंग की होंगे अंदरों भिज के। रंग का अर्थ की है? रंग का अर्थ होंगे मुहब्बत। महाराज की बाणी कहती रारा रंगो या मन अपना, रारे अखर तो उपदेश है, आख्या रंगो अपने मन नू किहदे नाल, रब्बी मुहब्बत नाल, गुरु की विचार नाल। शेख फरीद साहब का बोल है, उन्हों का एक सलोक भी, एक बचन भी बड़ा प्यारा है। बाबा शेख फरीद साहब कहते हैं भी जिहड़ा प्यार हुंदा है ना, इहदे विच लोभ नहीं हुंदा। जदों गाया जाता जी मुहब्बत होंगी, ये कभी लोभ नहीं होंगे, ये कोई स्वार्थ नहीं होंगे। उन्होंने आख्या फरीदा जा लभ तने कहा। शेख फरीद साहब कहते हैं जिथे लोभ है, जोड़ा बंदा लोभी होदा खादा ने अर्थ है मुहब्बत, प्यार, रंग। फरीदा जा लभ, जिथे लभ है तने कहा, आख्या फिर लभ तो कूड़ा ने। आखिर जे लोभ है जीवन में ते तेरा ने तेरी मुहब्बत की है कूड़ी है। होर जगह भी शेख फरीद साहब ने आख्या, उन्हें क्या फरीदा, उन्होंने बचन बचन है कहते दिलों मुहब्बत जिन से सचिया, जिन्हों के दिल तो मुहब्बत है, दिलों मुहब्बत जिन से सचिया, जिन मन होर मुख होर, जिन्हां दे मन विच कुछ होर ते मूंह ते कुछ होर होवे, जिन मन होर मुख होर से कांडे कच्चिया। कांडे दा अर्थ हुंदा गिणे जाणगे। बाबे ने आख्या जिन्हां दे मन विच कुछ होर है, मन नहीं प्रीत मुखों गंढ लावत। सतगुरु ने आख्या मन विच प्रीत नहीं हैगी, मन विच प्रेम नहीं हैगा, ते मूह तो गंढ जिवें उत्तों उत्तों गंढ लगी होवे। हुण रब नाल गंढ लगदी किवें है, सवाल यह भी है। सतगुरु की बाणी के होर बचन सांझे करा। धन गुरु ग्रंथ साहिब महाराज की बाणी के विच एक सलोक आउंदा है गुरु नानक साहब का, उहदियां कुछ उदाहरण ने। उन्होंने आख्या हर चीज़ नूं गंढ लाउण दा एक तरीका हुंदा, जिवें कहां कंचन टुटे सार, भांडा कह दा होवे, सोने दा होवे, लोहे का होवे, कहां कंचन टुटे सार। शब्द उन्हें तिना लई कॉमन वरत्या लोहार, क्योंकि लोहार का काम हुंदा गंढ पाउणा। यह ठीक है, सोने का काम करने वाला सुनियार हुंदा। बाबे ने आख्या कहां कंचन टुटे सार, अग्नि गंढ पाए लोहार। गंढ किदां पैंदी है, की करना है भी सुनियार ने जिहड़ा गहना टुट गया है उन्हें अग दे नाल उहनूं गंढ देना। अच्छा, गंढण लई ते टेप भी हुंदी है, गंढ पाउणी होवे ते टेप भी हुंदी आ, पर टेप बेशक बड़ी मजबूत होवे पर सोने नूं गंढण लई काम नहीं आउंदी।
ਗੰਡਲ ਨਹੀਂ ਤੇ ਸੀਮਿੰਟ ਵੀ ਹੁੰਦਾ, ਗੂੰਦ ਵੀ ਹੈਗੀ ਹੈ, ਗਲੂ ਕਿੰਨੀਆਂ ਕਿੰਨੀਆਂ ਨੇ, ਫੈਵੀਕੋਲ ਵੀ ਹੈਗੀ ਹੈ, ਪਰ ਕਦੀ ਇੱਦਾਂ ਹੋਇਆ ਵੀ ਗਹਿਣਾ ਟੁੱਟਿਆ ਹੋਇਆ ਵੇ ਸੋਨੇ ਦਾ ਤੇ ਬੰਦਾ ਫੈਵੀਕੋਲ ਨਾਲ ਗੰਢ ਲਵੇ? ਨਹੀਂ, ਜਿਹੜੀ ਚੀਜ਼ ਜਿਹਨੂੰ ਗੰਢਣ ਲਈ ਬਣੀ ਹੈ ਉਹ ਉਸੇ ਵਰਤਣੀ ਪੈਣੀ ਹੈ। ਬਾਬੇ ਨੇ ਆਖਿਆ ਲੋਹੇ ਦਾ ਭਾਂਡਾ ਟੁੱਟ ਜਾਵੇ ਤੇ ਲੁਹਾਰ ਬੈਠਾ ਉਹਨੇ ਅਗਨ ਦੇ ਉੱਤੇ ਰੱਖ ਕੇ, ਅੱਗ ਉੱਤੇ ਰੱਖ ਕੇ ਉਹਨੇ ਉਹਨੂੰ ਗੰਢ ਦੇਣਾ, ਅਗਨੀ ਗੰਢ ਪਾਏ ਲੁਹਾਰ। ਹੁਣ ਇੱਥੇ ਮਹਾਰਾਜ ਨੇ ਇੱਕ ਉਦਾਹਰਨ ਹੋਰ ਦਿੱਤੀ, ਉਹ ਉਹਨੂੰ ਆਮ ਕਈ ਵਾਰ ਪਾਠੀ ਸਾਡੇ ਗ੍ਰੰਥੀ ਸਿੰਘ ਇੱਦਾਂ ਵਰ ਜਾਂਦੇ ਨੇ ਵੀ ਮਹਾਰਾਜ ਨੇ ਆਖਿਆ ਵੀ ਪੁੱਤੀ ਗੰਢ ਪਵੈ ਸੰਸਾਰ, ਵੀ ਜਿਹਨਾਂ ਦੇ ਘਰੇ ਪੁੱਤ ਨਹੀਂ ਹੁੰਦੇ ਫਿਰ ਉਹਨਾਂ ਦੀ ਤੇ ਗੰਢ ਪੈ ਹੀ ਨਹੀਂ ਸਕਦੀ। ਹੁਣ ਇਹ ਉਦਾਹਰਨ ਹੈ, ਐਗਜ਼ਾਮਪਲ ਹੈ, ਅੱਧੀਆਂ ਤੁਕਾਂ ਚੁੱਕ ਕੇ ਕਈ ਵਾਰ ਸਾਨੂੰ ਪੁੱਠੇ ਬੰਨੇ ਉਲਝਾ ਲਿਆ ਜਾਂਦਾ। ਹੁਣ ਸ਼ੁਰੂ ਕਿਵੇਂ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਗੋਰੀ ਛੇਤੀ ਟੁੱਟੇ ਪਤਾਰ। ਆਖਿਆ ਕਈ ਵਾਰ ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜ ਆ ਜਾਂਦੀ ਆ, ਪਤੀ ਪਤਨੀ ਦੇ ਰਿਸ਼ਤੇ ਵਿੱਚ ਤਰੇੜ ਆ ਜਾਂਦੀ ਹੈ, ਟੁੱਟਣ ਦੇ ਕੰਢੇ ਪਹੁੰਚ ਜਾਂਦੇ ਨੇ। ਸਿਆਣੇ ਬੰਦੇ ਇਕੱਠੇ ਹੋਏ, ਉਹਨਾਂ ਨੇ ਆਖਿਆ ਤੁਸੀਂ ਹੁਣ ਲੜਦੇ ਸੋਹਣੇ ਨਹੀਂ ਲੱਗਦੇ, ਹੁਣ ਤੇ ਤੁਹਾਡੇ ਜਿਹੜੇ ਤੁਹਾਡੇ ਧੀਆਂ ਪੁੱਤ ਹੋ ਗਏ। ਆ ਹੈ ਉਦਾਹਰਨ। ਹੁਣ ਪਤਨੀ ਤੇ ਪਤੀ ਨੇ ਕਈ ਵਾਰ ਆਪ ਸੋਚ ਲਿਆ ਵੀ ਵੈਸੇ ਤੇ ਨਹੀਂ, ਪਰ ਹੁਣ ਤੇ ਪੁੱਤ ਜਵਾਨ ਹੋ ਗਿਆ, ਹੁਣ ਤੇ ਧੀਆਂ ਜਵਾਨ ਹੋ ਗਈਆਂ। ਹੁਣ ਉਹ ਜਿਹੜਾ ਧੀ ਤੇ ਪੁੱਤ ਹੈ ਉਹਨੇ ਪਤੀ ਤੇ ਪਤਨੀ ਦੇ ਰਿਸ਼ਤੇ ਨੂੰ ਫਿਰ ਜੋੜ ਦਿੱਤਾ, ਫਿਰ ਗੰਢ ਦਿੱਤਾ। ਅੱਜ ਦੇ ਸਨੈਰੀਓ ਵਿੱਚ ਵੀ ਇਹਨੂੰ ਰੱਖ ਕੇ ਵੇਖਿਓ, ਹੁਣ ਕੀ ਹੁੰਦਾ ਹੈ ਵੀ 2-4 ਦਿਨ 10 ਦਿਨ ਬੀਬੀ ਦਾ ਸੁਭਾਅ ਪਤਾ ਨਹੀਂ ਲੱਗਾ, ਬੀਬੀ ਲੜ ਪਈ, ਭਾਈ ਲੜ ਪਿਆ, ਤੇ 10-15 ਦਿਨਾਂ ਪਿੱਛੋਂ ਕਈ ਵਾਰਾਂ ਤੇ ਵਿਆਹ ਕੇ ਮਗਰੋਂ ਜਾਂਦੇ ਨੇ, ਅਗਲੇ ਦਿਨ ਇੱਥੇ ਗੁਰਦੁਆਰਿਆਂ ਵਿੱਚ ਕਈ ਵਾਰ ਘਟਨਾਵਾਂ ਵਾਪਰਦੀਆਂ ਨੇ। ਗੁਰਦੁਆਰਾ ਸਾਹਿਬ ਵਾਲੇ ਫੋਨ ਕਰਦੇ ਨੇ ਜੀ ਤੁਹਾਡਾ ਸਰਟੀਫਿਕੇਟ ਰੈਡੀ ਹੈ ਲੈ ਜਾਓ, ਕਹਿੰਦੇ ਜੀ ਸਾਡਾ ਤੇ ਤਲਾਕ ਵੀ ਹੋ ਗਿਆ, ਅਸੀਂ ਤਾਂ ਟੁੱਟ ਗਏ, ਇੱਥੋਂ ਕਰਕੇ ਗਏ ਨੇ, ਪਤਾ ਬਾਅਦ 'ਚ ਲੱਗਦਾ। ਤੇ ਮੈਂ ਆਪਾਂ ਆਮ ਇਹ ਵੀ ਚੀਜ਼ਾਂ ਆਪਣੇ ਪਿੰਡਾਂ ਪਰਿਵਾਰਾਂ ਵਿੱਚ ਵੇਖੀਆਂ ਨੇ, ਕਈ ਵਾਰ ਨਾ 2-2 ਮਹੀਨੇ ਜੇ ਪਤੀ ਪਤਨੀ ਲੜ ਪਏ, ਮੰਨ ਲਓ ਪਤਨੀ ਰਹਿ ਆਈ ਕਿੱਥੇ, ਆਪਣੇ ਪੇਕੇ ਘਰ ਚਲੇ ਗਈ ਵਾਪਸ, 2-4 ਮਹੀਨੇ 6 ਮਹੀਨੇ ਉਹ ਆਈ ਨਹੀਂ ਵਾਪਸ, 6-8 ਮਹੀਨਿਆਂ ਪਿੱਛੋਂ ਫਿਰ ਪਤੀ ਗਿਆ, ਪੰਚਾਇਤ ਚਲੇ ਗਈ, ਇੱਥੋਂ ਤੱਕ ਨੌਬਤ ਆ ਜਾਂਦੀ ਸੀ ਕਈ ਵਾਰ, ਉਹਨੂੰ ਵਾਪਸ ਲੈ ਆਉਂਦੇ, ਫਿਰ 2-4 ਮਹੀਨੇ 5 ਮਹੀਨੇ ਲੰਘੇ, ਜ਼ਿੰਦਗੀ ਵਧੀਆ ਅੱਗੇ ਤੋਂ ਅੱਗੇ ਫਿਰ ਚੱਲ ਪਈ, ਬੜੀ ਸੋਹਣੀ ਚੱਲੀ, ਭਾਵੇਂ ਕਿ 6 ਮਹੀਨੇ ਵਿੱਚ ਕੀ ਏਡਾ ਵੱਡਾ ਖਲਾਰਾ ਰਿਹਾ ਸੀ ਵੀ ਉਹ ਘਰੇ ਹੀ ਨਹੀਂ ਸੀ ਵੜੀ, ਪਰ ਮੁੜ ਕੇ ਬਿਲਕੁਲ ਸਮੂਥਲੀ ਜਿਹੜਾ ਹੈ ਉਹਨਾਂ ਦਾ ਜੀਵਨ ਅੱਗੇ ਚੱਲ ਪਿਆ। ਅੱਜ ਕੀ ਹੁੰਦਾ? ਅੱਜ ਤੇ ਹੁਣ ਸਾਡੀ ਜਿਹੜੀ ਸਹਿਣ ਸ਼ਕਤੀ ਹੈ ਉਹ ਖਤਮ ਹੁੰਦੀ ਜਾਂਦੀ ਹੈ, ਵੀ ਜੇ 2 ਦਿਨ ਕੋਈ ਇੱਦਾਂ ਦੀ ਘਟਨਾ ਵਾਪਰਦੀ ਹੈ, ਬੀਬੀ ਰਾਣੀ ਪਿੱਛੇ ਮੁੜ ਗਈ, ਜਾਂ ਉਹਨੇ ਬੰਦੇ ਦੀ ਵੀ ਪ੍ਰੋਬਲਮ ਹੋ ਸਕਦੀ ਹੈ, ਮੈਂ ਇਕੱਲੇ ਬੀਬੀਆਂ ਦੀ ਗੱਲ ਨਹੀਂ ਕਰ ਸਕਦਾ, ਮੁੜ ਕੇ ਕਹਿੰਦੇ ਨੇ ਜੀ ਸਾਡੀ ਤੇ ਬਣੀ ਨਹੀਂ ਜੀ, ਅਸੀਂ ਤੇ ਖਤਮ ਹੋ ਗਿਆ, ਸਾਡੇ ਨਾ ਵਿਚਾਰ ਨਹੀਂ ਸੀ ਰਲਦੇ। ਮੈਂ ਵਿਚਾਰਾਂ ਬਾਰੇ ਕਹਿੰਦਾ ਹੁੰਦਾ, ਇੱਥੇ ਧੀ ਦੇ ਤੁਹਾਡੇ ਆਪਣੇ ਪੁੱਤਾਂ ਨਾਲ ਵਿਚਾਰ ਰਲਦੇ ਨੇ? ਸਾਰੇ ਨਹੀਂ ਰਲਦੇ ਵਿਚਾਰ, ਤੁਸੀਂ ਵਿਚਾਰ ਮੁਕੰਮਲ ਰੂਪ ਵਿੱਚ ਰਲਾ ਕੇ ਤੁਰੋਗੇ ਤੇ ਕਦੀ ਨਹੀਂ ਰਲਨੇ, ਮੁਕੰਮਲ ਰੂਪ ਵਿੱਚ ਵਿਚਾਰ ਕਦੀ ਕਿਸੇ ਦੇ ਨਹੀਂ ਰਲ ਸਕਦੇ। ਸਾਡੇ ਆਪਣੇ ਪੁੱਤਾਂ ਨਾਲ ਨਹੀਂ ਰਲਦੇ, ਪੁੱਤ ਦੇ ਪਿਓ ਨਾਲ ਨਹੀਂ ਰਲਦੇ, ਪਿਓ ਦੇ ਪੁੱਤ ਨਾਲ ਨਹੀਂ ਰਲਦੇ, ਮਾਂ ਦੇ ਧੀ ਨਾਲ ਵਿਚਾਰ ਨਹੀਂ ਰਲਦੇ, ਧੀ ਦੇ ਮਾਂ ਨਾਲ ਨਹੀਂ ਰਲਦੇ। ਪਰ ਜਦੋਂ ਨੂੰਹ ਜਾਂ ਪਤੀ ਪਤਨੀ ਦੀ ਗੱਲ ਆਉਂਦੀ ਹੈ ਉਦੋਂ ਬੰਦੇ ਕੋਲ ਇਹੋ ਜਿਹਾ ਬਹਾਨਾ ਹੁੰਦਾ ਹੈ ਵੀ ਸਾਡੇ ਤੇ ਵਿਚਾਰ ਨਹੀਂ ਰਲਦੇ। ਸੋ ਸਤਿਗੁਰ, ਖੈਰ ਮਹਾਰਾਜ ਨੇ ਉਦਾਹਰਨ ਬੜੀ ਪਿਆਰੀ ਦਿੱਤੀ, ਆਖਿਆ ਗੋਰੀ ਛੇਤੀ ਟੁੱਟੈ ਪਤਾਰ। ਪਤਨੀ ਤੇ ਪਤਨੀ, ਪਤਨੀ ਤੇ ਪਤੀ, ਪਤਾਰ ਪਤੀ ਹੋ ਗਿਆ, ਗੋਰੀ ਪਤਨੀ ਹੋ ਗਈ, ਗੋਰੀ ਛੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਆਖਿਆ ਹੁਣ ਸੰਸਾਰ ਨਾਲ ਗੰਢ ਪੈ ਗਈ, ਸਿਆਣਿਆਂ ਨੇ ਆਣ ਕੇ ਕਹਿ ਦਿੱਤਾ ਉਹ ਤੁਹਾਡੇ ਪੁੱਤ ਜਵਾਨ ਹੋਏ ਨੇ, ਬੰਦੇ ਨੇ ਆਪ ਸੋਚ ਲਿਆ, ਗੰਢ ਫਿਰ ਪੈ ਗਈ, ਹੌਲੀ ਹੌਲੀ ਹੌਲੀ ਹੌਲੀ ਸਭ ਕੁਝ ਠੀਕ ਹੋ ਗਿਆ। ਮਹਾਰਾਜ, ਰੱਬ ਨਾਲ ਗੰਢ ਪਾਉਣੀ ਹੋਵੇ ਤੇ ਕੀ ਕਰੀਏ? ਉਹਦਾ ਵੀ ਕੋਈ ਤਰੀਕਾ ਹੈ, ਕਿਵੇਂ ਗੰਢ ਪਵੇਗੀ? ਧਨ ਦੌਲਤ ਨਾਲ ਰੱਬ ਨਾਲ ਗੰਢ ਪਵੇਗੀ, ਕਿਹਦੇ ਨਾਲ ਗੰਢ? ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ, ਇਹਨਾਂ ਦੀ ਕਿਸੇ ਹੱਦ ਤਾਈਂ ਇੰਪੋਰਟੈਂਸ ਹੋਵੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਸਿਫਤੀ ਗੰਢ ਪਵੈ ਦਰਬਾਰ, ਰੱਬੀ ਦਰਬਾਰ ਨਾਲ ਜੇ ਗੰਢ ਪਾਉਣੀ ਹੈ ਤੇ ਰੱਬ ਦੀ ਸਿਫਤ ਸਲਾਹ ਕਰਨੀ ਪੈਣੀ, ਉਹਦੀ ਉਸਤਤ ਕਰਨੀ ਪੈਣੀ। ਉਸਤਤ ਮਨ ਮੈਂ ਕਰ, ਤਰੀਕਾ ਦੱਸਿਆ, ਕਰ ਮਨ ਮੇਰੇ ਸਤ ਵਿਹਾਰ। ਜਦੋਂ ਤੇਰੇ ਵਿਹਾਰ ਵਿੱਚ ਸੱਚਾਈ ਆਵੇਗੀ, ਇਹੋ ਹੀ ਰੱਬ ਦੀ ਸਿਫਤ ਸਲਾਹ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਿਵੇਂ ਕਰਨੀ? ਕਰ ਮਨ ਮੇਰੇ ਸਤ ਵਿਹਾਰ। ਜਦੋਂ ਤੇਰੇ ਵਿਹਾਰ ਵਿੱਚ ਸੱਚਾਈ ਆਵੇਗੀ, ਤੇਰੀ ਗੰਢ ਰੱਬ ਦੇ ਨਾਲ ਪਵੇਗੀ। ਤੇ ਮਹਾਰਾਜ ਸ਼ੇਖ ਫਰੀਦ ਸਾਹਿਬ ਨੇ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ, ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ,
ਵਿਸਰਿਆ ਜਿਨ ਨਾਮ ਤੇ ਭੂਏ ਭਾਰ ਥੀਏ। ਆਖਿਆ ਜਿਨ੍ਹਾਂ ਨੇ ਰੱਬੀ ਨਾਮ ਨੂੰ ਵਿਸਾਰਿਆ ਉਹ ਧਰਤੀ ਤੇ ਬੋਝ ਨੇ, ਧਰਤੀ ਤੇ ਭਾਰ ਨੇ। ਬੋਲ ਫਰੀਦ ਸਾਹਿਬ ਦਾ ਸਲੋਕ ਵਿੱਚੋਂ ਵੀ ਪੜ੍ਹ ਰਿਹਾ ਸੀ, ਉਹਨਾਂ ਕਿਹਾ ਫਰੀਦਾ ਜਾਂ ਲੱਭ ਤਾਂ ਨੇਕਿਆ, ਜੇ ਲਾਲਚ ਹੈ ਤੇ ਨੇਕ ਆਦਾ, ਲੱਭ ਤਾਂ ਕੂੜਾ ਨੇ, ਜੇ ਲੋਭ ਹੈ ਤੇ ਨੇ ਕੂੜਾ ਹੈ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਐ ਛੱਪਰ ਟੁੱਟੈ ਮੇ। ਜਿਵੇਂ ਛੱਤ ਟੁੱਟੀ ਹੋਵੇ ਕਿੰਨਾ ਕੁ ਚਿਰ ਝੱਤ ਲੰਘਾਓਗੇ, ਛੱਤ ਟੁੱਟੀ ਹੈ, ਚੋਰਿਆ, ਮੀਂਹ ਪੈ ਰਿਹਾ, ਕਦੀ ਬੰਦਾ ਉਸ ਨੁੱਕਰਤ ਜਾਂਦਾ ਹੈ ਵੀ ਇੱਥੇ ਗੁਜ਼ਾਰਾ ਆਜੂ, ਕਦੀ ਐਸ ਨੁੱਕਰਤ ਜਾਂਦਾ ਹੈ, ਕਦੀ ਉੱਥੇ ਜਾਂਦਾ ਹੈ, ਕਦੀ ਕਿਤੇ ਬਾਲਟੀ ਰੱਖਦਾ ਹੈ, ਕਦੇ ਕਿਤੇ ਥਾਲੀ ਰੱਖਦਾ, ਕਦੇ ਗਲਾਸ ਰੱਖ ਦਿੱਤਾ, ਵੀ ਇਹ 'ਚ ਦੋ ਛੱਟਾਂ। ਆਖਿਰ ਕਿੰਨਾ ਕੁ ਚਿਰ ਝੱਤ ਲੰਘੇਗਾ, ਇੱਕ ਦਿਨ ਤੇ ਛੱਤ ਬਦਲਾਉਣੀ ਪੈਣੀ ਹੈ। ਟੁੱਟੀਆਂ ਛੱਤਾਂ ਨਾਲ ਸਮਾਂ ਨਹੀਂ ਟੱਪਦਾ। ਜੀਵਨ ਵਿੱਚ ਲੋਭ ਹੋਵੇ ਤੇ ਨੇ ਬਹੁਤਾ ਚਿਰ ਰਹਿੰਦਾ ਨਹੀਂ ਹੈ। ਸਤਿਗੁਰ ਨੇ ਆਖਿਆ, ਗੁਰੂ ਅਰਜਨ ਸਾਹਿਬ ਨੇ ਠਾਕੁਰ ਗਾਈਐ, ਠਾਕੁਰ ਨੂੰ ਗਾਉਣਾ ਚਾਹੀਦਾ ਕਿਵੇਂ, ਆਤਮ ਰੰਗ, ਆਤਮਾ ਦੇ ਪ੍ਰੇਮ ਕਰਕੇ। ਮਹਾਰਾਜ ਕਹਿੰਦੇ ਨੇ ਸ਼ਰਨੀ ਪਾਵਣ, ਉਹਦੀ ਸ਼ਰਨ ਵਿੱਚ ਪੈਣਾ ਚਾਹੀਦਾ। ਸ਼ਰਨੀ ਪਾਵਣ, ਸ਼ਰਨ ਕਿੱਥੇ ਹੈ, ਸਾਡੇ ਅੰਦਰ ਹੀ ਹੈ। ਸ਼ਰਨੀ ਪਾਵਣ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਸਹਿਜ ਵਿੱਚ ਫਿਰ ਬੰਦਾ ਟਿਕ ਜਾਂਦਾ ਹੈ। ਸਹਿਜ ਸਮਾਵਨ ਸੰਗ, ਪਹਿਲਾ ਬਚਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਆਖਿਆ ਜਿਸ ਨੂੰ ਇਸ ਯੁੱਗ ਵਿੱਚ, ਯੁੱਗ ਦਾ ਭਾਵ ਹੈ ਆ ਜਿਹੜਾ ਸਮਾਂ ਚੱਲ ਰਿਹਾ, ਇਹਨੂੰ ਯੁੱਗ ਕਹਿੰਦੇ ਨੇ, ਸੰਸਾਰ, ਜਿਸ ਨੂੰ ਇਸ ਸੰਸਾਰ ਵਿੱਚ ਇਸ ਸਮੇਂ ਵਿੱਚ ਰੱਬੀ ਮੁਹੱਬਤ ਦਾ ਰੰਗ ਲੱਗ ਗਿਆ। ਸੋ ਕਹੀਅਤ ਹੈ, ਆ ਹੈ ਸੂਰਮੇ ਦੀ ਡੈਫੀਨੇਸ਼ਨ, ਰੱਬੀ ਮੁਹੱਬਤ ਤੋਂ ਬਿਨਾਂ ਕੋਈ ਸੂਰਮਾ ਨਹੀਂ ਬਣ ਸਕਦਾ। ਜਿਹੜਾ ਕੇਵਲ ਲੜ ਭਿੜ ਕੇ ਵੀ ਮਰਨਾ ਜਾਣਦਾ ਹੋਵੇ ਨਾ, ਸਤਿਗੁਰ ਨੇ ਉਹਨੂੰ ਵੀ ਸੂਰਮਾ ਨਹੀਂ ਜੀ ਆਖਿਆ। ਸੂਰੇ ਨਾ ਆਖੀਐ, ਅਹੰਕਾਰ ਮਰੈ ਦੁੱਖ ਪਾਵੈ, ਜਿਹੜੇ ਅਹੰਕਾਰ ਵਿੱਚ ਆ ਕੇ ਮਰਦੇ ਨੇ, ਦੁੱਖ ਭੋਗਦੇ ਨੇ, ਉਹਨਾਂ ਨੂੰ ਸੂਰਮੇ ਨਹੀਂ ਆਖਿਆ ਜਾਂਦਾ। ਸੂਰਮਾ ਉਹ ਹੈ ਜਿਹਦੇ ਅੰਦਰ ਪਹਿਲਾਂ ਰੱਬ ਦੀ ਮੁਹੱਬਤ ਹੈ, ਰੱਬ ਦਾ ਪਿਆਰ ਹੈ। ਜਿੰਨੇ ਨਵਾਬ ਕਪੂਰ ਸਿੰਘ ਵਰਗੇ ਸੀ, ਜੱਸਾ ਸਿੰਘ ਆਹਲੂਵਾਲੀਆ ਵਰਗੇ ਸੀ, ਇਹਨਾਂ ਦੇ ਅੰਦਰ ਰੱਬ ਦੀ ਮੁਹੱਬਤ ਭਰੀ ਪਈ ਸੀ, ਤਾਂ ਸੂਰਮੇ ਨੇ। ਗੁਰੂ ਅਰਜਨ ਸਾਹਿਬ ਤਾਂ ਸੂਰਮੇ ਨੇ, ਪਹਿਲਾਂ ਰੱਬ ਦੀ ਮੁਹੱਬਤ ਹੈ। ਤੇ ਸੂਰਮੇ ਦੀ ਨਿਸ਼ਾਨੀ ਇਹ ਹੈ, ਸੂਰਮੇ ਲਈ ਸਾਰੇ ਇੱਕੋ ਜਿਹੇ ਹੁੰਦੇ ਨੇ, ਉਹਦੇ ਲਈ ਕੋਈ ਆਪਣਾ ਨਹੀਂ ਤੇ ਕੋਈ ਬਗਾਨਾ। ਇਹ

ਸੰਸਾਰ ਨੂੰ ਤੇ ਬਾਅਦ ਦੀ ਗੱਲ ਹੈ, ਦੁਨੀਆਂ ਨੂੰ ਜਿੱਤਣ ਦੀ ਤੇ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿੱਤਣਾ, ਆਪਣੇ ਆਪ ਨੂੰ, ਆਪਣੀਆਂ ਵਾਸ਼ਨਾਵਾਂ ਨੂੰ ਕਾਬੂ ਵਿੱਚ ਕਰਨਾ, ਆਪਣੇ ਵਿਕਾਰਾਂ ਨੂੰ ਕਾਬੂ ਵਿੱਚ ਕਰਨਾ। ਨਹੀਂ ਤੇ ਕੀ ਹੁੰਦਾ ਸੀ, ਜਿਹੜੇ ਸੂਰਮਤਾਈ ਪਾਉਂਦੇ ਵੀ ਸੀ, ਜਿਹੜੇ ਜੰਗੇ ਮੈਦਾਨ ਵਿੱਚ ਲੜਦੇ ਵੀ ਸੀ, ਉਹ ਵੀ ਕਈ ਵਾਰ ਦੁਸ਼ਮਣ ਦੀ ਧੀ ਬੱਚੀ ਦੇ ਉੱਤੇ ਮਾੜੀ ਨਿਗਾਹ ਰੱਖਦੇ ਸੀ, ਉਹਨਾਂ ਦਾ ਆਪਣੇ ਆਪ ਉੱਤੇ ਕਾਬੂ ਨਹੀਂ ਸੀ। ਸਿੱਖੀ ਵਿੱਚ ਸੂਰਮਾ ਉਹ ਹੈ ਜਿਹਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਿੱਤਿਆ। ਵੀ ਜੰਗੇ ਮੈਦਾਨ ਵਿੱਚ, ਹੁਣ ਕਈ ਵਾਰ ਹੁੰਦਾ ਨਾ ਬੰਦੇ ਦੇ ਐਂ ਸਰੀਰ ਕਰਕੇ ਹੱਡਾਂ ਪੈਰਾਂ ਦਾ ਚੰਗਾ ਖੁੱਲਾ ਹੋਵੇ, ਚੰਗਾ ਡੀਲ ਡੋਲ ਚੰਗੀ ਹੋਵੇ, ਦਲੇਰ ਵੀ ਕਾਫੀ ਹੋਵੇ, ਉਹਨੂੰ ਇਹੋ ਹੀ ਹੁੰਦਾ ਹੈ ਵੀ ਮੈਂ ਕਿਸੇ ਦੀ ਧੀ ਭੈਣ ਉੱਤੇ ਪ੍ਰਭਾਵ ਕਿਵੇਂ ਪਾਉਣਾ ਆਪਣਾ, ਆਪਣੇ ਆਪ ਉੱਤੇ, ਵਾਸ਼ਨਾਵਾਂ ਉੱਤੇ। ਆਤਮ ਜਿਣੈ ਸਗਲ ਵਸ ਤਾਂ ਕਹਿ, ਸਗਲ ਵਸ, ਸਾਰੀ ਚੀਜ਼ ਨੂੰ ਉਹਨੇ ਵਸ ਚ ਕੀਤਾ। ਕਿਹਨੂੰ? ਆਪਣੀਆਂ ਅੱਖਾਂ ਨੂੰ ਵਸ ਚ ਕੀਤਾ ਉਹਨੇ। ਉਹਨੂੰ ਇਹ ਗੱਲ ਦੀ ਸਮਝ ਲੱਗੀ ਵੀ ਇਹਨਾਂ ਅੱਖਾਂ ਦੇ ਨਾਲ ਮੈਂ ਪਰਾਇਆ ਰੂਪ ਨਹੀਂ ਤੱਕਣਾ। ਇਹਨੂੰ ਕਹਿੰਦੇ ਨੇ ਸਗਲ ਵਸ। ਕੰਨਾਂ ਨੂੰ ਵਸ ਵਿੱਚ ਕੀਤਾ ਵੀ ਇਹ ਕੰਨ ਮੇਰੇ ਕਾਬੂ ਵਿੱਚ ਨੇ, ਇਹਨਾਂ ਨਾਲ ਮੈਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਨੀ। ਆਹ ਹੈ ਸੂਰਮੇ ਦੀ ਨਿਸ਼ਾਨੀ। ਹੁਣ ਤੇ ਸੂਰਮੇ ਹੋਰ ਹੁੰਦੇ ਨੇ। ਨੱਕ ਨੂੰ ਵਸ ਵਿੱਚ ਕੀਤਾ, ਜਿਹਨੇ ਆਪਣੀ ਜ਼ੁਬਾਨ ਨੂੰ, ਮੂੰਹ ਨੂੰ ਵਸ ਵਿੱਚ ਕੀਤਾ, ਜਿਹਨੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕੀਤਾ, ਉਹਨੂੰ ਸਤਿਗੁਰ ਨੇ ਆਖਿਆ ਸੂਰਮਾ। ਆਤਮ ਜਿਣੈ ਸਗਲ ਵਸ ਤਾਂ ਕਹਿ, ਸਾਰਾ ਕੁਝ, ਸਗਲ ਸਗਲ ਮਤਲਬ ਸਾਰਾ ਕੁਝ, ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਤੇ ਹੁੰਦਾ ਕਿਵੇਂ? ਜਿਹਦਾ ਗੁਰੂ ਪੂਰਾ ਹੋਵੇ ਉਹਦਾ ਹੀ ਸਾਰਾ ਕੁਝ ਵਸ ਚ ਹੋ ਸਕਦਾ, ਜਿਹਦਾ ਗੁਰੂ ਪੂਰਾ ਨਹੀਂ ਉਹਦਾ ਕੁਝ ਵੀ ਵਸ ਵਿੱਚ ਨਹੀਂ ਹੁੰਦਾ। ਅਗਲਾ ਬਚਨ ਆਪਾਂ ਵਿਚਾਰ ਰਹੇ ਹਾਂ, ਔਰ ਹਾਉ ਦੀ ਟੋਕ ਹੈ, ਠਾਕੁਰ ਗਾਈਏ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ। ਅਖੀਰਲੀ ਤੋਕ ਹੈ, ਜਨ ਕੇ ਚਰਨ, ਜਨ ਮਤਲਬ ਸੇਵਕ, ਸੇਵਕ ਦੇ ਚਰਨ, ਸੇਵਕ ਦੇ ਚਰਨ ਕੀ ਨੇ? ਉਹਦਾ ਸ਼ਬਦ, ਸੇਵਕ ਦੇ ਚਰਨ ਉਹਦਾ ਸ਼ਬਦ। ਜਨ ਕੇ ਚਰਨ ਵਸੈ ਮੇਰੇ ਹੀਰੇ। ਹੁਣ ਇਹਨਾਂ ਚਰਨਾਂ ਨੂੰ ਵਸਾਉਣਾ ਕਿੱਥੇ ਹੈ? ਆਪਣੇ ਹਿਰਦੇ। ਆਹ ਜਿਹੜੇ ਪੈਰ ਹੁੰਦੇ ਨੇ ਨਾ, ਇਹ ਹਿਰਦੇ 'ਚ ਨਹੀਂ ਵਸ ਸਕਦੇ। ਵੈਸੇ ਪੈਰਾਂ ਨੂੰ ਸਤਿਕਾਰ ਦਿੱਤਾ ਜਾਂਦਾ, ਪਤਾ ਕਿਉਂ? ਕਿਉਂਕਿ ਬੰਦੇ ਦੀ ਬਾਡੀ ਦੇ ਵਿੱਚ ਪੈਰ ਹੀ ਨੇ ਜਿਹੜਾ ਉਹਦਾ ਵਜ਼ਨ ਚੁੱਕੀ ਫਿਰਦੇ ਨੇ। ਅੱਖਾਂ ਲੱਖ ਮਾਣ ਕਰਨ, ਹੱਥ ਮਾਣ ਕਰਨ, ਜਿਸਮ ਸਾਡਾ ਖੂਬਸੂਰਤ ਹੋਵੇ ਤੇ ਮਾਣ ਕਰੇ, ਪੈਰ ਹੀ ਨੇ ਜਿਹੜੇ ਸਾਰਾ ਕੁਝ ਚੁੱਕੀ ਫਿਰਦੇ ਨੇ। ਪਰ ਪੈਰਾਂ ਨੂੰ ਬੰਦਾ ਬਹੁਤਾ ਗਰਦਾਨਦਾ ਨਹੀਂ ਉਦਾਂ, ਪਰ ਇਸੇ ਪੈਰਾਂ ਉੱਤੇ ਹੀ ਕੋਈ ਆਣ ਕੇ ਸਿਰ ਰੱਖਦਾ। ਅੱਜ ਤੱਕ ਕਿਸੇ ਨੇ ਹੱਥਾਂ ਦੇ ਉੱਤੇ, ਅੱਖਾਂ ਉੱਤੇ ਸਿਰ ਥੋੜਾ ਰੱਖਿਆ, ਕਿੱਥੇ ਰੱਖਿਆ? ਪੈਰਾਂ ਦੇ, ਕਿਉਂਕਿ ਪੂਰੇ ਸਰੀਰ ਨੂੰ ਇਹਨਾਂ ਪੈਰਾਂ ਨੇ ਚੁੱਕਿਆ ਹੋਇਆ। ਸਤਿਗੁਰੂ ਮਹਾਰਾਜ ਨੇ ਇੱਥੇ ਕਿਹਾ ਜਨ ਕੇ ਚਰਨ, ਚਰਨ ਦਾ ਮਤਲਬ ਪੈਰ ਕਹਿ ਲਓ, ਪਰ ਗੁਰੂ ਦੇ ਪੈਰ ਕਿਹੜੇ ਹੁੰਦੇ ਨੇ? ਗੁਰੂ ਤੇ ਸਾਡਾ ਸ਼ਬਦ ਹੈ, ਗੁਰੂ ਦੇ ਪੈਰ ਕਿਹੜੇ ਨੇ? ਉਦਾਂ ਦੇ ਸਾਰੇ ਹੀ ਪੈਰ ਜਿਹੜੇ ਨੇ ਉਹ ਰੱਬ ਦੇ ਨੇ। ਜੇ ਆਪਾਂ ਕਈ ਵਾਰ ਕਹਿੰਦੇ ਨਾ ਫਲਾਨੇ ਦੇ ਪੈਰਾਂ ਵਿੱਚ ਅਸੀਂ ਤਾਂ ਮੱਥਾ ਟੇਕ ਰਹੇ ਹਾਂ ਜੀ, ਉੱਥੇ ਰੱਬ ਹੈ, ਨਹੀਂ, ਪੈਰ ਸਾਰੇ ਰੱਬ ਦੇ ਹੁੰਦੇ ਨੇ। ਪੈਰਾਂ ਮਾਸ ਦੀ ਲੋਥ ਹੈ, ਇੱਥੋਂ ਕੁਝ ਨਹੀਂ ਮਿਲਣਾ। ਸਤਿਗੁਰ ਦੀ ਬਾਣੀ ਨੇ ਇਹਦਾ ਜਵਾਬ ਦਿੱਤਾ, ਇਹ ਬਾਣੀ ਚੋਂ ਸਾਨੂੰ ਜਵਾਬ ਸਾਰੇ ਮਿਲ ਜਾਣੇ। ਮਹਾਰਾਜ ਕਹਿੰਦੇ ਨੇ ਹਿਰਦੈ ਚਰਨ, ਹਿਰਦੈ ਚਰਨ ਕੀ ਹੈ ਮਹਾਰਾਜ? ਆਖਿਆ ਸ਼ਬਦ ਸਤਿਗੁਰ ਕੋ, ਗੁਰੂ ਦਾ ਸ਼ਬਦ ਹੀ ਚਰਨ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਹੀ ਸਾਡੇ ਲਈ ਕੀ ਹੈ? ਚਰਨ ਹਨ, ਪੈਰ ਹਨ। ਹੁਣ ਜਿਹਨੇ ਸ਼ਬਦ ਹਿਰਦੇ ਵਿੱਚ ਟਿਕਾ ਲਿਆ, ਸਮਝੋ ਉਹਨੇ ਚਰਨ ਵੀ ਹਿਰਦੇ 'ਚ ਟਿਕਾ ਲਏ। ਚਰਨਾਂ ਉੱਤੇ ਨਮਸਕਾਰ ਕਰਨ ਦਾ ਭਾਵ ਹੈ ਵੀ ਕਿਸੇ ਬੰਦੇ ਨੂੰ ਵੱਡਾ ਜਾਣ ਕੇ ਆਪਣੇ ਆਪ ਨੂੰ ਉਹਦੇ ਅੱਗੇ ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ। ਗੁਰੂ ਨੂੰ ਮੱਥਾ ਟੇਕਣ ਦਾ ਮਤਲਬ ਇਹੋ ਹੀ ਹੈ। ਗੁਰਦੁਆਰੇ ਵਿੱਚ ਸ਼ਬਦ ਗੁਰੂ ਨੂੰ ਮੱਥਾ ਟੇਕਣ ਦਾ ਅਰਥ ਇਹੋ ਹੀ ਹੈ ਵੀ ਗੁਰੂ ਤੂੰ ਵੱਡਾ ਹੈ, ਇਸ ਕਰਕੇ ਮੈਂ ਆਪਣਾ ਆਪਾ ਤੈਨੂੰ ਚੁਕਾਉਂਦਾ ਹਾਂ। ਹੁਣ ਗੁਰਦੇਵ ਮਹਾਰਾਜ ਨੇ ਆਖਿਆ ਜਨ ਕੇ ਚਰਨ, ਸੇਵਕ ਦੇ ਚਰਨ ਵਸੈ ਮੇਰੇ ਹੀਰ ਹੈ। ਕਿੱਥੇ ਵਸਣ? ਮੇਰੇ ਹਿਰਦੇ ਵਿੱਚ। ਇਹਨੂੰ ਹੀ ਆਪਾਂ ਇੱਦਾਂ ਪੜ੍ਹਦੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਧੂੜ ਕਿਹੜੀ ਹੈ? ਗੁਰੂ ਦੇ ਸ਼ਬਦ

0: ਰੂਪੀ ਚਰਨ ਵਿੱਚੋਂ ਨਿਕਲਿਆ ਹੋਇਆ ਉਪਦੇਸ਼ ਧੂੜ ਹੈ। ਬਾਹਰ ਦੀਆਂ ਮਿੱਟੀਆਂ ਬੰਦਾ ਮੱਥੇ ਨੂੰ ਮਿਲੀ ਜਾਵੇ, ਇਹਦਾ ਕੋਈ ਲਾਭ ਨਹੀਂ ਹੈ। ਗੁਰੂ ਦੇ ਸ਼ਬਦ ਵਿੱਚੋਂ ਜਿਹੜੀ ਧੂੜ ਨਿਕਲ ਰਹੀ ਨਾ, ਜਿਹੜਾ ਤੱਤ ਗਿਆਨ ਨਿਕਲ ਰਿਹਾ, ਉਹਨੂੰ ਜੀਵਨ ਵਿੱਚ ਢਾਲਣਾ। ਆਖਿਆ ਜਨ ਕੀ ਧੂੜ ਦੇਹੋ ਕਿਰਪਾ ਨਿੱਧ, ਜਨ ਕੇ ਚਰਨ ਵਸੈ ਮੇਰੇ ਹੀਰੈ, ਸੰਗ ਪਨੀਤਾ ਦੇਈ, ਮੇਰਾ ਸਰੀਰ ਪਵਿੱਤਰ ਹੋ ਜਾਵੇਗਾ। ਫਿਰ ਸਰੀਰ ਪਵਿੱਤਰ ਹੋ ਗਿਆ। ਬਾਬੇ ਨੇ ਕਿਹਾ ਜਨ ਕੀ ਧੂੜ ਦੇਹੋ, ਸੇਵਕ ਦੀ ਮੈਨੂੰ ਕੀ ਦਿਓ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਆਹੇ। ਭਾਵ ਇਹ ਹੈ ਵੀ ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ, ਜਿਹੜੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰਦੇ ਨੇ, ਉਹਨਾਂ ਦੀ ਮੈਨੂੰ ਧੂੜ ਮਿਲ ਜਾਵੇ, ਉਹਨਾਂ ਦੀ ਸੰਗਤ ਮਿਲ ਜਾਵੇ, ਤੇ ਮੇਰੇ ਵਰਗੇ ਪਾਪੀ ਦਾ ਵੀ ਪਾਰ ਉਤਾਰਾ ਹੋ ਜਾਵੇ। ਇਹਨਾਂ ਅਰਥਾਂ ਨੂੰ ਏਦਾਂ ਸਮਝੀਏ, ਗੁਰਸਿੱਖਾਂ ਕੀ ਹਰ ਧੂੜ ਦੇ। ਫਿਰ ਜਿੰਨੇ ਬਚਨ ਆਉਂਦੇ ਨੇ ਜੀ, ਧੂੜ ਘੋਲ ਘੋਲ ਪੀਜੈ, ਉਹ ਬਾਬਿਆਂ ਨੇ ਕੀ ਕੀਤਾ, ਉਹਨੇ ਟੋਕਰੀ ਇੱਕ ਸਾਹਮਣੇ ਬੱਠਲ ਰੱਖ ਲਿਆ, ਉਹ 'ਚ ਪਾਣੀ ਪਾਇਆ, ਥੋੜ੍ਹੀ ਜਿਹੀ ਧੂੜ ਆਪਦੇ ਪੈਰ ਵਿੱਚ ਡੁਬੋਏ, ਅਤੇ ਇੱਦਾਂ ਕਰਕੇ ਲੋਕ ਪੀ ਜਾ ਰਹੇ ਨੇ। ਜਿਨ੍ਹਾਂ ਦੇ ਘਰਾਂ 'ਚ ਫਿਲਟਰ ਲੱਗੇ ਨੇ ਨਾ, ਪਿਊਰੀਫਾਈ ਲੱਗੇ ਨੇ, ਉਹ ਵੀ ਸੰਕੋਚਦੇ ਨੇ, ਉਹ ਵੀ ਪੀ ਜਾਂਦੇ, ਉਹਨਾਂ ਲੱਗਦਾ ਸ਼ਾਇਦ ਇਹਦੇ ਵਿੱਚ ਹੀ ਸਾਰਾ ਕੁਝ। ਨਹੀਂ, ਵੀ ਧੂੜ ਹੈ ਸੰਗਤ, ਧੂੜ ਹੈ ਗੁਰੂ ਵੱਲੋਂ ਦਿੱਤੀ ਹੋਈ ਨਿਰਮਲ ਵਿਚਾਰ, ਇਸ ਤੋਂ ਬਿਨਾਂ ਹੋਰ ਕੋਈ ਧੂੜ ਨਹੀਂ ਹੈ। ਸਾਧ ਕੇ ਚਰਨ ਧੋਏ ਧੋਏ ਪੀਓ, ਆਖਿਆ ਮੈਂ ਸਾਧੂ ਦੇ ਚਰਨ ਧੋ ਕੇ ਪੀਵਾਂ। ਹੁਣ ਗੁਰੂ ਗ੍ਰੰਥ ਸਾਹਿਬ ਸਾਧੂ ਹੈ, ਇਹਨਾਂ ਦੇ ਚਰਨ ਕਿਵੇਂ ਧੋ ਕੇ ਪੀਓਗੇ, ਕਿਉਂਕਿ ਸ਼ਬਦ ਨੇ ਨਾ। ਤੇ ਸ਼ਬਦ ਦੇ ਚਰਨ ਧੋ ਕੇ ਪੀਣ ਦਾ ਮਤਲਬ ਹੈ ਵੀ ਮੈਂ ਇੱਥੋਂ ਦਾ ਤੱਤ ਗਿਆ, ਕਿਉਂਕਿ ਪੋਇਟਰੀ ਹੈ, ਇਹਨੂੰ ਇਹਦਾ ਜਿਹੜੀ ਪੋਇਟਰੀ ਹੁੰਦੀ ਹੈ। ਹੁਣ ਪੋਇਟਰੀ 'ਚ ਬੰਦਾ ਕਹਿੰਦਾ ਹੈ ਮੈਂ ਅਸਮਾਨ ਤੋਂ ਤਾਰੇ ਤੋੜ ਲਿਆਵਾਂਗਾ, ਕਦੀ ਕੋਈ ਗਿਆ ਜਿੱਤਾ ਹੀ ਅਸਮਾਨ ਤੋਂ ਤਾਰੇ ਤੋੜਨ, ਕੀ ਟੁੱਟ ਸਕਦੇ ਨੇ ਉਹ, ਗੱਲ ਹੀ ਹੈ ਨਾ, ਪੋਇਟਰੀ ਹੈ, ਕਵਿਤਾ ਹੈ। ਮਾਂ ਕਹਿੰਦੀ ਹੈ ਮੇਰਾ ਪੁੱਤ ਸ਼ੇਰ ਹੈ, ਉਹਦੇ ਕੋਈ ਪੂਛ ਨਹੀਂ ਹੁੰਦੀ, ਕੱਖ ਨਹੀਂ ਹੁੰਦਾ, ਮਤਲਬ ਉਹ ਤੁਸੀਂ ਗੁਣ ਜਿਹੜਾ ਹੈ ਉਹਦਾ ਜ਼ਿਕਰ ਕੀਤਾ ਹੈ ਵੀ ਇਹਦੇ ਵਿੱਚ ਇਹ ਗੁਣ ਹੈ ਵੀ ਸ਼ੇਰ ਹੈ, ਵੀ ਜਿਵੇਂ ਸ਼ੇਰ ਖੌਫ ਨਹੀਂ ਕਰਦਾ, ਮੇਰਾ ਪੁੱਤ ਵੀ ਖੌਫ ਜ਼ਿਆਦਾ ਨਹੀਂ ਹੁੰਦਾ, ਇੱਦਾਂ ਮਾਂ ਹੌਸਲਾ ਦਿੰਦੀ ਬੱਚੇ ਨੂੰ। ਜਦੋਂ ਕੋਈ ਕਹਿੰਦਾ ਮੈਂ ਤਾਰੇ ਤੋੜ ਕੇ ਲਿਆਊਂਗਾ, ਤਾਰੇ ਕੋਈ ਨਹੀਂ ਤੋੜ ਸਕਦਾ, ਆਪਾਂ ਵੀ ਆਪਣੀ ਸਮਰੱਥਾ ਕੀ ਹੈ, ਕੁਝ ਵੀ ਨਹੀਂ ਹੈ। ਮਤਲਬ ਤਾਰੇ ਤੋੜਨ ਦਾ ਅਰਥ ਹੈ ਵੀ ਮੈਂ ਆਪਣੀ ਸਮਰੱਥਾ, ਆਪਣੀ ਵਿੱਤ ਤੋਂ ਬਾਹਰ ਹੋ ਕੇ ਵੀ ਕੰਮ ਕਰਨ ਲਈ ਤਿਆਰ ਹਾਂ। ਉਹ ਜਜ਼ਬੇ ਦਾ ਨਾਂ ਹੈ। ਆਪਾਂ ਕਿਹਾ ਜੀ 1,25,000 ਸੇ ਏਕ ਲੜਾਊ, ਹੁਣ ਇੱਕ ਪਾਸੇ 1,25,000 ਬੰਦਾ ਹੋਵੇ, ਇੱਕ ਪਾਸੇ ਇਕੱਲਾ ਬੰਦਾ ਹੋਵੇ, ਜਿੱਤ ਜੂਗਾ ਉਹਦੇ ਕੋਲੋਂ, ਜਿੱਤ ਨਹੀਂ ਸਕਦਾ, ਪਰ ਉਹਦੇ ਅੰਦਰ ਵੀ ਸਮਰੱਥਾ ਹੈਗੀ ਹੈ ਵੀ ਉਹ 1,25,000 ਬੰਦਾ ਵੇਖ ਕੇ ਵੀ ਘਬਰਾਉਂਦਾ ਨਹੀਂ ਹੈ। ਆਹ ਹੈ ਗੱਲ, ਗੱਲ ਤੇ ਉਸ ਭਾਵਨਾ ਨੂੰ ਸਮਝਣ ਦੀ ਹੈ ਨਾ। ਜੇ ਆਪਾਂ ਕਹਿੰਦੇ ਵੀ ਚਿੜੀ ਤੋਂ ਮੈਂ ਬਾਜ ਤੜਾ ਦਿਉਂ, ਚਿੜੀਆਂ ਸੋ ਮੈਂ ਬਾਜ ਤੜਾਊਂ, ਆਪਾਂ ਪੜ੍ਹਦੇ ਹਾਂ ਤੋਕੇ, ਉੱਥੇ ਜਿਹੜੇ ਆਪਣੇ ਆਪ ਨੂੰ ਚਿੜੀ ਦੀ ਨਿਆਈ ਸਮਝਦੇ ਸੀ ਨਾ, ਜਿਨ੍ਹਾਂ ਦੀ ਕੋਈ ਸਮਰੱਥਾ ਨਹੀਂ ਸੀ, ਉਹ ਵੀ ਬਾਜਾਂ ਨਾਲ ਲੜਨ ਜੋਗੇ ਹੋ ਗਏ। ਗੱਲ ਸਮਰੱਥਾ ਦੀ ਹੈ, ਗੱਲ ਪੋਇਟਰੀ ਦੇ ਉਸ ਮੀਨਿੰਗ ਨੂੰ ਸਮਝਣ ਦੀ ਹੈ, ਉਸ ਭਾਵ ਨੂੰ ਸਮਝਣ ਦੀ ਹੈ। ਜਦੋਂ ਅਸੀਂ ਨਹੀਂ ਸਮਝ ਸਕੇ, ਉਦੋਂ ਸਾਨੂੰ ਕਿਸੇ ਨੇ ਪੜ੍ਹਾਇਆ ਭਾਈ ਬਾਬਿਆਂ ਦੇ ਚਰਨ ਧੋ ਧੋ ਕੇ ਪੀਓ, ਅਗਲੇ ਨੇ ਪਾਣੀ ਪਾ ਕੇ ਆਪਣੇ ਪੈਰ ਰੱਖੇ ਤੇ ਲੋਕਾਂ ਨੇ ਸਾਰਾ ਪਾਣੀ ਉਹ ਅੰਦਰ ਗੜਕ ਲਿਆ, ਉਹ ਪੀ ਲਿਆ, ਫਿਰ ਅਸੀਂ ਦੂਜੇ ਬੰਨੇ ਤੁਰ ਪਏ। ਇਹਨਾਂ ਬਾਣੀ ਦੇ ਭਾਵਾਂ ਨੂੰ ਸਮਝੀਏ, ਇਹਦਾ ਮਤਲਬ ਕੀ। ਵੇਖੋ, ਇੱਕ ਹੁੰਦੇ ਨੇ ਅਰਥ ਭਾਵ ਜਿਹੜੇ ਸਿੱਧੇ ਜਿਹੇ ਹੁੰਦੇ ਨੇ, ਇੱਕ ਹੁੰਦਾ ਹੈ ਉਹਦਾ ਅਰਥ ਕੀ ਹੁੰਦੇ ਨੇ ਵੀ ਇੱਕ ਤੋਕ ਹੈ ਉਹਦਾ ਮੀਨਿੰਗ ਕੀ ਬਣਦਾ, ਤੇ ਇੱਕ ਹੁੰਦਾ ਹੈ ਵੀ ਉਹ ਜਿਹੜਾ ਮੀਨਿੰਗ ਹੈ ਉਹਦੇ ਵਿੱਚੋਂ ਗਾਂ ਭਾਵ ਕੀ ਸਮਝ ਲੱਗਦਾ ਹੈ। ਬਾਣੀ ਨੂੰ ਵੀ ਸਾਨੂੰ ਇੱਦਾਂ ਸਮਝਣਾ ਪੈਣਾ, ਇਹ ਗੁਰੂ ਸਾਹਿਬ ਨੇ ਪੋਇਟਰੀ ਉਚਾਰਨ ਕੀਤੀ ਹੈ, ਕਵਿਤਾ ਹੈ, ਹਾਂ ਇਹ ਬ੍ਰਹਮ ਦਾ ਗੀਤ ਹੈ, ਇਹ ਕੋਈ ਦੁਨੀਆਂ ਦਾ ਗੀਤ ਨਹੀਂ ਹੈ। ਤਾਂ ਤੇ ਮਹਾਰਾਜ ਨੇ ਆਖਿਆ ਜਨ ਕੇ ਚਰਨ ਵਸੈ ਮੇਰੇ ਹੀ ਹੈ, ਚਰਨ ਵਸ ਜਾਣ, ਚਰਨ ਦਾ ਭਾਵ ਸਮਝ ਲਓ ਉਪਦੇਸ਼, ਜਨ ਕੇ ਚਰਨ ਵਸੈ ਮੇਰੇ ਹੀ ਹੈ, ਕੀ ਹੋਵੇਗਾ, ਸੰਗ ਪਨੀਤਾ ਦੇਹੀ, ਮੇਰੀ ਜਿਹੜੀ ਦੇਹੀ ਹੈ ਇਹ ਪਵਿੱਤਰ ਤਾਂ ਹੋਵੇਗੀ, ਦੇਹੀ ਨਹਾਤਿਆਂ ਪਵਿੱਤਰ ਨਹੀਂ ਹੋਣੀ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਸਤਿਗੁਰੂ ਨੇ ਆਖਿਆ ਜੇ ਤੈਨੂੰ ਪਾਉਂਦਾ ਹੋਵੇ ਤਾਂ ਨਹਾਵਾਂ ਨਾ, ਦੇਹੀ ਕਿਵੇਂ ਪਵਿੱਤਰ ਹੋਣੀ ਹੈ, ਦੇਹੀ ਹੋਣੀ ਹੈ ਮਨ ਮੰਦਰ, ਜਦੋਂ ਮਨ ਨੂੰ ਕੀ ਬਣਾ ਲਿਆ ਤੂੰ, ਮੰਦਰ ਬਣਾ ਲਿਆ, ਤਨ ਵੇਸ ਕਲੰਦਰ, ਕਲੰਦਰ ਕਹਿੰਦੇ ਨੇ ਰਮਤੇ ਸਾਧੂਆਂ ਨੂੰ, ਆ ਜਿਹੜੇ ਤੁਰੇ ਫਿਰਦੇ ਹੁੰਦੇ ਸੀ ਰਮਤੇ ਸਾਧੂ ਨੂੰ ਕਲੰਦਰ ਕਹਿੰਦੇ ਨੇ। ਬਾਬੇ ਨੇ ਆਖਿਆ ਤਨ ਵੇਸ ਕਲੰਦਰ, ਮੇਰੇ ਆ ਜਿਹੜੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਇਹ ਰਮਤੇ ਸਾਧੂ ਜਿਹੜੇ ਪਹਿਲਾਂ ਬਾਹਰ ਭੱਜੇ ਫਿਰਦੇ ਸੀ, ਹੁਣ ਇਹ ਅੰਦਰ ਨੂੰ ਹੋ ਗਏ, ਮਨ ਮੰਦਰ, ਮਨ ਮੇਰਾ ਮੰਦਰ ਬਣ ਗਿਆ, ਤਨ ਵੇਸ ਕਲੰਦਰ, ਤਨ ਦੀ ਵੇਸ ਭੂਸ਼ਾ ਕਲੰਦਰਾਂ ਵਾਲੀ ਹੋ ਗਈ। ਜਿਵੇਂ ਰਮਤੇ ਸਾਧੂ ਕੀ ਹੁੰਦੇ ਸੀ, ਅੱਜ ਇੱਕ ਤੀਰਥ ਤੇ, ਕੱਲ ਨੂੰ ਦੂਜੇ ਤੇ, ਪਰਸੋਂ ਤੀਜੇ ਤੇ, ਫਿਰ ਚੌਥੇ ਤੇ, ਪੰਜਵੇਂ ਤੇ, ਉਹਨਾਂ ਨੇ ਇੱਦਾਂ ਭਟਕਦੇ ਰਹਿਣਾ, ਇੱਦਾਂ ਤੁਰੇ ਫਿਰਦੇ ਰਹਿਣਾ। ਬਾਬੇ ਨੇ ਆਖਿਆ ਹੁਣ ਮੇਰੇ ਮੇਰੇ ਗਿਆਨ ਇੰਦਰੇ ਕਰਮ ਇੰਦਰੇ ਅੰਦਰ ਨੂੰ ਤੁਰ ਪਏ। ਰਮਤੇ ਸਾਧੂ ਜਿਹੜੇ ਪਹਿਲਾਂ ਬਾਹਰ ਭੱਜੇ ਫਿਰਦੇ ਸੀ, ਹੁਣ ਕਿੱਥੇ ਹੋ ਗਏ? ਮਨ ਵਾਲੇ ਬੰਨੇ ਹੋ ਗਏ, ਇਹਦੀ ਖੋਜ ਕਰਨ ਲੱਗ ਪਏ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ। ਮੈਂ ਕਿੱਥੇ ਨਹਾਉਣ ਲੱਗ ਪਿਆ? ਆਪਣੇ ਅੰਦਰ ਦੇ ਤੀਰਥ ਉੱਤੇ ਇਸ਼ਨਾਨ ਕਰਨ ਲੱਗ ਪਿਆ। ਅੰਤਰਗਤ ਤੀਰਥ ਮਲ ਨਾਉ, ਮੈਂ ਇੱਥੇ ਨਹਾਉਣਾ ਹੁਣ। ਘੱਟ ਹੀ ਤੀਰਥ ਨਾਵਾਂ, ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਏਕ ਸ਼ਬਦ ਮੇਰਾ ਪ੍ਰਾਣ ਪਸਤ ਹੈ। ਹੁਣ ਗੁਰੂ ਦਾ ਉਹ ਸ਼ਬਦ ਮੇਰੇ ਪ੍ਰਾਣਾਂ ਦਾ ਕੀ ਬਣ ਗਿਆ? ਆਸਰਾ ਬਣ ਗਿਆ। ਆ ਹੈ ਇੱਦਾਂ ਪਵਿੱਤਰ ਹੋਣਾ। ਜੇ ਜੇ ਦੁਨੀਆਂ ਦੇ ਤੀਰਥਾਂ ਦੀ ਗੱਲ ਹੁੰਦੀ ਤੇ ਬਾਬੇ ਨੇ ਕਿਹਾ ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਹੇ ਤੀਰਥਾਂ ਤੇ ਨਹਾਉਣ ਵਾਲਿਓ, ਗੁਰੂ ਦਾ ਨਾਮ ਹੀ ਤੀਰਥ ਹੈ। ਤੀਰਥ ਨਾਵਣ ਜਾਉ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਅੱਜ ਹੁਣ ਆਪਾਂ ਕੀਤਾ ਇਹ ਕੀ ਹੈ? ਤੀਰਥ ਹੀ ਹੈ, ਇਹ ਕਿਸੇ ਤੀਰਥ ਨਾਲੋਂ ਘੱਟ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਦਰ ਜਦੋਂ ਗਿਆਨ ਸੋਝੀ ਆ ਜਾਂਦੀ, ਇਹੋ ਤੀਰਥ ਹੈ। ਅੰਤਰ ਗਿਆਨ ਹੈ, ਬਾਬੇ ਨੇ ਕਿਹਾ ਗੁਰ ਗਿਆਨ ਸਾਚਾ ਥਾਨ ਤੀਰਥ। ਗੁਰੂ ਦਾ ਗਿਆਨ ਹੀ ਮੇਰੇ ਲਈ ਕੀ ਹੈ? ਸੱਚਾ ਤੀਰਥ। ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ। ਇਹੋ ਹੀ ਮੇਰੇ ਲਈ ਦਸ ਪੁਰਬ ਹੈ, ਇਹੋ ਹੀ ਦਸਹਰਾ ਹੈ, ਸਾਰਾ ਕੁਝ ਮੇਰੇ ਲਈ ਕੀ ਹੈ? ਗੁਰੂ ਦਾ ਗਿਆਨ ਹੈ। ਕਿਉਂਕਿ ਮੈਨੂੰ ਪਤਾ ਹੈ ਵੀ ਜੇ ਇਹਦੇ ਵਿੱਚ ਚੁੱਭੀ ਮਾਰਾਂਗਾ ਤੇ ਫਿਰ ਹੀ ਮੇਰੇ ਜੀਵਨ ਵਿੱਚ ਕੋਈ ਪਲਟਾ ਆਵੇਗਾ, ਫਿਰ ਹੀ ਮੈਂ ਪਵਿੱਤਰ ਹੋਵਾਂਗਾ। ਹੋਰ ਬਚਨ ਆਸਾ ਕੀ ਵਾਰ ਵਿੱਚੋਂ ਪੜ੍ਹ ਲਓ। ਸਤਿਗੁਰ ਨੇ ਆਖਿਆ, ਮਹਾਰਾਜ ਨੂੰ ਕਿਸੇ ਨੇ ਪੁੱਛਿਆ, ਬਾਬਾ ਜੀ ਬੰਦਾ ਸੁੱਚਾ ਕਿਵੇਂ ਹੋ ਸਕਦਾ ਹੈ, ਪਵਿੱਤਰ ਕਿਵੇਂ ਹੋ ਸਕਦਾ ਹੈ? ਸਤਿਗੁਰ ਨੇ ਆਖਿਆ, ਜਿਸ ਮਨੁੱਖ ਨੇ ਜ਼ਿੰਦਗੀ ਵਿੱਚ ਸੱਚ ਪਾ ਲਿਆ ਉਹ ਸੁੱਚਾ ਹੋ ਗਿਆ। ਜਿਹਨੇ ਸੱਚ ਪਾ ਲਿਆ ਉਹ ਸੁੱਚਾ ਹੋ ਗਿਆ। ਤੇ ਉਹ ਬੋਲ ਹੈ, ਸੁੱਚ ਹੋਵੇ ਤਾਂ ਸੱਚ ਪਾਈ। ਹੁਣ ਦੋ ਅਰਥ ਇਹਦੇ ਬਣ ਜਾਣੇ ਨੇ, ਵੈਸੇ ਤੇ ਵਿਸ਼ਰਾਮ ਇੱਥੇ ਬਹੁਤਾ ਲਾ ਦਿੰਦੇ ਨੇ। ਸੁੱਚ ਹੋਵੇ ਤਾਂ ਸੱਚ ਪਾਈ ਹੈ, ਤੇ ਜੇ ਮੈਂ ਇੱਦਾਂ ਪੜ੍ਹਾਂ ਵੀ ਸੁੱਚ ਹੋਵੇ ਤਾਂ ਸੱਚ ਪਾਈ ਹੈ, ਤੁਕ ਤੇ ਇੱਕੋ ਹੀ ਹੈ, ਅਰਥ ਬਦਲ ਗਏ। ਜੇ ਮੈਂ ਬੋਲਿਆ ਸੁੱਚ ਹੋਵੇ, ਸੁੱਚਮਤਾ ਹੁੰਦੀ ਤਾਂ ਸੱਚ ਪਾਈਏ, ਤਾਂ ਸੱਚ ਮਿਲਦਾ। ਸੁੱਚ ਹੋਵੇ ਤਾਂ, ਸੁੱਚ ਹੁੰਦੀ ਹੀ ਤਾਂ ਹੈ, ਕਦੋਂ? ਸੱਚ ਪਾਈਏ, ਜਦੋਂ ਬੰਦਾ ਆਪਣੀ ਜ਼ਿੰਦਗੀ ਵਿੱਚ ਸੱਚਾਈ ਨਾਲ ਜਿਉਣਾ ਸ਼ੁਰੂ ਕਰਦਾ ਹੈ ਨਾ, ਅਸਲ ਵਿੱਚ ਸੁੱਚਮਤਾ ਉਦੋਂ ਹੁੰਦੀ ਹੈ, ਅਸਲ ਵਿੱਚ ਬੰਦਾ ਸੁੱਚਾ ਉਦੋਂ ਹੁੰਦਾ ਹੈ। ਅਦਰਵਾਈਜ਼ ਬੰਦਾ ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਮਹਾਰਾਜ ਨੇ ਕਿਹਾ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਜਿਵੇਂ ਕਹਿ ਦਾ ਭਾਂਡਾ ਹੋਵੇ, ਉਹਨੂੰ ਜਿੰਨਾ ਜਿੰਨਾ ਮਲੀ ਜਾਓਗੇ ਹੋਰ ਉਹਦੇ ਅੰਦਰੋਂ ਮੈਲ ਨਿਕਲਦੀ, ਉਹਨੂੰ ਸੌ ਰਾਂ ਧੋ ਲਓ ਉਹਦੀ ਮੈਲ ਨਹੀਂ ਜਾਵੇਗੀ। ਬਾਬੇ ਨੇ ਕਿਹਾ ਇੱਦਾਂ ਹੀ ਬੰਦੇ ਦਾ ਸਰੀਰ ਹੈ, ਬੰਦਾ ਸੌ ਵਾਰ ਇਹਨੂੰ ਧੋ ਲਵੇ ਕਦੀ ਕਿਸੇ ਤੀਰਥ ਉੱਤੇ। ਕਬੀਰ ਨੇ ਤੇ ਇੱਥੋਂ ਤਾਂ ਗੱਲ ਆਖੀ, ਉਹਨਾਂ ਨੇ ਆਖਿਆ ਕਬੀਰ ਗੰਗਾ ਤੀਰ ਜੋ ਘਰ ਕਰੈ। ਕਬੀਰ ਸਾਹਿਬ ਦਾ ਬੋਲ ਬੜਾ ਪਿਆਰਾ ਹੈ, ਗੰਗਾ ਤੀਰ, ਤੀਰ ਦਾ ਅਰਥ ਹੁੰਦਾ ਜੀ ਕੰਡਾ, ਤੇ ਕਬੀਰ ਸਾਹਿਬ ਨੇ ਆਖਿਆ ਕਬੀਰ ਗੰਗਾ ਤੀਰ ਜੋ ਘਰ ਕਰੈ, ਜੇ ਤੂੰ ਆਪਣਾ ਘਰ ਗੰਗਾ ਦੇ ਕੰਢੇ ਤੇ ਬਣਾ ਲਵੇਂ। ਕਈ ਵਾਰ ਬੰਦੇ ਨਾਲ ਲੱਗਦਾ ਕਾਸ਼ ਕਿਤੇ ਅਸੀਂ ਫਲਾਨੀ ਜਗ੍ਹਾ ਤੇ ਰਹਿੰਦੇ ਹੋਈਏ। ਹੁਣ ਕਈ ਤਾਂ ਧਾਰਮਿਕ, ਜਿਹਨਾਂ ਨੂੰ ਜ਼ਿਆਦਾ ਥੋੜ੍ਹੀ ਜਿਹੀ ਧਾਰਮਿਕ ਬਿਰਤੀ ਦਾ ਪ੍ਰਗਟਾਵਾ ਕਰਦੇ ਨੇ, ਉਹ ਕਹਿੰਦੇ ਨੇ ਸਾਡਾ ਤੇ ਜੀ ਕਰਦਾ ਅਸੀਂ ਦਰਬਾਰ ਸਾਹਿਬ ਹੀ ਰਹਿਣ ਲੱਗ ਜਾਈਏ, ਸਾਡਾ ਤੇ ਜੀ ਕਰਦਾ ਅਸੀਂ ਹਜ਼ੂਰ ਸਾਹਿਬ ਹੀ ਰਹਿਣ ਲੱਗ ਜਾਈਏ, ਸਾਡਾ ਤੇ ਜੀ ਕਰਦਾ ਅਸੀਂ ਕਿਸੇ ਧਾਰਮਿਕ ਸਥਾਨ ਤੇ ਰਹਿਣ ਲੱਗ ਜਾਈਏ। ਪਤਾ ਨਹੀਂ ਕਿਉਂ ਭਰਮ ਹੈ ਵੀ ਜਿਹੜੇ ਧਾਰਮਿਕ ਸਥਾਨਾਂ ਤੇ ਰਹਿੰਦੇ ਨੇ ਉਹ ਸਾਰੇ ਚੰਗੇ ਹੀ ਹੁੰਦੇ ਨੇ, ਸਾਨੂੰ ਕਿਉਂ ਲੱਗਦਾ? ਜਿਵੇਂ ਨਾ ਤੁਸੀਂ ਵੇਖੋ, ਬੰਦੇ ਨੂੰ ਆਪਣਾ ਪਿੰਡ ਭੈੜਾ ਲੱਗਦਾ ਤੇ ਜਿਹੜੇ ਪਿੰਡ ਵਿੱਚ ਉਹ ਗਿਆ ਨਹੀਂ ਹੁੰਦਾ ਉਹ ਪਿੰਡ ਉਹਨੂੰ ਕੀ ਲੱਗਦਾ? ਚੰਗਾ ਲੱਗਦਾ। ਤੇ ਜਦੋਂ ਫਿਰ ਉੱਥੋਂ ਉੱਠ ਕੇ ਸਾਰਾ ਕੁਝ ਲਿਜਾ ਕੇ ਉੱਥੇ ਲੱਗਦਾ, ਕਹਿੰਦਾ ਜੀ ਪਹਿਲਾਂ ਹੀ ਚੰਗਾ ਸੀ। ਇਹ ਹਰ ਇੱਕ ਦੀ ਆਪਣੀ ਜੌਬ ਬੰਦੇ ਨੂੰ ਚੰਗੀ ਨਹੀਂ ਲੱਗਦੀ, ਦੂਜੀ ਜੌਬ ਬੰਦੇ ਨੂੰ ਚੰਗੀ ਲੱਗਦੀ ਹੈ। ਇਹ ਬੰਦੇ ਦੀ ਇਹ ਮਨੋਦਸ਼ਾ ਇੱਦਾਂ ਦੀ ਹੈ ਬੰਦੇ ਦੀ। ਆਪਣਾ ਗੁਆਂਢੀ ਨਹੀਂ ਬੰਦੇ ਨੂੰ ਚੰਗਾ ਲੱਗਦਾ, ਬੰਦਾ ਕਹਿੰਦਾ ਸਾਡਾ ਤੇ ਗੁਆਂਢ ਹੀ ਗੰਦਾ ਹੈ, ਉੱਥੋਂ ਉੱਠ ਕੇ ਦੂਜੀ ਜਗ੍ਹਾ ਤੇ ਜਾ ਕੇ ਬੈਠਾ ਤੇ ਫਿਰ ਉੱਥੇ ਵੀ ਉੱਦਾਂ ਦੇ। ਕਹਿੰਦੇ ਨਹੀਂ ਫਿਰ ਪਹਿਲੇ ਹੀ ਚੰਗੇ ਸੀ। ਇਹ ਇਹ ਬੰਦੇ ਦੀ ਮਨੋਦਸ਼ਾ ਇੱਦਾਂ ਦੀ ਹੁੰਦੀ ਹੈ। ਹੁਣ ਕਬੀਰ ਸਾਹਿਬ ਨੇ ਵੇਖੋ ਕੀ ਆਖਿਆ, ਮੈਂ ਕਹਿ ਕੇ ਬੋਲ ਸਮਾਪਤੀ ਕਰਾਂ, ਢਾਡੀ ਜਥਾ ਆ ਗਿਆ। ਕਬੀਰ ਗੰਗਾ ਤੀਰ ਜੋ ਘਰ ਕਰੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਗੰਗਾ ਦੇ ਕੰਢੇ ਉੱਤੇ ਘਰ ਬਣਾ ਲਵੇਂ, ਲੋਕ ਗੰਗਾ ਜਲ ਪੀਂਦੇ ਨੇ, ਪੀਵੈ ਨਿਰਮਲ ਨੀਰ, ਤੇ ਉਹ ਜਿਹੜਾ ਪਵਿੱਤਰ ਜਲ ਹੈ ਤੂੰ ਰੋਜ਼ ਪੀਵੈ, ਤੂੰ ਨਹਾਵੇਂ ਵੀ ਉਹਦੇ ਨਾਲ, ਚਾਹ ਪਾਣੀ ਵੀ ਤੇਰਾ ਉਹਦਾ ਹੋਵੇ, ਸਬਜ਼ੀ ਪਾਣੀ ਸਭ ਕੁਝ ਤੇਰਾ ਉਸੇ ਪਾਣੀ ਚ ਬਣੇ, ਉਸੇ ਪਵਿੱਤਰ ਪਾਣੀ ਚ ਬਣੇ। ਇੱਥੇ ਗੰਗਾ ਜਲ ਵੇਖਦਾ ਕਈ ਰਾਂ ਸੀਸੀਆਂ ਚ ਪਾ ਪਾ ਕੇ। ਪੀਵੈ ਨਿਰਮਲ ਨੀਰ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬੇਨਹਾਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੈ ਕਬੀਰ ਰੱਬੀ ਗੁਣਾਂ ਦੀ ਭਗਤੀ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਕਬੀਰ ਸਾਹਿਬ ਸਾਨੂੰ ਇਹ ਕਹਿੰਦੇ ਨੇ, ਜਨ ਕੇ ਚਰਨ ਵਸੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਇਹੀ, ਮੈਨੂੰ ਤੇਰੇ ਸੇਵਕਾਂ ਦੀ ਧੂੜ ਮਿਲੇ, ਗੁਰੂ ਸਾਹਿਬ ਤੁਹਾਡੀ ਮੱਤ ਮਿਲੇ, ਮੇਰੇ ਲਈ ਸਭ ਤੋਂ ਵੱਡਾ ਸੁਖ ਇਹੋ ਹੀ ਹੈ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੀ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਪਹਿਲਾਂ ਛੋਟੇ ਘੱਲੂਘਾਰੇ ਦਾ ਜੋ ਅੱਜ ਦੇ ਦੀਵਾਨ ਸਮਰਪਿਤ ਹਨ ਛੋਟੇ ਘੱਲੂਘਾਰੇ ਨੂੰ, ਇਹਨਾਂ ਨੇ ਬੜੇ ਵਿਸਥਾਰ ਦੇ ਨਾਲ ਉਹਦੇ ਕਾਰਨ ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਅਤੇ ਨਾਲ ਦੀ ਨਾਲ ਬਾਅਦ ਦੇ ਵਿੱਚ ਗੁਰੂ ਪਾਤਸ਼ਾਹ ਦੇ ਪੰਜਵ ਪਾਤਸ਼ਾਹ ਦੇ ਸ਼ਬਦ ਓਟ ਲੈ ਕੇ, ਅਤੇ ਸਾਡੇ ਰੋਜ਼ਾਨਾ ਜੀਵਨ ਦੀਆਂ ਜੋ ਗਤੀਵਿਧੀਆਂ ਹਨ, ਜਾਂ ਕਿਸ ਤਰ੍ਹਾਂ ਸਾਨੂੰ ਜੀਵਨ ਬਿਤਾਉਣਾ ਚਾਹੀਦਾ ਹੈ, ਆਪ ਜੀ ਦੇ ਨਾਲ ਸਾਂਝ ਪਾਈ ਹੈ। ਸੋ ਹੋਰ ਵੀ ਜੋ ਭਰਮ ਭੁਲੇਖੇ ਸਾਡੇ ਹਨ, ਉਹ ਵੀ ਸ਼ਬਦ ਦੇ ਆਧਾਰ 'ਤੇ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਸੋ ਇਹ ਜਿਹੜੀਆਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਹਨ, ਆਪਾਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਵੀ ਅਪਲਾਈ ਕਰਨ ਦਾ ਯਤਨ ਕਰੀਏ। ਬੜੀ ਚੜ੍ਹਦੀ ਕਲਾ ਵਾਲੇ ਨੌਜਵਾਨ ਹਨ ਇਹ, ਇਹਨਾਂ ਕਾਫੀ ਡੂੰਘੀ ਸਟੱਡੀ ਕੀਤੀ ਹੈ ਗੁਰਮਤਿ ਦੀ, ਅਤੇ ਇਹਨਾਂ ਦਾ ਆਪਾਂ ਜ਼ਰੂਰ ਲਾਹਾ ਲਿਆ ਕਰੀਏ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਜੋ ਹੈ ਬਹੁਤ ਬਹੁਤ ਧੰਨਵਾਦ, ਜਿਸ ਤਰ੍ਹਾਂ ਇਹਨਾਂ ਨੇ ਛੋਟੇ ਘੱਲੂਘਾਰੇ ਦੀ ਗੱਲ ਕੀਤੀ ਸੀ। ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਸਾਨੂੰ ਇਤਿਹਾਸ ਨੂੰ ਜੋ ਜੋ ਬਵਾਣੀਆਂ ਕਹਾਣੀਆਂ ਜੋ ਪੁੱਤ ਸਪੁੱਤ ਕਰੇਨ, ਮਤਲਬ ਕਿ ਸਾਨੂੰ ਇਤਿਹਾਸ ਜੋ ਹੈ ਸਾਡਾ, ਅਸੀਂ ਜੋ ਕਹਾਣੀਆਂ ਗੁਰਪੁਰਬ ਜਾਂ ਇਹ ਦਿਹਾੜੇ ਇਹ ਜੇ ਮਨਾਉਂਦੇ ਹਾਂ, ਉਹ ਪੁੱਤ ਸਪੁੱਤਾਂ ਨੇ ਕਰਨੀਆਂ ਹੁੰਦੀਆਂ ਹਨ, ਅਤੇ ਜਿਹੜੇ ਪੁੱਤ ਹਨ ਜੇ ਮਨਾਉਂਦੇ ਹਨ, ਉਹ ਸਪੁੱਤ ਕਿਸ ਤਰ੍ਹਾਂ ਹੁੰਦੇ ਹਨ ਮੁੜ ਕੇ, ਜੋ ਸਤਿਗੁਰ ਭਾਵੇ ਸੋ ਮੰਨ ਲੈਣ ਅਤੇ ਹੀ ਕਰਮ ਕਰੇਨ, ਜੋ ਸਤਿਗੁਰ ਨੂੰ ਜੋ ਕਰਮ ਪਾਉਂਦੇ ਹਨ ਜੇ ਅਸੀਂ ਉਹ ਕਰਦੇ ਹਾਂ ਤਾਂ ਇਹ ਬਵਾਣੀਆਂ ਕਹਾਣੀਆਂ ਕਰਨ ਦਾ ਤਾਂ ਹੀ ਫਾਇਦਾ ਹੈ। ਸੋ ਭਾਈ ਸਾਹਿਬ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਅਤੇ ਹੁਣ ਸਾਡੇ ਪਾਸ ਜੋ ਹਨ ਹਮੇਸ਼ਾ ਦੀ ਤਰ੍ਹਾਂ ਢਾਡੀ ਜਥਾ ਭਾਈ ਜਸਵੰਤ ਸਿੰਘ ਜੋਸ਼ ਜੀ ਦਾ, ਉਹ 1 ਵਜੇ ਤੱਕ ਆਪ ਜੀ ਦੇ ਨਾਲ ਸਾਂਝ ਪਾਏਗਾ। ਉਸ ਦੇ ਨਾਲ 1-2 ਜਾਣਕਾਰੀਆਂ ਹਨ ਜੇ ਆਪ ਜੀ ਨੇ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਜੋ ਅੱਜ ਦੇ ਦੀਵਾਨਾਂ ਦੇ ਵਿੱਚ ਲੰਗਰ ਅਤੇ ਕੀਰਤਨ ਦੀ ਜੋ ਸੇਵਾ ਹੋ ਰਹੀ ਹੈ, ਉਹਦੇ ਵਿੱਚ ਨਗਰ ਸੂਸਾਂ ਅਤੇ ਨਾਲ ਉਹਨਾਂ ਦੇ ਸਿੰਘ ਐਕਸਕਾਵੇਸ਼ਨ ਦੇ ਭਾਈ ਕੁਲਦੀਪ ਸਿੰਘ ਜੀ ਸੋਹੀ ਉਹਨਾਂ ਦੇ ਪਰਿਵਾਰਾਂ ਵੱਲੋਂ, ਅਤੇ ਨਾਲ ਦੀ ਨਾਲ ਜੋ ਹੈ ਨਗਰ ਲੋਹੀਆਂ ਜ਼ਿਲ੍ਹਾ ਜਲੰਧਰ ਦੀ ਸੰਗਤ ਉਹਨਾਂ ਵੱਲੋਂ ਵੀ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਅਤੇ ਉਹਨਾਂ ਵੱਲੋਂ ਵੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਅਤੇ ਕੁਲਵਿੰਦਰ ਸਿੰਘ ਜੀ ਧਾਲੀਵਾਲ ਉਹਨਾਂ ਦੇ ਪਰਿਵਾਰ ਵੱਲੋਂ, ਰਾਜਵੰਤ ਸਿੰਘ ਜੀ ਔਜਲਾ ਅਤੇ ਜਗਦੀਸ਼ ਸਿੰਘ ਜੀ ਔਜਲਾ ਇਹਨਾਂ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਨਗਰ ਸੂਸਾਂ ਦੀ ਸੰਗਤ ਵੱਲੋਂ ਜੋ ਹੈ ਹਰ ਸਾਲ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਜਾਂਦੀ ਹੈ। ਅਤੇ ਉਹਨਾਂ ਦੇ ਵੱਲੋਂ ਮੈਨੂੰ ਇੱਕ ਅਨਾਊਂਸਮੈਂਟ ਕਹਿ ਲਓ, ਸੂਚਨਾ ਕਹਿ ਲਓ, ਜਾਣਕਾਰੀ ਕਹਿ ਲਓ ਇਸ ਨੂੰ, ਉਹਨਾਂ ਨਗਰਾਂ ਵਾਸਤੇ ਹੈ। ਨਗਰ ਸੂਸਾਂ ਵੱਲੋਂ ਅਗਲੇ ਸਾਲ ਦਾ ਜੋ ਅਖੰਡ ਪਾਠ ਸਾਹਿਬ ਹੈ ਉਹ 21, 22 ਤੇ 23 21 ਮਈ ਨੂੰ 2027 'ਚ ਅਖੰਡ ਪਾਠ ਸਾਹਿਬ ਰੱਖਣੇ ਹਨ ਉਹਨਾਂ ਨੇ, ਜਿਨ੍ਹਾਂ ਦੇ ਭੋਗ 23 ਮਈ 2027 ਨੂੰ ਪੈਣੇ ਹਨ। ਜੇ ਨਗਰ ਸੂਸਾਂ ਦੀ ਸੰਗਤ ਜਿਹੜੀ ਇੱਥੇ ਹੈ ਜਾਂ ਲੰਗਰ ਹਾਲ ਵਿੱਚ ਮੇਰੀ ਆਵਾਜ਼ ਸੁਣਦੀ ਹੋਵੇ ਤਾਂ ਇਹ ਡੇਟਾ ਨੋਟ ਕਰ ਲੈਣ ਜਾਂ ਆਪਣੇ ਜੋ ਕੈਲੰਡਰਾਂ 'ਤੇ ਲਿਖ ਲੈਣ। ਸੋ ਉਹਨਾਂ ਵੱਲੋਂ ਇਹ ਪ੍ਰਬੰਧਕ ਵੀਰਾਂ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ। ਸੋ ਆਓ ਭਾਈ ਸਾਹਿਬ ਜੀ ਪਾਸੋਂ ਹੁਣ 1 ਵਜੇ ਤੱਕ ਜੋ ਢਾਡੀ ਵਾਰਾਂ ਰਾਹੀਂ ਆਪਾਂ ਜੋ ਸਿੱਖ ਇਤਿਹਾਸ ਹੈ, ਗੁਰ ਇਤਿਹਾਸ ਹੈ, ਸਾਡਾ ਕੌਮੀ ਇਤਿਹਾਸ ਹੈ, ਉਹ ਜੋ ਇਹ ਸ਼ਬਦ ਦੇ ਆਧਾਰ 'ਤੇ ਗੁਰਬਾਣੀ 'ਤੇ ਬੜੀ ਇਹਦਾ ਜੀ ਜੋ ਹੈ ਮੁਹਾਰਤ ਹੈ ਅਤੇ ਨਾਲ ਖੋਜ ਵੀ ਬਹੁਤ ਹੈ। ਭਾਈ ਜਸਵੰਤ ਸਿੰਘ ਜੀ ਜੋ ਉਸਦਾ ਜੋ ਢਾਡੀ ਜਥਾ, ਆਓ ਇਹਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कार जो गुरु प्यारी साध संघ जी आओ सारी समुची संगत चकाओ सीस बलाओ फतेह वाहे गुरु जी का खालसा वाहे गुरु जी की फतेह। सतगुरु कृपा करे सबना दियां हाजरियां गुरु ग्रंथ साहिब मार अपने दर प्रवान करन। एक शायर लिखदा कहिंदा बाणी रब दे विच ना भेद कोई बाणी अगे तू सीस चुका बंदे देवी देवते मरी मसान छड़ के गुरु ग्रंथ दी शरण विच आ बंदे। तुसी बैठे हो सतगुरु कृपा करे गुरु खालसा जी मन बिरतियां आपां लैके चलीए बगौर साहब नूं। इह प्रसंग तुसी अगे सुन चुके हो, मैं वह नहीं पेश करन लगा, सिर्फ मैं लड़ी जोड़न लगा क्योंकि तुसी बगौर साहब दा जंग बहुत विद्वान बंदे मुक्त सर दे जंग नूं अखीरला जंग कहिंदे ने, भी गुरु गोबिंद सिंह मर ने अखीरला जंग मुक्त सर दा लड़िया नहीं, एक जंग बगौर साहब भी लड़िया महाराज ने। बगौर साहब वह धरती है बड़ा अहम रोल निभा रही है, ये राजस्थान च वा एक किला आया, इस किले में जंग होया सी ते महाराज का जिहड़ा गुरद्वारा किले के अंदर बनिया होया अज भी, पर बनिया बहुत समा मगरों, अजे थोड़ा कि समा होया बने नूं, किते जिंदगी समा मिलिया ते किते नंघ दे बर दे दर्शन करके आयो। बगौर साहब वो स्थान है महाराज, वो धरती वेखण गए सी केड़ी, जदों पंजे पांडव भीम अर्जुन हुणी नकल हुणी इस धरती ते गए सी की करन, गुरु गोबिंद सिंह महाराज महाराज की करन गए ये धरती वेखण, क्यों इन्हां पंजां पांडवां ने ब्याह इत्थे कराया सी द्रौपदी दे नाल। गुरु ग्रंथ साहिब महाराज के अंदर एदा नौ रखिया पंचाली, पंचाली को राज सभा में राम नाम सोधवाई, क्योंकि जड़ी इन्हां दी मां सी वह मट्टी विचों आटा कढ़दी सी। एक कहंदे मां वे की लैके आया तेरे वास्ते, वह तो लैके सी घर का काम करन वास्ते, ते मां कहंदी पुत कोई नहीं पंजे बंड लो तुसी। राजे बराट कोल रहे ने, राजा बराट इत्थे दा आया बगौर दा, तुसी बहुत घट इतिहास सुनिया, तुहाडे तकर बहुत घट पहुंचे बरके इतिहास दे। राजे बराट दा एक साला आया, उहदा नौवां कीचक, और द्रौपदी उत्ते मारी निगाह रखदा सी। इस द्रौपदी ने आके अर्जन ते भीम नूं दस्या, फिर गए गज जंग होया, फिर भीम ने लत ते लत रख के गभ्यो पाल सटिया। गुरु गोबिंद सिंह महाराज कह जदों दखण नूं तुरे कहिंदे सूरम गति वाली धरती वेख के आउणी है किदां दी ए। फिर गुरु गोबिंद सिंह महाराज दे नाल 500 जथा काफला सिंघां दा इत्थे महाराज नाल जंग होया, राजियां दे नाल इत्थे जित हासिल कीती। इत्थे ही महाराज नूं भाई दया सिंह भाई धर्म सिंह दखण तों आउंदे मिले, जिहड़े महाराज ने ओह जफरनामा दे के भेजे सी वी जाओ औरंगजेब नूं दे के आओ, उहदे किसे संतरी नूं किसे मंत्री नूं किसे वजीर नूं किसे दीवान नूं किसे सिपाही नूं नहीं देना। गुरु गोबिंद सिंह महाराज कहन लगे ए औरंगजेब दे हाथ विच फड़ाउणा है। तुसी सियाणे बैठे हो, बादशाह दे नाल मुलाकात करनी समा लेना बड़ा औखा काम सी, ओपरा इलाका ओपरी बोली ओपरा पहरावा ओपरा खान। भाई दया सिंह भाई धर्म सिंह गए, औरंगजेब
ਨੂੰ ਉਹ ਜਫਰਨਾਮਾ ਦਿੱਤਾ, ਵਾਪਸ ਆ ਗਿਆ ਇਸ ਥਾਂ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੇਲ ਮਿਲਾਪ ਹੋਇਆ ਸੀ। ਇੱਕ ਇਹ ਧਰਤੀ, ਇਸੇ ਧਰਤੀ ਤੇ ਮਹਾਰਾਜ ਨੂੰ ਖਬਰ ਮਿਲੀ ਗੁਰੂ ਗੋਬਿੰਦ ਸਿੰਘ ਨੂੰ ਔਰੰਗਜ਼ੇਬ ਮਰ ਗਿਆ, ਫੌਤ ਹੋ ਗਿਆ। ਦੋ ਖਬਰਾਂ ਹੋ ਗਈਆਂ। ਇੱਥੇ ਵੀ ਤਿੰਨ ਸਿਪਾਹੀ ਮਹਾਰਾਜ ਨੂੰ ਮਿਲਣ ਆਏ, ਹਾਕਮ ਚੰਦ, ਨੰਦ ਲਾਲ ਤੇ ਸ਼ਿਵ ਰਾਮ, ਇਹਨੂੰ ਸ਼ਿਵ ਦਿਆਲ ਵੀ ਕਹਿੰਦੇ ਨੇ। ਇਹ ਦੁਆਬੇ ਦਾ ਹੋਇਆ ਜਿਹੜਾ ਸ਼ਿਵ ਦਿਆਲ ਵਾ। ਇਹ ਮਹਾਰਾਜ ਦੇ ਕੋਲ ਆਏ, ਕਹਿੰਦੇ ਮਹਾਰਾਜ ਦਸਮ ਪਾਤਸ਼ਾਹ ਮਹਾਰਾਜ ਨੂੰ ਕਿ ਔਰੰਗਜ਼ੇਬ ਦੀ ਮੌਤ ਹੋ ਗਈ, ਉਹਦੇ ਪੁੱਤਰਾਂ ਵਿੱਚ ਤਲਵਾਰ ਖੜਕ ਗਈ, ਕਿਸੇ ਨੇ ਔਰੰਗਜ਼ੇਬ ਨੂੰ ਦਫਨਾਇਆ ਨਹੀਂ, ਉਹਦੀ ਲਾਸ਼ ਕੋਲ ਪਈ ਹੈ ਤੇ ਜੰਗ ਲੜ ਹੁੰਦਾ, ਜੈਸੀ ਕਰਨੀ ਤੈਸੀ ਭਰਨੀ। ਇਹਨਾਂ ਨੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹਾਦਰ ਸ਼ਾਹ ਔਰੰਗਜ਼ੇਬ ਦਾ ਵੱਡਾ ਪੁੱਤਰ ਵਾ, ਇਹਦਾ ਨਾਂ ਪੂਰਾ ਮੁਹੰਮਦ ਆਜ਼ਮ, ਇਹਨੂੰ ਬਹਾਦਰ ਸ਼ਾਹ ਕਹਿੰਦੇ ਆ। ਬਹਾਦਰ ਸ਼ਾਹ ਇੱਕ ਲਕਬ ਵਾ, ਇੱਕ ਖਿਤਾਬ ਦਿੱਤਾ ਗਿਆ ਸੀ ਇਹਨੂੰ। ਮਹਾਰਾਜ ਕਹਿਣ ਲੱਗੇ, ਭਾਈ ਨੰਦ ਲਾਲ ਕਹਿੰਦੇ ਮਹਾਰਾਜ ਵੀ ਬਹਾਦਰ ਸ਼ਾਹ ਦੇ ਕੋਲ ਬਹੁਤੀਆਂ ਫੌਜਾਂ ਨਹੀਂ, ਤਾਰਾ ਆਜ਼ਮ ਬੜਾ ਮਾਰੋ ਮਾਰ ਕਰਦਾ ਆ ਰਿਹਾ, ਇਹਦੇ ਵਿੱਚ ਇਹਦੀ ਪਿੱਠ ਲੱਗ ਜਾਣੀ ਆ, ਵੀ ਉਹ ਤੁਹਾਡੇ ਕੋਲੋਂ ਮਦਦ ਮੰਗਦਾ। ਮਹਾਰਾਜ ਕਹਿਣ ਲੱਗੇ, ਅਸੀਂ ਅਰਦਾਸ ਕਰਦੇ ਹਾਂ ਵੀ ਬਹਾਦਰ ਸ਼ਾਹ ਦੀ ਜਿੱਤ ਹੋਵੇ। ਭਾਈ ਨੰਦ ਲਾਲ ਮਹਾਰਾਜ ਕੋਲ ਆਨੰਦਪੁਰ ਰਹਿ ਕੇ ਆਇਆ ਸੀ, ਇਹਦੇ ਬਾਪ ਦਾ ਨਾਂ ਆ ਛੱਜੂ ਰਾਮ, ਦੁਰਗਾ ਦੇਈ ਇਹਦੀ ਮਾਂ ਦਾ ਨਾਂ ਆ। ਇਹ ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਬਿਰਜ ਭਾਸ਼ਾ, ਹਿੰਦੀ ਸਾਰੀਆਂ ਬੋਲੀਆਂ ਜਾਣਦਾ। ਇਹਨੇ ਇੱਕ ਆਪਣੀ ਕਲਮ ਨਾਲ ਲਿਖਿਆ ਸੀ, ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਜੁਮਲੇ ਫੈਜੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਦਾ ਗੁਰੂ ਗੋਬਿੰਦ ਸਿੰਘ, ਸ਼ਹਿਨ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਕਾਦਰ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ। ਅਖੀਰ ਵਿੱਚ ਕਹਿੰਦਾ, ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ, ਖਾਲਸਾ ਆਈਨਾ, ਸ਼ੀਸ਼ੇ ਨੂੰ ਕਹਿੰਦੇ ਆਈਨਾ, ਕਿ ਗੁਰੂ ਗੋਬਿੰਦ ਸਿੰਘ ਸੱਚ ਦੀ ਤਸਵੀਰ ਵਾ ਦੇਖਣ ਵਾਲੀ। ਇਹ ਕਹਿੰਦਾ ਮਹਾਰਾਜ ਇਕੱਲੇ ਆਸ਼ੀਰਵਾਦ ਨਾਲ ਗੱਲ ਨਹੀਂ ਬਣਨੀ, ਫੌਜੀ ਮਦਦ ਵੀ ਦਿਓ। ਮਹਾਰਾਜ ਨੇ ਸੋਚ ਵਿਚਾਰ ਕਰਕੇ ਤੇ 100 ਬੰਦਾ ਸਿੱਖ ਭੇਜਿਆ, ਕਹਿੰਦੇ ਜਾਓ ਬਹਾਦਰ ਸ਼ਾਹ ਦੀ ਮਦਦ ਕਰੋ। ਇਹ ਨੰਦ ਲਾਲ ਕਹਿਣ ਲੱਗਾ, ਕਹਿੰਦਾ ਮਹਾਰਾਜ ਜੇ ਤੁਸੀਂ ਚੱਲੋ, ਮਹਾਰਾਜ ਦਾ ਸੁਭਾਅ ਖੁੱਲ੍ਹਾ ਸੀ, ਕਹਿੰਦੇ ਕਿਤੇ ਅਚਨਚੇਤ ਮੇਲ ਮਿਲਾਪ ਹੋ ਜਾਣਗੇ। 100 ਸਿੰਘ ਦੇ ਕੇ ਮਹਾਰਾਜ ਨੇ ਭਾਈ ਰੋਸ਼ਨ ਸਿੰਘ ਦੀ ਕਮਾਨ ਹੇਠਾਂ ਇਹਨੂੰ ਤੋੜ ਦਿੱਤਾ, ਜਾਓ। ਆ ਜਿਹੜਾ ਸ਼ਿਵ ਦਿਆਲ ਵਾ ਨਾ, ਇੱਕ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਆ, ਬਹੁਤ ਵੱਡਾ ਫਲੌਰ, ਮੇਰਾ ਇਹੀ ਇਲਾਕਾ ਆ। ਜਦੋਂ ਹੱਦਬੰਦੀ ਹੋਈ ਸੀ ਤਾਂ ਇਹ ਹੱਦਬੰਦੀ ਅਖੀਰਲਾ ਦਰਿਆ ਇੱਥੇ ਸੀ, ਇੱਥੇ ਫਲੌਰ ਤੋਂ ਇੱਕ ਸੜਕ ਜਾਂਦੀ ਆ ਸਿੱਧੀ ਰਾਹੋਂ ਨੂੰ, ਤੇ ਨਾਲੇ ਮਾਛੀਵਾੜੇ ਨੂੰ ਮੁੜ ਜਾਂਦੀ ਆ ਸੜਕ। ਜਦੋਂ ਇਹ ਸੜਕੇ ਪੈਣਾ ਤਾਂ ਰਸਤੇ ਵਿੱਚ ਇੱਕ ਪਿੰਡ ਆਉਣਾ, ਉਸ ਪਿੰਡ ਦਾ ਨਾਂ ਆ ਲਸਾਰਾ। ਇਹ ਸਾਰਾ ਹੀ ਪਿੰਡ ਸੈਣੀਆਂ ਦਾ ਆ, ਇਹ 5-7-10 ਪਿੰਡ ਇੱਧਰ ਸੈਣੀਆਂ ਦੇ ਆ, ਬੜੇ ਕੁਰਬਾਨੀ ਵਾਲੇ ਪਰਿਵਾਰ ਵਾ। ਤਕਰੀਬਨ ਜਿਹੜੇ ਬਜ਼ੁਰਗਾਂ ਨੇ ਅੱਜ ਤੱਕ ਨੀਲੀ ਜਾਂ ਕਾਲੀ ਬੰਨੀ ਉਹ ਲਾਈ ਨਹੀਂ, ਉਹ ਮਰਨੀ ਤਾਂ ਮਰ ਗਏ। ਕਹਿੰਦੇ ਅਸੀਂ ਜਿਹੜੇ ਇੱਕ ਵਾਰੀ ਪੱਲਾ ਫੜ ਲਿਆ ਬਸ ਉਹੀ ਫੜਨਾ, ਪੰਥ ਨਹੀਂ ਬਦਲਣੇ। ਅੱਜ ਵੀ ਮੈਂ ਇਹਨਾਂ ਪਿੰਡਾਂ 'ਚ ਵਿਚਰਦਾ। ਉਹ ਜਿਹੜਾ ਲਸਾੜੇ ਦਾ ਰਹਿਣ ਵਾਲਾ ਸੀ ਇਹ ਆ ਸ਼ਿਵ ਦਿਆਲ, ਇਹ ਬਹਾਦਰ ਸ਼ਾਹ ਦਾ ਇਹ ਦੀਵਾਨ ਬਣਿਆ। ਜਦੋਂ ਮਹਾਰਾਜ ਦੀ ਮੁਲਾਕਾਤ ਹੋਈ ਨਾ ਇਹਨੂੰ, ਫਿਰ ਬਹਾਦਰ ਸ਼ਾਹ ਜਦੋਂ ਤਖ਼ਤ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਿਠਾਲ ਦਿੱਤਾ ਨਾ, ਫਿਰ ਬਹਾਦਰ ਸ਼ਾਹ ਨੇ ਪ੍ਰਸੰਨ ਹੋ ਕੇ ਇਹਨੂੰ 500 ਘਮਾਂ ਜ਼ਮੀਨ ਦਿੱਲੀ 'ਚ ਦਿੱਤੀ। ਇਹਨੇ ਉਹਦਾ ਤਬਾਦਲਾ ਕਰਵਾਇਆ, ਤਬਾਦਲਾ ਕਹਿੰਦੇ ਬਦਲ ਕੇ, ਤਬਾਦਲਾ ਕਰਾ ਕੇ ਇਹ ਇੱਥੇ ਲੈ ਆਇਆ ਲਸਾੜੇ।
ਅੱਜ ਵੀ ਤੁਸੀਂ ਇਸ ਪਿੰਡ ਵਿੱਚ ਜਾਓਗੇ ਕਿਉਂਕਿ ਮੇਰਾ ਇਸ ਪਿੰਡ ਵਿੱਚ ਜਾਣਾ ਆਉਣਾ ਬਾਬਾ ਚੰਗਾ ਆ। ਜਿਵੇਂ ਜਿਹੜੀ ਮਰਿਆਦਾ ਐਸ ਗੁਰਦੁਆਰੇ ਚੱਲਦੀ ਹੈ ਨਾ, ਇੱਥੇ ਦੋ ਗੁਰਦੁਆਰੇ ਆ, ਇੱਕ ਗੁਰਦੁਆਰੇ 'ਚ ਆਹੀ ਮਰਿਆਦਾ ਚੱਲਦੀ, ਇੱਥੇ ਬਾਲੀ ਤਾਂ ਮੈਨੂੰ ਇਸ ਗੁਰਦੁਆਰੇ ਵਾਲੀ ਮਰਿਆਦਾ ਵਾਲੇ ਸੱਦਦੇ ਆ। ਧੁੰਦਾ ਸਾਹਿਬ ਵੀ ਉੱਥੇ ਹੀ ਜਾਂਦੇ ਆ, ਨਛੱਤਰ ਸਿੰਘ ਭਾਂਬੜੀ ਇਸੇ ਗੁਰਦੁਆਰੇ ਜਾਂਦੇ ਆ। ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਸਰਦਾਰ ਦਿਲਬਾਗ ਸਿੰਘ ਸੈਣੀ। ਹੁਣ ਜਦੋਂ ਇੱਥੇ ਆਏ ਤਾਂ ਬਦਲ ਕੇ ਅੱਜ ਵੀ ਇਸ ਪਿੰਡ ਵਿੱਚ ਸ਼ਿਵ ਦਿਆਲ ਦਾ ਇੱਕ ਬਾਗ, ਇੱਕ ਖੰਡਰ ਹੋਇਆ ਮਹਿਲ ਅੱਜ ਵੀ ਹੈਗਾ। ਦੂਸਰਾ ਪੁਆਇੰਟ, ਆ ਬੰਬੇ ਵਿੱਚ ਇੱਕ ਫੈਮਿਲੀ ਆ ਕਪੂਰਾਂ ਦੀ, ਆ ਫਲਾਨਾ ਕਪੂਰ, ਧਿਮਕੜਾ ਕਪੂਰ, ਉਹ ਕਪੂਰ, ਚੌਖਾ ਕਪੂਰ, ਇਹ ਸਾਰੇ ਕਪੂਰ ਇੱਥੇ ਦੇ ਹੀ ਆ। ਇਹਨਾਂ ਦੇ ਵੀ ਘਰ ਖੰਡਰ ਬਣੇ ਪਏ ਆ। ਇਹ ਸਾਨੂੰ ਤਾਂ ਪਤਾ ਜਦੋਂ ਨਗਰ ਕੀਰਤਨ ਕੱਢਦੇ ਸਾਨੂੰ ਹਰੇਕ ਗਲੀ 'ਚ ਹਰੇਕ ਮੁਹੱਲੇ 'ਚ ਜਾਣ ਦਾ ਮੌਕਾ ਮਿਲਦਾ, ਉਦਾਂ ਦਾ ਸ਼ਾਇਦ ਅਸੀਂ ਨਾ ਜਾਈਏ। ਇਸ ਸ਼ਿਵ ਦਿਆਲ ਨੇ ਤਬਾਦਲਾ ਕਰਕੇ ਆਪਣੇ ਨਾਂ 'ਤੇ ਪਿੰਡ ਵਸਾਇਆ ਸ਼ਿਵ ਦਿਆਲਪੁਰ। ਹੁਣ ਸ਼ਿਵ ਕੱਟਿਆ ਗਿਆ, ਦਿਆਲਪੁਰ ਹਜੇ ਵੀ ਹੈਗਾ। ਇਹਦੇ ਨਾਲ ਪਿੰਡ ਪੈਂਦਾ ਸੇਲਕੀਆਣਾ, ਇਹਦੇ ਨਾਲ ਪੈਂਦਾ ਪਿੰਡ ਦਿਆਲਪੁਰ, ਇਹਦੇ ਨਾਂ 'ਤੇ ਸ਼ਿਵ ਦਿਆਲ। ਅੱਜ ਵੀ ਤੁਸੀਂ ਕਿਤੇ ਜਾ ਕੇ ਪਟਵਾਰੀਆਂ ਕੋਲੋਂ ਸਿੱਜਲਾ ਕੱਢੋ, ਇੱਕ ਅਕਾਲੀ ਬਾਬੂ ਲਾਭ ਸਿੰਘ ਹੋਇਆ ਇਸ ਪਿੰਡ ਦਾ, ਜਿਹੜਾ ਰੇਲਵੇ ਦੀ ਨੌਕਰੀ ਕਰਦਾ, ਤਾਂ ਉਹਨੂੰ ਬਾਬੂ ਦਾ ਖਿਤਾਬ ਮਿਲਿਆ। ਜਦੋਂ ਤੁਸੀਂ ਅੱਡੇ 'ਚ ਉਤਰੋਗੇ ਤਾਂ ਕਿਰਪਾਨ ਵਾਲਾ ਇੱਕ ਬੁੱਤ ਬਣਾਇਆ ਹੋਇਆ ਉਹਦਾ। ਜਦੋਂ ਉਹਦੀ ਬਰਸੀ ਮਨਾਉਂਦੇ ਆ ਮਾਰਚ ਦੇ ਮਹੀਨੇ, ਤਾਂ ਮੈਨੂੰ 5-6 ਵਾਰ ਮੌਕਾ ਮਿਲਿਆ ਉਹਦੀ ਬਰਸੀ 'ਤੇ ਜੋੜ ਮੇਲੇ 'ਚ ਜਾਣ ਦਾ। ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਵੀ ਇਹ ਤਾਂ ਰਤਨ ਸਿੰਘ ਰੱਕੜ, ਰਤਨ ਸਿੰਘ ਰੱਕੜ ਦਾ ਪਿੰਡ ਵਾ, ਉਹ ਰੱਕੜਾਂ ਬੇਟ ਆਪਣੀ ਨਹਿਰ ਦੇ ਕੰਢੇ 'ਤੇ ਬਲਾ ਚੌਰ ਦੇ ਲਾਗੇ, ਇਹ ਦੋਨੇ ਕੌੜਮੋਆਂ, ਬਾਬੂ ਲਾਭ ਸਿੰਘ ਅਤੇ ਰਤਨ ਸਿੰਘ ਰੱਕੜ। ਰਤਨ ਸਿੰਘ ਰੱਕੜ ਦਾ ਪੋਤਰਾ ਅੱਜ ਵੀ ਜਿਉਂਦਾ ਬੈਠਾ ਸਰਦਾਰ ਜੁਝਾਰ ਸਿੰਘ, ਸਰਦਾਰ ਕੁੰਦਰ ਸਿੰਘ ਉਹਨਾਂ ਦੀ ਉਮਰ ਦਾ ਤਕਰੀਬਨ ਹੈਗਾ। ਕਹਿੰਦਾ ਮੇਰਾ ਬਚਪਨ ਰੁਲ ਗਿਆ ਜਦੋਂ ਬੱਬਰ ਅਕਾਲੀਆਂ ਨੇ ਅੰਗਰੇਜ਼ ਕੱਢੇ। ਹੁਣ ਆਪਾਂ ਉਸੇ ਲੜੀ 'ਚ ਆਉਂਦੇ ਹਾਂ। ਮੈਂ ਤਾਂ ਦੱਸਿਆ, ਮੈਂ ਜ਼ਰੂਰੀ ਸਮਝਦਾ ਸੀ ਇਹਦੀ ਕੁਰਬਾਨੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਚਾਰ ਬਣੀ ਵੀ ਹੁਣ ਔਰੰਗਜ਼ੇਬ ਤਾਂ ਮਰ ਗਿਆ, ਹੁਣ ਦੱਖਣ ਕੀ ਕਰਨਾ ਜਾ ਕੇ। ਮਹਾਰਾਜ ਨੇ ਇੱਥੋਂ ਬਾਗਾ ਪਿੱਛੇ ਨੂੰ ਮੋੜ ਲਈਆਂ ਦਿੱਲੀ ਨੂੰ। ਦਿੱਲੀ ਜਾ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਜਮਨਾ ਦੇ ਪਰਲੇ ਪਾਸੇ ਡੇਰਾ ਕੀਤਾ, ਜਿੱਥੇ ਮਜਨਾ ਟਿੱਲੂ ਦਾ ਟਿੱਲੇ ਦਾ ਗੁਰਦੁਆਰਾ, ਮਜਨੂ ਦਾ ਟਿੱਲਾ। ਇਸ ਜਮਨਾ ਦੇ ਕੰਢੇ 'ਤੇ ਕੁਝ ਸਿੱਖਾਂ ਦੇ ਸੰਸਕਾਰ ਵੀ ਹੋਏ ਨੇ, ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਜਿਹੜੇ ਸ਼ਹੀਦ ਹੋਏ ਹੋਏ ਆ। ਇਹ ਦੋ ਗੁਰਦੁਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਬਹਾਦਰ ਸ਼ਾਹ ਨੇ ਇੱਕ ਫਿਰ ਮਹਿਲ ਬਣਾ ਕੇ ਦਿੱਤਾ ਸੀ। ਇਹ ਜਮਨਾ ਦੇ ਕੰਢੇ ਹੁਣ ਢਹਿ ਢੇਰੀ ਹੋ ਗਿਆ ਇਹ ਮਹਿਲ। ਇਹ ਫਿਰ ਤਕਰੀਬਨ ਫਰਕਸੀਅਰ ਨੇ ਇਹਨੂੰ ਖਤਮ ਕੀਤਾ ਜਦੋਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ। ਇੱਕ ਗੁੰਝਲਦਾਰ ਇਤਿਹਾਸ ਵਾ, ਵੀ ਜੇ ਪਕੜ ਜੇ ਮੇਰੀ ਨਹੀਂ ਤੁਹਾਡੇ ਤੀਕਰ ਪਹੁੰਚਾ ਇਹ ਵੱਖਰੀ ਗੱਲ ਵਾ। ਦਸਮ ਪਾਤਸ਼ਾਹ ਮਹਾਰਾਜ ਜਦੋਂ ਜਮਨਾ ਤੋਂ ਪਾਰ ਸੀ, ਇਹਨੂੰ ਇੱਕ ਸੇਠ ਮੋਤੀ ਰਾਮ ਵਾ, ਇਹ ਚਮੜੇ ਦਾ ਸੁਦਾਗਰ ਵਪਾਰੀ ਆ, ਜਿੱਥੇ ਅੱਜ ਗੁਰਦੁਆਰਾ ਬਣਿਆ ਹੋਇਆ ਮੋਤੀ ਕਾ ਬਾਗ, ਇਹ ਸੇਠ ਮੋਤੀ ਰਾਮ ਵਾ। ਇਹਦੇ ਕੋਈ ਔਲਾਦ ਨਹੀਂ, ਕਲਗੀ ਵਾਲੇ ਪਾਤਸ਼ਾਹ ਜਮਨਾ ਤੋਂ ਪਾਰ ਵਾ। ਇਹਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਔਲਾਦ ਕੋਈ ਨਹੀਂ, ਜ਼ਮੀਨ ਜਾਇਦਾਦ ਬਹੁਤ ਵਾ, ਮਹਾਰਾਜ ਕਿਤੇ ਕਰੋ ਕਿਰਪਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਔਲਾਦ ਨਹੀਂ ਹੋਣੀ ਤੇਰੇ, ਕਹਿੰਦਾ ਮੇਰਾ ਨਾਂ ਰਹਿ ਜਾਏ। ਮਹਾਰਾਜ ਕਹਿਣ ਲੱਗੇ, ਤੇਰੀ ਮੇਰੀ ਮੁਲਾਕਾਤ ਹੋ ਗਈ, ਇਹੀ ਨਾਂ ਰਹੂਗਾ। ਇਹ ਕਹਿੰਦਾ ਮਹਾਰਾਜ ਤੁਸੀਂ ਜਮਨਾ ਟੱਪ ਕੇ ਮੇਰੇ ਇਲਾਕੇ 'ਚ ਆਵੋ ਇੱਧਰ। ਮਹਾਰਾਜ ਕਹਿਣ ਲੱਗੇ, ਮੇਰੇ ਨਾਲ ਘੋੜੇ ਆ, ਊਠ ਵਾ, ਝੋਟੇ ਆ, ਤੇਰੇ ਕੋਲ ਕਿੱਦਾਂ ਅਸੀਂ ਆ ਜਾਈਏ। ਕਹਿੰਦਾ ਜੀ ਮੇਰਾ ਮੋਤੀ ਦਾ ਬਾਗ, ਜਿੱਥੇ ਮੇਰੀ ਰਿਹਾਇਸ਼ ਵਾ ਉੱਥੇ ਤੁਸੀਂ ਰਿਹਾਇਸ਼ ਕਰ ਲਓ, ਜਿਹੜਾ ਮੇਰਾ ਬਾਗ ਵਾ ਉਹਦੇ ਵਿੱਚ ਤੁਸੀਂ ਆਪਣੀਆਂ ਫੌਜਾਂ ਦਾ ਅਤਾਰਾ ਕਰੋ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਆ ਊਠਾਂ ਘੋੜਿਆਂ ਨੂੰ ਪਾਣੀ ਕਿੱਥੇ ਪਿਲਾਉਣਾ। ਇਹ ਕਹਿੰਦਾ ਮਹਾਰਾਜ ਇੱਕ ਲਾਗੇ ਮੇਰਾ ਧੌਲਾ ਕੂਆਂ ਆ, ਕਿਤੇ ਦਿੱਲੀ ਜਾਓਗੇ ਨਾ ਇਹ ਆਉਂਦੇ ਸਟੇਸ਼ਨ, ਇਹ
ਜਿੱਥੇ ਅੱਜ ਮੈਟਰੋ ਤੇ ਜਾਓਗੇ ਇੱਥੇ ਸਟੇਸ਼ਨ ਬਣਿਆ ਆ, ਕਹਿੰਦਾ ਲਾਗੇ ਮੇਰਾ ਧੋਲਾ ਕੂਆਂ, ਜਿੱਡਾ ਮਰਜ਼ੀ ਪਾਣੀ ਪਿਲਾਵੋ। ਲਓ ਜੀ ਉਹਦੀ ਬੇਨਤੀ ਸੁਣ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਆ 500 ਸਿੰਘਾਂ ਨੂੰ ਨਾਲ ਲੈ ਕੇ ਮਾਰ ਕੇ ਪਲਾਕੀ ਹੋਏ ਘੋੜੇ ਦੇ ਸਵਾਰ ਜਮਣਾ ਦੇ ਪਰਲੇ ਪਾਸੇ ਤੋਂ, ਜਮਣਾ ਦੇ ਉਰਲੇ ਪਾਸੇ ਗੁਰੂ ਗੋਬਿੰਦ ਸਿੰਘ ਤਸ਼ਰੀਫ ਇਉਂ ਲੈ ਕੇ ਆਏ।

ਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਸੇਠ ਮੋਤੀ ਰਾਮ ਦੇ ਕਹਿਣ ਤੇ ਉਹਦੇ ਮੋਤੀ ਬਾਗ ਵਿੱਚ ਆ ਉਤਾਰਾ ਕੀਤਾ। ਫੌਜਾਂ ਨੂੰ ਬਾਗ ਵਿੱਚ ਉਤਾਰਾ ਕਰ ਦਿੱਤਾ। ਇੱਕ ਚਵਾਰਾ ਛੱਤਿਆ ਹੋਇਆ ਸੀ ਮੋਤੀ ਬਾਗ ਵਿੱਚ ਹੀ, ਜਿੱਥੇ ਅੱਜ ਮੋਤੀ ਬਾਗ ਗੁਰਦੁਆਰਾ ਆ। ਮਹਾਰਾਜ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਦਸਵੰਧ ਲੈ ਕੇ ਆਉਂਦੀਆਂ। ਸ਼ਾਮ ਪਈ, ਠੰਡ ਹੋਈ ਮਾੜੀ ਜਿਹੀ। ਮਈ ਦੇ ਮਹੀਨੇ ਚ ਮਹਾਰਾਜ ਤਸ਼ਰੀਫ ਲੈ ਕੇ ਗਏ, 22 ਮਈ ਨੂੰ। ਆਹ ਹੀ ਮਹੀਨਾ ਕਹਿਰ ਦੀ ਅੱਗ ਵਰਦੀ ਸੀ, ਸੂਰਜ ਛਿਪਿਆ। ਮਹਾਰਾਜ ਕੁਝ 94 ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁੰਮਣ ਗਏ। ਜਦ ਗਏ, ਆਮ ਦੁਨੀਆ ਜਿਹੜੀ ਸੀ ਉਹ ਦੰਗ ਰਹਿ ਗਈ। ਬੀਬੀਆਂ ਝਰੋਖਿਆਂ ਵਿੱਚੀ, ਤਾਕੀਆਂ ਵਿੱਚੀ ਝਾਤੀਆਂ ਮਾਰਦੀਆਂ। ਅੱਜ ਵਰਗਾ ਜ਼ਮਾਨਾ ਨਹੀਂ ਸੀ, ਉਦੋਂ ਜ਼ਮਾਨਾ ਬੜਾ ਸੀ, ਬੀਬੀਆਂ ਪਰਦਾ ਬਹੁਤ ਰੱਖਦੀਆਂ ਸੀ। ਅੱਜ ਤਾਂ ਜ਼ਮਾਨਾ ਹੀ ਸਾਰਾ ਬਦਲ ਗਿਆ। ਤਕਰੀਬਨ ਸਾਡੀਆਂ ਬੀਬੀਆਂ ਤਾਂ ਹੁਣ ਤੱਕ ਵੀ ਸਿਰ ਨੰਗਾ ਨਹੀਂ ਰੱਖਦੀਆਂ। ਇਹ ਤਾਂ ਜਿਹੜੀਆਂ ਹੁਣ ਅੱਜ ਨਵੀਂ ਪਨੀਰੀ ਆ, ਇਹ ਸਿਰ ਤਕਰੀਬਨ ਅੱਗੇ ਕਦੇ ਬਾਣੀ ਪੜ੍ਹੀਏ ਨਾ, 12 ਦੇ ਵਧੀਕਾਂ ਚ ਬੜਾ ਕੁਝ ਆਉਂਦਾ, ਕਦੇ ਪੜ੍ਹ ਕੇ ਵੇਖੀਏ। ਉਦੋਂ ਸੀ ਘਰੇ ਹੀ ਬੁੰਨੀ, ਸੱਤੀ ਰੰਨੀ ਘਰੇ ਸਿਆਪਾ, ਕੂੜੀ ਰੰਨੀ ਧੰਮੀ। ਇੱਕ ਮਰਗ ਦਾ ਦਿੱਤਾ, ਜਦੋਂ ਕਿਸੇ ਬੀਬੀ ਦੇ ਪਤੀ ਨੇ ਮੁੱਕ ਜਾਣਾ ਨਾ, ਉਹ ਬੀਬੀ ਫਿਰ ਤਕਰੀਬਨ ਪਿੱਟਦੀ ਹੁੰਦੀ ਸੀ, ਮੂੰਹ ਤੇ ਹੱਥ ਮਾਰਨੇ, ਪੱਟਾਂ ਤੇ ਮਾਰਨੇ, ਬਾਲ ਖੋਲ ਲੈਣੇ, ਮੀਟੀਆਂ ਖੋਲ ਲੈਣੀਆਂ। ਫਿਰ ਜਦੋਂ ਕਦੇ ਸਮਾਂ ਹੋਣਾ, ਫਿਰ ਬੀਬੀਆਂ ਨੇ ਇਕੱਠੀਆਂ ਹੋ ਕੇ ਉਹਦਾ ਇਸ਼ਨਾਨ ਕਰਵਾ ਕੇ ਉਹਦੇ ਬਾਲ ਇਕੱਠੇ ਕਰਨੇ। ਅੱਜ ਕਦੇ ਪੈਲਸਾਂ ਚ ਵਿਆਹ ਹੁੰਦਾ ਤੇ ਮੈਨੂੰ ਮੈਦ ਨੀ ਵੀ ਕੋਈ ਸਿਆਣੀਆਂ ਬੀਬੀਆਂ ਦਾ ਸਿਰ ਢੱਕਿਆ ਹੁੰਦਾ, ਬਾਕੀ ਜੰਗਾਂ ਦਾ ਸਾਰੀਆਂ ਦਾ ਹੀ ਸਿਰ ਨੰਗਾ ਤੇ ਬਾਲ ਵੀ ਖਿਲਰੇ ਹੋਏ। ਮੈਂ ਕਿਹਾ ਵੀਰਿਆਂ ਨੇ ਤਾਂ ਹੁਣ ਜੀਂਦੇ ਹੀ ਪਤੀ ਮਾਰੇ ਹੋਏ ਆ, ਜੀ ਪਿਛਲੇ ਹਿਸਾਬ ਨਾਲ ਵੇਖੀਏ ਤਾਂ ਪਰਦਾ ਬਹੁਤ ਸੀ। ਬੀਬੀਆਂ ਦੇਖ ਕੇ ਦੰਗ ਰਹਿੰਦੀਆਂ ਵੀ ਐਡਾ ਕਲਗੀ ਪਲ ਧਰ ਪਾਤਸ਼ਾਹ ਮਹਾਰਾਜ, ਐਡੀ ਚੌੜੀ ਛਾਤੀ ਮਹਾਰਾਜ ਦੀ, ਚਿਹਰੇ ਤੇ ਕੋਈ ਇਦਾਂ ਦਾ ਚਿੰਨ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਆਨੰਦਪੁਰ ਦਾ ਉਜੜਿਆ ਹੋਇਆ ਕੁਛ ਦਿਸੇ, ਪੁੱਤਰ ਸ਼ਹੀਦ ਹੋਇਆ ਦਾ ਕੋਈ ਚਿੰਨ। ਸੰਗਤਾਂ ਦਸਵੰਧ ਲਿਆਉਂਦੀਆਂ, ਬਾਜ਼ਾਰਾਂ ਦੇ ਵਪਾਰੀ ਲੋਕ ਮਹਾਰਾਜ ਦੇ ਦਰਸ਼ਨ ਕਰਦੇ ਆ। ਇੱਕ ਦਿਨ ਮਹਾਰਾਜ ਨੇ ਕੇਸੀ ਇਸ਼ਨਾਨ ਕੀਤਾ ਤੇ ਮੋਤੀ ਬਾਗ ਦੇ ਚੁਬਾਰੇ ਦੀ ਛੱਤ ਤੇ ਚੜ ਗਏ। ਛੱਤ ਤੇ ਕੇਸ ਪਿੱਛੇ ਨੂੰ ਸਿੱਟੇ ਹੋਏ ਖੁੱਲੇ, ਮਹਾਰਾਜ ਆਪਣੀ ਮਸਤੀ ਚ ਆਏ। ਸੂਰਜ ਛਿਪ ਚੁੱਕਾ, ਮਹਾਰਾਜ ਨੇ ਕਮਾਨ ਚੁੱਕੀ, ਇੱਕ ਤੰਦੀ ਉੱਤੇ ਤੀਰ ਚਾੜਿਆ ਤੇ ਮਹਾਰਾਜ ਨੇ ਖਿੱਚ ਕੇ ਤੀਰ ਛੱਡਿਆ। ਉਹ ਲਾਲ ਕਿਲੇ ਚ ਮੋਤੀ ਬਾਗ ਤੋਂ ਤਕਰੀਬਨ 5-6 ਮੀਲ ਦਾ ਪੈਂਡਾ ਬਣਦਾ। ਲਾਲ ਕਿਲੇ ਦੇ ਵਿੱਚ ਆ ਕੇ ਨਾ ਉਹ ਜਿੱਥੇ ਤਾਸ਼ ਖੇਡਦੇ ਸੀ ਪਾਵੇ ਵਿੱਚ ਜਾ ਕੇ ਵੱਜਾ। ਪਠਾਨ ਕਹਿੰਦੇ ਜਾ ਅੱਲਾ, ਤੋਬਾ ਤੋਬਾ ਤੋਬਾ, ਕਹਿੰਦੇ ਬਚਾ ਲਿਆ, ਇਹ ਆਇਆ ਕਿੱਥੋਂ? ਜਦ ਉਹਨਾਂ ਨੇ ਤੀਰ ਦੇਖਿਆ ਨਾ, ਅੱਗੇ ਜਾਣਦੇ ਸੀ ਵੀ ਇਹ ਤੀਰ ਤਾਂ ਗੁਰੂ ਗੋਬਿੰਦ ਸਿੰਘ ਦੇ ਆ, ਕਹਿੰਦਾ ਇਹ ਮੋਤੀ ਬਾਗ ਚੋਂ ਆਇਆ। ਉਹ ਕਹਿੰਦਾ ਹੁਣ ਤਾਂ ਪਾਵੇ ਚ ਬੱਜਾ, ਜੇ ਕਿਤੇ ਸਾਡੇ ਮਾਰਦੇ ਪੁਰਪੁੜੀ ਚ ਜਾਂ ਸਿਰ ਚ ਜਾਂ ਛਾਤੀ ਚ। ਕਹਿੰਦੇ ਬੜੀ ਸ਼ਕਤੀ ਆ ਗੁਰੂ ਗੋਬਿੰਦ ਸਿੰਘ ਚ, ਅਜੇ ਗੱਲਾਂ ਹੀ ਕਰਦੇ ਆ, ਨਾਲ ਇੱਕ ਚਿੱਠੀ ਤੇ ਇੱਕ ਤੀਰ ਹੋਰ ਆ ਕੇ ਜਿਹੜੀ ਟਾਹਲੀ ਦੇ ਹੇਠਾਂ ਬੈਠੇ ਸੀ ਉਹਦੇ ਵਿੱਚ ਆ ਕੇ ਵੱਜਾ, ਨਾਲ ਚਿੱਠੀ। ਉਹਨਾਂ ਨੇ ਤੀਰ ਪੱਟਿਆ ਤੇ ਚਿੱਠੀ ਪੜ੍ਹੀ, ਮਹਾਰਾਜ ਨੂੰ ਪਤਾ ਸੀ ਵੀ ਉਹਨਾਂ ਨੇ ਇੱਦਾਂ ਕਹਿਣਾ। ਮਹਾਰਾਜ ਨੇ ਲਿਖ ਦਿੱਤਾ, ਕਹਿੰਦੇ ਸ਼ਕਤੀ ਸ਼ੁਕਤੀ ਕੋਈ ਨਹੀਂ, ਇਹ ਮੇਰੀ ਮਾਂ ਨੇ ਮੈਨੂੰ ਪਾਵਰ ਇੰਨੀ ਦਿੱਤੀ, ਮੈਨੂੰ ਇੰਨਾ ਸੂਰਮਾ ਬਣਾਇਆ, ਇਹ ਮੇਰਾ ਰੋਜ਼ ਦਾ ਅਭਿਆਸ ਵਾ, ਤੀਰ ਚਲਾਉਣ ਦਾ ਮੇਰਾ ਅਭਿਆਸ ਵਾ ਇਹ। ਬਸ ਪਤਾ ਲੱਗ ਗਿਆ ਵੀ ਹੁਣ ਗੁਰੂ ਗੋਬਿੰਦ ਸਿੰਘ ਦਿੱਲੀ ਚ ਆ ਗਏ ਆ, ਤੀਰ ਮਾਰਨ ਦਾ ਕਾਰਨ ਹੀ ਇਹ ਸੀ। ਉਧਰ ਬਹਾਦਰ ਸ਼ਾਹ ਆਗਰੇ ਚ ਬੈਠਾ, ਇਹਨਾਂ ਨੇ ਸੁਨੇਹਾ ਘਲਾ ਤਾ ਵੀ ਗੁਰੂ ਗੋਬਿੰਦ ਸਿੰਘ
ਦਿੱਲੀ ਚ ਆ ਗਏ ਮੋਤੀ ਬਾਗ ਚ ਅਤਾਰਾ ਕੀਤਾ ਸੇਠ ਮੋਤੀ ਰਾਮ ਦੇ। ਆਗਰੇ ਵਿੱਚੋਂ ਬਹਾਦਰ ਸ਼ਾਹ ਤੁਰ ਪਿਆ ਫੌਜਾਂ ਲੈ ਕੇ। ਜਦ ਬਹਾਦਰ ਸ਼ਾਹ ਦਿੱਲੀ ਦੇ ਲਾਲ ਕਿਲੇ ਵਿੱਚ ਆਇਆ ਨਾ, ਉਹਨੇ ਭਾਈ ਨੰਦ ਲਾਲ ਨੂੰ ਭੇਜਿਆ ਵੀ ਜਾਓ ਮੁਲਾਕਾਤ ਕਰਨੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ, ਕੋਈ ਸਮਾਂ

ਆਨੰਦਪੁਰ ਤੋਂ ਮਾਰ ਜਾ, ਜਰਕਦਾ ਹੋਰ ਕਿਤੋਂ ਨੀ ਜਰਦਾ, ਕਿੱਥੇ ਮਰਜ਼ੀ ਚਲ ਜਾਈ, ਤੇਰੀ ਮੌਤ ਅਟਲ ਵਾ। ਇਹ ਫਿਰ ਰਾਤੋ ਰਾਤ ਆਇਆ ਸੀ। ਹੁਣ ਬਹਾਦਰ ਸ਼ਾਹ ਦਾ ਭੇਜਿਆ ਹੋਇਆ ਭਾਈ ਨੰਦ ਲਾਲ ਮੋਤੀ ਬਾਗ ਆਇਆ, ਇਹਨੇ ਢਹਿ ਕੇ ਨਿਮਸਕਾਰ ਕੀਤੀ। ਕਹਿੰਦਾ ਸੱਚੇ ਪਾਤਸ਼ਾਹ, ਮੈਨੂੰ ਬਹਾਦਰ ਸ਼ਾਹ ਨੇ ਭੇਜਿਆ, ਉਹ ਤੁਹਾਡੇ ਦਰਸ਼ਨ ਕਰਨੇ ਲੋਚਦਾ ਤੇ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ, ਕਿਸੇ ਗੰਭੀਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਉਹਨੇ ਇੱਕ ਝਵਟ ਤਾਰਾ ਅਜਮਨਾ ਲਈ ਪਰ ਉਹਦੇ ਵਿੱਚ ਹਾਰ ਗਿਆ। ਮਹਾਰਾਜ ਕਹਿੰਦੇ ਅਸੀਂ 100 ਸਿੰਘ ਭੇਜੇ ਸੀ ਉਹਦੀ ਮਦਦ ਵਾਸਤੇ, ਤੁਸੀਂ ਜਦੋਂ ਆਏ ਸੀ ਬਗੌਰ। ਕਹਿੰਦਾ ਮਹਾਰਾਜ, ਉਹਨਾਂ ਦੇ ਜਾਣ ਤੋਂ ਪਹਿਲੇ ਜੰਗ ਦਾ ਰਿਜ਼ਲਟ ਨਿਕਲ ਗਿਆ, ਤਾਰਾ ਆਜਮ ਜਿੱਤ ਗਿਆ, ਬਹਾਦਰ ਸ਼ਾਹ ਹਰ ਗਿਆ, ਹੁਣ ਜਾਜੂ ਦੇ ਮੈਦਾਨ 'ਚ ਜੰਗ ਹੋਣਾ, ਉਹ ਤੁਹਾਡੇ ਨਾਲ ਕੁਛ ਮੁਲਾਕਾਤ ਕਰਨੀ ਚਾਹੁੰਦਾ। ਮਹਾਰਾਜ ਭਾਈ ਨੰਦ ਲਾਲ ਨੂੰ ਕਹਿਣ ਲੱਗੇ, ਕਹਿੰਦੇ ਨੰਦ ਲਾਲ ਕੰਨ ਖੋਲ ਕੇ ਸੁਣ, ਬਹਾਦਰ ਸ਼ਾਹ ਨੂੰ ਦੱਸ ਦੇ ਜਾ ਕੇ, ਅਸੀਂ ਮਦਦ ਉਹਦੀ ਕਰਾਂਗੇ ਪਰ ਇੱਕ ਸ਼ਰਤ ਤੇ। ਭਾਈ ਨੰਦ ਲਾਲ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਕੀ ਸ਼ਰਤ ਦੱਸੋ? ਕਹਿੰਦੇ ਖੂਨ ਦੇ ਨਾਲ ਐਦਨਾਮਾ ਲਿਖਾਂਗੇ। ਲਿਖਾਂਗੇ ਕਿੱਥੇ? ਜਿੱਥੇ ਅੱਜ ਸਟੇਸ਼ਨ ਵਾ ਦਿੱਲੀ ਦਾ, ਲਾਲ ਕਿਲੇ ਦੇ ਲਾਗੇ, ਨਿਜ਼ਾਮੂਦੀਨ ਦੇ ਮਕਬਰੇ ਦੇ ਕੋਲ। ਤੁਸੀਂ ਸਾਰੇ ਗੁਰਦੁਆਰਿਆਂ ਦੇ ਨਾਂ ਜਾਣਦੇ ਆ, ਆਹ ਮੋਤੀ ਬਾਗ ਵਾ, ਆਹ ਮਜਨੂੰ ਦਾ ਟਿੱਲਾ ਆ, ਆਹ ਬੰਗਲਾ ਸਾਹਿਬ ਵਾ, ਆਹ ਸੀਸ ਗੰਜ ਵਾ, ਆਹ ਨਾਨਕ ਪਿਆਓ ਆ ਜਿੱਥੇ ਗੁਰੂ ਨਾਨਕ ਮਹਾਰਾਜ ਨੇ ਪਾਣੀ ਛਕਾਇਆ ਆਮ ਸੰਗਤਾਂ ਨੂੰ। ਇੱਕ ਗੁਰਦੁਆਰਾ ਤੁਹਾਡੇ ਨੋਟਿਸ ਚੋਂ ਬਾਹਰ ਵਾ, ਦਮਦਮਾ ਸਾਹਿਬ। ਤੁਹਾਨੂੰ ਬਹੁਤ ਘੱਟ ਉਹ ਨਾਂ ਮਿਲਿਆ ਹੋਵੇਗਾ, ਦਮਦਮਾ ਸਾਹਿਬ। ਇਹ ਤਕਰੀਬਨ ਇਸ ਗੁਰਦੁਆਰੇ ਤੋਂ 2 ਕੁ ਮੀਲ ਤੇ ਹੀ ਆ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ, ਚਾਂਦਨੀ ਚੌਂਕ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਨੰਦ ਲਾਲ ਨਿਜ਼ਾਮੂਦੀਨ ਦੇ ਮਕਬਰ ਦੇ ਖੁੱਲੇ ਵਿਹੜੇ ਵਿੱਚ, ਖੁੱਲੇ ਪੰਡਾਲ 'ਚ ਇੱਕ ਪਾਸੇ ਸਾਡੀਆਂ ਫੌਜਾਂ ਹੋਣਗੀਆਂ, ਇੱਕ ਪਾਸੇ ਬਹਾਦਰ ਸ਼ਾਹ ਦੀਆਂ ਹੋਣਗੀਆਂ, ਅਸੀਂ ਖੂਨ ਦੇ ਨਾਲ ਕਿਰਪਾਨ ਕੋਲ ਰੱਖ ਕੇ ਅਸੀਂ ਲਿਖਾਂਗੇ, ਇੱਕ ਮੇਰੇ ਕਲਗੀ ਵਾਲੇ ਪਾਤਸ਼ਾਹ ਭਾਈ ਨੰਦ ਲਾਲ ਨੂੰ ਖੜੀਆਂ

0: ਐਡਾ ਨਿੱਗਰ ਗਿਆਨ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਭਾਈ ਨੰਦ ਲਾਲ ਦੇ ਰਾਹੀਂ ਬਹਾਦਰ ਸ਼ਾਹ ਨੂੰ ਦਿੱਤਾ। ਕਹਿੰਦੇ ਬਾਦਸ਼ਾਹ ਨੂੰ ਬਣਾ ਦਿਆਂਗੇ, ਇੱਕ ਪਾਸੇ ਫੌਜਾਂ ਉਹਦੀਆਂ, ਇੱਕ ਪਾਸੇ ਫੌਜਾਂ ਸਾਡੀਆਂ, ਔਰ ਕਿਰਪਾਨ ਵਿੱਚ ਹੋਵੇਗੀ, ਖੂਨ ਦੇ ਨਾਲ ਐਦਨਾਮਾ ਲਿਖਾਂਗੇ, ਆਹ 17 ਬੰਦੇ ਸਾਡੇ ਹਵਾਲੇ ਕਰ ਦੇਵੇ, ਰਾਜ ਭਾਗ ਦਾ ਮਾਲਕ ਉਹਨੂੰ ਬਣਾ ਦਿਆਂਗੇ। ਜੇ ਉਹਨੂੰ ਮਨਜ਼ੂਰ ਵਾ ਉਹ ਹਾਂ ਕਰ ਦੇਵੇ, ਸਾਨੂੰ ਆ ਕੇ ਦੱਸ ਦੇ। ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਭਾਈ ਨੰਦ ਲਾਲ ਨੇ ਚਰਨਾਂ ਦੇ ਉੱਤੇ ਢਹਿ ਕੇ ਨਮਸਕਾਰ ਕੀਤੀ, ਮਹਾਰਾਜ ਨੇ ਆਸ਼ੀਰਵਾਦ ਦਿੱਤੀ, ਕਹਿੰਦੇ ਹੁਣ ਬਹਾਦਰ ਸ਼ਾਹ ਨੂੰ ਨਾਲ ਲੈ ਕੇ ਆ ਜੇ। ਉੱਥੋਂ ਤੁਰ ਪਿਆ। 3-4 ਵਜੇ ਸਾਡਾ ਟਾਈਮ ਆ, ਉਹਦੇ ਵਿੱਚ ਇਹਦਾ ਸਾਰਾ ਰਿਜ਼ਲਟ ਕੱਢਾਂਗੇ ਇਸ ਪ੍ਰਸੰਗ ਦਾ। ਇਹ ਉਹ ਵਰਕੇ ਇਤਿਹਾਸ ਦੇ ਡੂੰਘੇ ਜਿਹੜੇ ਤੁਹਾਡੇ ਤੱਕ ਬਹੁਤ ਘੱਟ ਪਹੁੰਚੇ ਨੇ, ਬਹੁਤ ਘੱਟ। ਸਤਿਗੁਰ ਕਿਰਪਾ ਕਰੇ ਸਾਨੂੰ ਵੀ ਸੋਝੀ ਬਖਸ਼ਣ ਅਤੇ ਤੁਹਾਨੂੰ ਵੀ ਸੋਝੀ ਸਤਿਗੁਰ ਬਖਸ਼ਿਸ਼ ਕਰੇ, ਸਾਡਾ ਬਾਣੀ ਨਾਲ ਪਿਆਰ ਬਣ ਜਾਏ, ਬਾਣੀ ਸਾਡੀ ਖੁਰਾਕ ਬਣ ਜਾਏ। ਸਤਿਗੁਰ ਕਿਰਪਾ ਕਰੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਇਹ ਸਨ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ, ਜਿਨ੍ਹਾਂ ਨੇ ਢਾਡੀ ਵਾਰਾਂ ਇਤਿਹਾਸ ਆਪ ਜੀ ਨੂੰ ਸਰਵਣ ਕਰਾਏ ਨੇ। ਜਥਾ ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰਦੇ ਨੇ, ਜਥੇ ਦਾ ਬਹੁਤ ਬਹੁਤ ਧੰਨਵਾਦ। ਅਖੀਰ 'ਤੇ ਇਹਨਾਂ ਨੇ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਕਿ ਸਾਨੂੰ ਸੂਝ ਪੈ ਜੇ, ਅਸੀਂ ਬਾਣੀ ਅਤੇ ਬਾਣੇ ਨਾਲ ਜੁੜ ਸਕੀਏ। ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਨੇ, ਆਪ ਜੀ ਨੇ ਦਰਸ਼ਨ ਕੀਤੇ ਨੇ ਸੰਗਤਾਂ ਦੇ, ਦਾਸ ਵੀ ਤਕਰੀਬਨ ਆਪ ਦੀ ਸੇਵਾ 'ਚ ਹਾਜ਼ਰ ਹੈ, ਪਰ ਜਿੰਨਾ ਰਾਸ਼ ਲੰਗਰ ਵਿੱਚ ਸੀ ਨਾ ਉਹਨਾਂ ਲਾਸ਼ ਦਰਬਾਰ 'ਚ ਨਹੀਂ। ਸਾਨੂੰ ਮੈਂ ਕਈ ਵਾਰ ਬੇਨਤੀ ਕੀਤੀ, ਭਾਈ ਜੇ ਆਪਾਂ ਥੋੜ੍ਹੇ ਥੋੜ੍ਹੇ ਉੱਠ ਕੇ ਜਾਈਏ ਤਾਂ, ਅਤੇ ਚਲੋ ਜੇ ਚਲੇ ਵੀ ਜਾਂਦੇ ਹਾਂ, ਜੇ ਲੰਗਰ ਛਕ ਲਿਆ ਤਾਂ ਫਿਰ ਆ ਜਾਈਏ, ਕਿਉਂਕਿ ਗੁਰਦੁਆਰੇ ਦਾ ਮਕਸਦ ਜਿਹੜਾ ਉਹ ਸੰਪੂਰਨ ਸਾਨੂੰ ਕਰਨਾ ਚਾਹੀਦਾ ਕਿ ਅਸੀਂ ਲੈਣ ਕੀ ਆਏ ਹਾਂ, ਸਾਡੇ ਗੁਰਦੁਆਰੇ ਵਿੱਚ ਆਉਣ ਦਾ ਮਕਸਦ ਕੀ ਹੈ। ਔਰ ਖਿਮਾ ਕਰਨਾ ਮੈਨੂੰ, ਮੈਂ ਵੈਸੇ ਉੱਧਰ ਵੀ ਬੇਨਤੀ ਕੀਤੀ ਹੈ, ਲੇਕਿਨ ਦੂਸਰੇ ਦੀਵਾਨ ਹਾਲ ਦੇ ਵਿੱਚ ਤਕਰੀਬਨ 200 ਪ੍ਰਾਣੀ ਬੈਠਾ ਸੀ, ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਅਤੇ ਲੰਗਰ ਛਕ ਕੇ ਚਲੇ ਗਏ ਨੇ। ਜੇ ਸੁਖਮਣੀ ਅਸੀਂ ਗੁਰਦੁਆਰੇ ਕਰਨੀ ਹੈ ਤਾਂ ਫਿਰ ਗੁਰਮੁਖ ਪਿਆਰੋ ਜਿਹੜੇ ਪ੍ਰਚਾਰਕ ਸ਼੍ਰੇਣੀ ਆ, ਜਿਨ੍ਹਾਂ ਨੇ ਤੁਹਾਨੂੰ ਕਥਾ ਸੁਣਾਉਣੀ ਆ, ਜਿਨ੍ਹਾਂ ਨੇ ਤੁਹਾਨੂੰ ਕੀਰਤਨ ਸੁਣਾਉਣਾ, ਜਿਨ੍ਹਾਂ ਨੇ ਇਤਿਹਾਸ ਸੁਣਾਉਣਾ, ਉਹਦਾ ਬਾਰੇ ਅਸੀਂ ਕੀ ਸੋਚਾਂਗੇ। ਕਿਉਂਕਿ ਵੀਕਐਂਡ ਹਰ ਇੱਕ ਚਾਹੁੰਦੇ ਆ, ਪ੍ਰਚਾਰਕ ਸ਼੍ਰੇਣੀ ਕਿ ਵੀਕਐਂਡ ਸਾਡਾ ਆਉਣਾ, ਸੰਗਤਾਂ ਨੇ ਆਉਣਾ, ਅਤੇ ਸੰਗਤਾਂ 'ਚ ਬੈਠ ਕੇ ਸੁਣਨਗੀਆਂ ਇਹਨਾਂ 'ਤੇ ਗੁਰਮੁਖ ਪਿਆਰੋ, ਇਹਨਾਂ ਕੀਤੇ ਹੋਏ ਪ੍ਰਬੰਧਾਂ ਦਾ ਕੀ ਸਾਨੂੰ ਲਾਭ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਚੰਗੇ ਤੋਂ ਚੰਗਾ ਪ੍ਰਚਾਰਕ ਲਿਆਂਦਾ ਜਾਵੇ, ਪਰ ਜੇ ਪ੍ਰਚਾਰਕ ਨੂੰ ਕਿਸੇ ਸੁਣਿਆ ਨਹੀਂ, ਬੱਚੀਆਂ ਨੇ ਲੱਗਣਾ। ਦੇਖੋ ਬੱਚੀਆਂ ਹੁਣ ਕੀਰਤਨ ਕਰਨ ਲੱਗੀਆਂ, ਸਾਡੀਆਂ ਰੋਲ ਮਾਡਲ ਹੈ, ਸਾਨੂੰ ਤਕਰੀਬਨ ਇਹਨਾਂ ਤੋਂ ਕੁਛ ਨਾ ਕੁਛ ਤਾਂ ਆਪਣੇ ਬੱਚਿਆਂ ਨੂੰ ਦਿਖਾਉਣਾ ਚਾਹੀਦਾ ਵੀ ਬੱਚਿਓ ਵੇਖੋ ਬੱਚੀਆਂ ਕੀਰਤਨ ਕਰ ਰਹੀਆਂ ਨੇ। ਅਤੇ ਕਿਵੇਂ ਕਰਨਾ ਜਦੋਂ ਇਹਨਾਂ ਬੀਬੀਆਂ ਨੇ ਬੱਚੀਆਂ ਨੇ ਕੀਰਤਨ ਕਰਨਾ ਨਾ, ਉਦੋਂ ਆਪਾਂ ਵੀ ਇੱਥੋਂ ਉੱਠ ਜਾਣਾ। ਇਹਨਾਂ ਦੇ ਵੀ ਪਰਿਵਾਰਕ ਮੈਂਬਰ ਹੀ ਰਹਿ ਜਾਂਦੇ ਨੇ ਇਹਨਾਂ ਨੂੰ ਸੁਣਨ ਵਾਸਤੇ। ਅਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਬੱਚੀਆਂ ਬੜੇ ਸ਼ਰਧਾ ਭਾਵਨਾ ਅਤੇ ਪਰਿਵਾਰ ਗੁਰਮੁਖ ਪਿਆਰਿਆਂ ਨੂੰ ਬੱਚੀਆਂ ਨੂੰ ਇਸ ਪਾਸੇ ਲਾ ਰਹੇ ਨੇ, ਅਤੇ ਕੀ ਆਪਾਂ ਨੂੰ ਨਹੀਂ ਲਾਉਣਾ ਚਾਹੀਦਾ, ਸਾਨੂੰ ਵੀ ਲਾਉਣਾ ਚਾਹੀਦਾ ਆਪਣੇ ਬੱਚਿਆਂ ਨੂੰ। ਮੈਂ ਤਾਂ ਬੇਨਤੀ ਕਰਦਾ ਵੀ ਕਮ ਸੋ ਕਮ ਜੇ ਇਹ ਬੰਦੇ ਕੋਲ ਨਾ ਪਾਠ ਦੀ ਸਮਝ ਹੋਵੇ, ਖੰਡ ਪਾਠੀ ਹੋਵੇ, ਕੀਰਤਨੀਆਂ ਹੋਵੇ, ਕਥਾ ਵਾਚਕ ਹੋਵੇ, ਧਾਰਮਿਕ ਤੌਰ 'ਤੇ ਕੋਈ ਵੀ ਕਰਮ ਕਰਨ ਦਾ ਜਾਣਦਾ ਹੋਵੇ, ਦੁਨੀਆਂ 'ਚ ਕਿਤੇ ਭੁੱਖਾ ਨਹੀਂ ਮਰ ਸਕਦਾ। ਜਿੱਥੇ ਚਲੇ ਜਾਏ ਸੰਗਤਾਂ ਤੁਹਾਨੂੰ ਹੱਥਾਂ 'ਤੇ ਚੁੱਕ ਲੈਣਗੀਆਂ। ਮੇਰੀ ਆਪਣੀ ਪਰਸਨਲ ਲਾਈਫ ਦੇ ਵਿੱਚ ਇਹ ਗੱਲ ਜਿਹੜੀ ਵਾਪਰ ਚੁੱਕੀ ਹੈ, ਕਿਉਂਕਿ ਮੈਂ 14-15 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਜੁੜ ਗਿਆ ਸੀ। ਹਾਲਾਂਕਿ ਪੜ੍ਹੇ ਅਸੀਂ ਇੰਸਪੈਕਟਰ, ਸਾਰੀਆਂ ਜੋਬਾਂ ਵੀ ਕੀਤੀਆਂ ਗੌਰਮੈਂਟ ਦੀਆਂ, ਪਰ ਇਸ ਚੀਜ਼ ਨੇ ਮੈਨੂੰ ਇੱਥੋਂ ਤੱਕ ਪਹੁੰਚਾ ਤਾ ਗੁਰਮੁਖ ਪਿਆਰੇ, ਕਿਉਂਕਿ ਬਾਣੀ ਸੀ ਅੰਦਰ, ਬਾਣੀ ਜਿਹਦੇ ਅੰਦਰ ਵੱਸ ਗਈ ਨਾ ਗੁਰਮੁਖ ਪਿਆਰੇ, ਉਹਦਾ ਜੀਵਨ ਸੁਧਰ ਜਾਏਗਾ, ਉਹਦੇ ਜੀਵਨ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਮੈਂ ਬੇਨਤੀ ਕਰਦਾ, ਗੁਰਦੁਆਰੇ ਸਿਰਫ ਮੱਥਾ ਟੇਕਣ ਦਾ ਸਾਧਨ ਨਹੀਂ, ਕਿਉਂਕਿ ਅਸੀਂ ਹਾਂ ਚਲੋ ਗੁਰਦੁਆਰੇ ਮੱਥਾ ਟੇਕ ਆਈਏ, ਅਸੀਂ ਮੱਥਾ ਟੇਕਣ ਤੱਕ ਹੀ ਸੀਮਤ ਰਹਿ ਗਏ ਹਾਂ। ਤੁਹਾਡੇ 'ਚੋਂ ਮੈਂ ਦਾਅਵੇ ਨਾਲ ਕਹਿ ਸਕਦਾ 90% ਸਿੱਖ ਹੋਣਗੇ, ਜਿਨ੍ਹਾਂ ਨੇ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲੱਖਾਂ ਰੁਮਾਲਿਆਂ ਨਾਲ, ਸੋਨੇ ਦੀਆਂ ਪਾਲਕਾਂ ਰਸਤਾਂ ਵਸਦਾਂ ਨਾਲ ਢੱਕ ਕੇ ਅਤੇ ਮੱਥਾ ਟੇਕਿਆ, ਉਹ ਕਦੀ ਰੁਮਾਲਾ ਚੁੱਕ ਕੇ ਵੇਖਣ ਦਾ ਯਤਨ ਨਹੀਂ ਕੀਤਾ, ਉਹਦੇ ਥੱਲੇ ਕੀ ਪਿਆ। ਸਾਡੇ ਪੁਜਾਰੀਆਂ ਨੇ 50-50 ਗੁਰਮੁਖ ਪਿਆਰੋ 100-100 ਖੰਡ ਪਾਠ ਰਖਾ ਕੇ ਤੁਹਾਡੇ ਕੋਲ ਮੱਥੇ ਟਿਕਾ ਲਏ ਆ। ਕਿਸੇ ਕੋਲ ਹੈ ਜ਼ਰੂਰਤ ਜਾ ਕੇ, ਡਾਕਟਰ ਤੁਹਾਡਾ ਮਾੜਾ ਹੋਵੇ ਤੁਸੀਂ ਜਾਂਦੇ ਜੇ, ਗੱਡੀ ਤੁਹਾਡੀ ਕਿਸੇ ਨੇ ਠੀਕ ਨਾ ਕੀਤੀ ਜਾਵੇ ਉੱਥੇ ਜਾਂਦੇ ਜੇ, ਟੀਚਰ ਤੁਹਾਡੇ ਬੱਚਿਆਂ ਦਾ ਚੰਗਾ ਨਾ ਹੋਵੇ ਉਹਨੂੰ ਜਾ ਕੇ ਪੁੱਛਦੇ ਜੇ, ਕਦੀ ਗੁਰਦੁਆਰਿਆਂ 'ਚ ਜਾ ਕੇ ਵੀ ਪੁੱਛਿਆ ਵੀ ਗੁਰਮਤ ਦੇ ਅਨੁਸਾਰ ਸਕੂਨੀ ਪ੍ਰੋਗਰਾਮ ਹੋ ਰਿਹਾ, ਖੰਡ ਪਾਠ 50 ਕਾਹਦੇ ਲਈ ਰੱਖੇ ਆ, ਖੰਡ ਪਾਠ ਦੇ ਕੇ ਬੜਾ ਆ, 2 ਦਗਰਾਂ ਨੇ 1 ਕਰਾਇਆ। ਕਿਉਂ? ਇਹਦਾ ਕਾਰਨ ਕੀ ਆ ਕਿ ਆਪਾਂ ਸਭ ਕੁਛ ਪੜ੍ਹ ਲਿਆ, ਹਰ ਇੱਕ ਦੁਨੀਆਂ ਦੇ ਕਾਨੂੰਨ ਪੜ੍ਹ ਲਏ, ਪਰ ਅਸੀਂ ਕੋਡ ਆਫ ਕੰਡਕਟ ਪ੍ਰਵਾਨ ਸਿੱਖ ਰਹਿਤ ਬਰਿਆਦਾ ਪੜ੍ਹਨ ਦਾ ਕਦੀ ਯਤਨ ਨਹੀਂ ਕੀਤਾ। ਤੁਹਾਡੇ 'ਚੋਂ ਕਿੰਨਿਆਂ ਨੇ ਰਿਆਤ ਬਰਿਆਦਾ ਪੜ੍ਹੀ ਹੈ? ਮੈਂ ਕਹਿੰਦਾ ਇਸ ਤਰ੍ਹਾਂ ਸਵਾਲ ਜਵਾਬ ਹੋਣੇ ਚਾਹੀਦੇ ਸਾਹਮਣੇ। ਅੱਜ ਕਿੰਨਿਆਂ ਨੇ ਨਿਤਨੇਮ ਕੀਤਾ ਤੁਹਾਡੇ 'ਚੋਂ? ਹੱਥ ਖੜੇ ਕਰੋ ਵੀ ਕਿ ਅੱਜ ਨਿਤਨੇਮ ਕਿੰਨਿਆਂ ਨੇ ਕੀਤਾ। ਅਤੇ ਜੇ ਸੰਗਤ 'ਚ ਪੁੱਛੀਏ, ਮੈਂ ਥੋੜ੍ਹਾ ਹੀ ਕੰਮ ਹੁੰਦਾ, ਬਹੁਤਾ ਨਹੀਂ। ਜੇ ਸਾਡੇ ਕੋਲ ਇੱਕ ਜਪਜੀ ਸਾਹਿਬ ਦਾ ਵੀ ਪਾਠ ਨਹੀਂ ਤੇ ਸਾਡੇ ਮੱਥੇ ਟੇਕੇ ਗੁਰਮੁਖ ਪਿਆਰੋ, ਠੀਕ ਹੈ ਸਾਡੀ ਹਾਜ਼ਰੀ ਲੱਗ ਰਹੀ ਹੈ, ਪਰ ਮੱਥਾ ਟੇਕਣਾ ਜ਼ਰੂਰੀ ਹੈ, ਗੁਰਦੁਆਰੇ ਆਉਣਾ ਵੀ ਜ਼ਰੂਰੀ ਹੈ। ਪਰ ਜੇ ਇੱਥੇ ਆਣ ਕੇ ਅਸੀਂ ਕੁਛ ਪ੍ਰਾਪਤ ਕੀਤਾ, ਮੈਡੀਕਲ ਕਾਲਜ 8-9 ਸਾਲ ਲਾ ਲਓ ਅਤੇ ਡਿਗਰੀ ਤੁਹਾਨੂੰ ਮਿਲੇ ਨਾ, ਤਾਂ ਡਾਕਟਰ ਤੁਸੀਂ ਬਣ ਨਹੀਂ ਸਕਦੇ। ਇਸ ਕਰਕੇ ਇੱਥੇ ਵੀ ਤੁਹਾਨੂੰ ਤਾਂ ਗੱਲ ਬਣਨੀ ਹੈ ਜੇ ਬਹਿ ਕੇ ਅਸੀਂ ਕੁਝ ਗੁਰਮਤ ਦੀ ਗੱਲ ਸੁਣੀ, ਗੁਰੂ ਨੂੰ ਸੁਣਿਆ, ਗੁਰੂ ਦੇ ਉਪਦੇਸ਼ ਨੂੰ ਆਪਣੇ ਪ੍ਰੈਕਟੀਕਲ ਜੀਵਨ ਵਿੱਚ ਲਿਆਂਦਾ। ਥਿਊਰੀ ਹੈ ਸਾਡੀ, ਇਹਨੂੰ ਆਪਾਂ ਪ੍ਰੈਕਟੀਕਲ ਜੀਵਨ ਵਿੱਚ ਲਿਆਉਣਾ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਕਿਉਂਕਿ ਮੈਂ ਤਕਰੀਬਨ 36-37 ਸਾਲ ਤੋਂ ਤੁਹਾਡੇ ਨਾਲ ਸੇਵਾ ਕਰ ਰਿਹਾ, ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਗ੍ਰਾਫ ਸਾਡਾ ਸਿੱਖੀ ਦਾ ਡਾਊਨ ਜਾ ਰਿਹਾ, ਅੱਪ ਨਹੀਂ ਜਾ ਰਿਹਾ। ਆਪਣੇ ਘਰਾਂ 'ਚ ਵੇਖ ਲਓ, ਹੈ ਬੱਚਿਆਂ ਨੂੰ ਕਿਤੇ ਇੰਟਰਸਟ ਵੀ ਆਪਾਂ ਬਹਿ ਕੇ ਸੁਣਨਾ? ਸੋ ਇਸ ਕਰਕੇ ਗੁਰਮੁਖ ਪਿਆਰੋ, ਕੁਛ ਥੋੜ੍ਹਾ ਜਿਹਾ ਆਪਾਂ ਸੋਚਣ ਦਾ ਯਤਨ ਕਰੀਏ, ਕੁਛ ਨਾ ਕੁਛ ਆਪਾਂ ਨਵੇਂ ਸਾਧਨ ਬਣਾਉਣ ਦਾ ਯਤਨ ਕਰੀਏ, ਜਿਹਦੇ ਨਾਲ ਬੱਚੇ ਵੀ ਇੰਟਰਸਟਡ ਹੋਣ, ਅਸੀਂ ਵੀ ਇੰਟਰਸਟਡ ਹੋਈਏ, ਅਸੀਂ ਬੈਠੀਏ ਸੁਣੀਏ, ਅਤੇ ਤਾਂ ਹੀ ਗੱਲ ਬਣਨੀ ਆ। ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਅੱਜ ਨਗਰ ਸੂਸਾ ਅਤੇ ਨਗਰ ਲੋਹੀਆਂ, ਭਾਈ ਕੁਲਦੀਪ ਸਿੰਘ ਸੋਹੀ, ਕੁਲਵਿੰਦਰ ਸਿੰਘ ਧਾਲੀਵਾਲ ਅਤੇ ਰਜਵੰਤ ਸਿੰਘ ਅਤੇ ਇਸ ਤਰ੍ਹਾਂ ਜਗਦੀਸ਼ ਸਿੰਘ ਝੱਜ ਪਰਿਵਾਰਾਂ ਵੱਲੋਂ ਸੇਵਾ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਆਓ ਹੁਣ ਸਰਵਣ ਕਰੀਏ ਬੱਚੀਆਂ ਪਾਸੋਂ ਕੀਰਤਨ, ਸਿਮ ਖਿਮਾ ਮੰਗਦਾ, 5-4 ਮਿੰਟ ਲਏ ਆ ਤੁਹਾਡੇ ਨਾਲ ਕੁਛ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੁੱਲਾਂ ਚੁੱਕਾ ਨਿਖੇਵਾ। ਸੋ ਸੰਗ ਜੀ ਸਮਾਂ ਹੋ ਚੁੱਕਾ ਹੈ ਢਾਡੀ ਵਾਰਾਂ ਦਾ। ਪੰਥ ਮਹਾਨ ਪ੍ਰਸਿੱਧ ਢਾਡੀ ਜਥਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੋਸ਼, ਆਓ ਉਹਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸ਼ਰਨ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: परम सतगुरु श्री गुरु ग्रंथ साहिब महाराज जी की बड़ी अपार कृपा हुई है। जिंदगी का कुछ समा आप गुरु ग्रंथ साहिब महाराज जी चरण शरण में बैठ के बतीत कर रहे हैं। तुसी कदम कदम चल के आए हो, किरत कमाई विचों गुरु की गोलक में तैल फुल पाया। गुरु ग्रंथ साहिब महाराज अपने दर कर प्रवान कर तुहानू दरों करों सतगुरु चढ़दी कला वाला जीवन तुहाडियां कीतियां होईयां अरदासां सतगुरु अपने दर प्रवान करन। आओ सारी समुची संगत चकाओ सीस, बड़े अदब नाल बख्शो आग्या बलाओ फतेह। वाहेगुरु जी का खालसा वाहेगुरु जी की फतेह। गुरु खालसा जी, ढाडी जिथे ने एक कली तुहाडे सन्मुख रखी है गुरु गोबिंद सिंह महाराज जी दी। लाइना भावां थोड़ियां सी पर इतिहास बहुत वा, बहुत बड़ा इतिहास वा इहदे लाइना च। किहड़ी किहड़ी गल दा जिक्र करिए, गुरु गोबिंद सिंह महाराज जी दा जीवन दुखां भरिया आया, दुखां भरिया। दशमेश पिता गुरु गोबिंद सिंह महाराज ने अद्धी रात नूं पोह दा महीना हजूर ने आनंदपुर छड्डिया। सारी जिंदगी मनुख घर बनाउंदा, तुसी इत्थे आओ ही आ, पता ही है तुहानू घर किद्दां बणिया, किद्दां बणदे ने, किन्नी मेहनत लगती है, किन्ना पैसा लगता। आनंदपुर गुरु गोबिंद सिंह महाराज के परम पूजनीय पिता गुरु तेग बहादुर महाराज जी ने तीन पिंडां दी जागीर खरीद के महाराज ने गुरु तेग बहादुर ने अपनी मां के नौ ते पिंड का नौ रखिया चक नानकी। छेवें पातशाह महाराज की धर्म पत्नी माता नानकी जी, छेवें पातशाह महाराज की पत्नी ते गुरु तेग बहादुर महाराज जी की माता, मां उन्हां दी। और मेरे कलगी वाले पातशाह गुरु गोबिंद सिंह महाराज ने इस धरती नूं चार चन्न लाए, किले बनाए, खालसा पंथ साजिया, अपने पिता नूं दिल्ली भेजिया जिथे होला महला मनाया, जिथे हजूर ने कई किले बनाए, लोहगढ़ किला, आनंदगढ़ किला, फतेहगढ़ किला, बोलगढ़ किला, ये किले ने। समय समय इन्हां दे नौ भी बदलदे रहे, किते तारागढ़ किला बन गया। इन्हां किलियां विच हजूर दे तीन साहिबजादियां दे जन्म होए। अद्धी रात नूं महाराज ने आनंदपुर नूं छड्डिया। जदों छड्डिया, कहर दी ठंड, धुंद पई हुई, ते कलगी वाले पातशाह हवा दा ठक्का वगदा। अद्धी रात दा समां है, हजूर दे छोटे साहबजादे अपनी दादी मां नूं पुछदे, बे मां जी अद्धी रात दा समां सारी दुनिया सुती पई है, आपां कित्थे नूं जा रहे हैं? ये छोटे साहबजादे पुछदे आ बाबा जोरावर सिंह, बाबा फतेह सिंह, माता जी, दादी जी, आपां कित्थे नूं जा रहे हैं? ते दादी दे काल जिहदा रुग भरिया गया, पोतरियां दा मथा चुमिया, पुत्रो अकाल पुरख दा भाणा है, आपां मनना है, बल हुण अकाल पुरख ने बख्शना, इन्नी समर्था अपनी नहीं हैगी, आपां नूं तां माड़ा जिहा दुख आउंदा ते आपां झूरदे हां। पर दशमेश पिता गुरु गोबिंद सिंह महाराज ओ धरती अद्धी रात नूं छड्डी ते महाराज सरसा कंढे जंग होया, चमकौर दा जंग होया, परिवार खेरू खेरू हो गया। इत्थे सरसा कंढे महाराज दा परिवार तीन हिस्सियां च वंडिया गया, क्योंकि जिहड़े मैं इतिहास दे बरके मैं तुहाडे सन्मुख रख रहा ना, वो मैं सवेरे आरंभ किया सी ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਲੀ ਤਸ਼ਰੀਫ ਲੈ ਕੇ ਗਏ ਆ। ਆ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਇਹਦੇ ਪ੍ਰਸੰਗ ਦੇ ਕੁਝ ਲਾਈਨਾਂ ਕੁਝ ਉੱਧਰ ਨੂੰ ਤੁਰਦੀਆਂ, ਉਹਦੀਆਂ ਪੱਤੀਆਂ ਜੁੜਦੀਆਂ। ਇੱਥੇ ਤਿੰਨ ਹਿੱਸਿਆਂ ਚ ਪਰਿਵਾਰ ਵੰਡਿਆ ਗਿਆ। ਹਜ਼ੂਰ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ, ਇੱਕ ਪਾਸੇ ਹੋ ਗਏ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਅਨੇਕਾਂ ਸਿੰਘ ਕਿਸੇ ਹੋਰ ਪਾਸੇ ਹੋ ਗਏ। ਮਹਾਰਾਜ ਗੁਰੂ ਗੋਬਿੰਦ ਸਿੰਘ ਦੇ ਨਾਲ ਚਮਕੌਰ ਵੱਲ ਨੂੰ ਤੁਰ ਪਏ। ਔਰ ਹਜ਼ੂਰ ਦੀਆਂ ਧਰਮ ਪਤਨੀਆਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ, ਤੁਸੀਂ ਬਹੁਤ ਪ੍ਰਚਾਰਕਾਂ ਕੋਲੋਂ ਸੁਣ ਹਟੇ ਹੋ ਕਿ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਹੋ ਤੁਰੇ। ਮੈਂ ਥੋੜ੍ਹੀ ਜਿਹੀ ਝਾਤ ਇੱਥੇ ਤੁਹਾਡੀ ਮਰਵਾਉਣੀ ਚਾਹੁੰਦਾ। ਦਿੱਲੀ ਨਾਲ ਤਾਂ ਮਹਾਰਾਜ ਨੇ ਮੱਥਾ ਲਾਇਆ ਹੋਇਆ ਤੇ ਪਰਿਵਾਰ ਨੂੰ ਦਿੱਲੀ ਭੇਜਣਾ, ਇਹਦਾ ਮਤਲਬ ਮੈਂ ਮੁਨਕਲ ਨਹੀਂ ਵੀ ਦਿੱਲੀ ਨਹੀਂ ਗਏ, ਦਿੱਲੀ ਪਰਿਵਾਰ ਗਿਆ। ਕਿਉਂਕਿ ਇਹਨਾਂ ਪਰਿਵਾਰ ਦੇ ਨਾਲ ਇੱਕ ਲਾਲ ਚੰਦ ਵਾ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਵਾਂ, ਪਿੰਡ ਦਾ ਨਵਾਂ ਬੂੜੀਆ, ਬੂੜੀਆ ਪਿੰਡ, ਇਹ ਭਾਈ ਲਾਲ ਚੰਦ ਦਾ ਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਲਵਾਈ ਆ, ਜਿਹਨੇ ਪੰਘਾਣੀ ਦੇ ਜੰਗ ਵਿੱਚ ਖੁਰਚਣਾ ਮਾਰ ਕੇ ਨਜਾਬਤ ਖਾਂ ਨੂੰ ਮਾਰਿਆ। ਇਹ ਖੁਰਚਣਾ ਇਹਦੇ ਪਿੰਡ ਪਿਆ ਹੁਣ ਤੀਕਰ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੁਮਾਲ, ਕੰਘਾ, ਇਹ ਖੁਰਚਣਾ ਕਿਰਪਾਨ ਇਹ ਬੂੜੀਆ ਪਿੰਡ ਵਿੱਚ ਪਿਆ। ਮਹਾਰਾਜ ਦਾ ਪਰਿਵਾਰ ਇਸ ਲਾਲ ਚੰਦ ਨਾਲ ਇਹਦੇ ਪਿੰਡੋਂ ਆ ਗਿਆ। ਜਦੋਂ ਅਮਨ ਚੈਨ ਦੇਸ਼ ਵਿੱਚ ਹੋਇਆ ਫਿਰ ਪਰਿਵਾਰ ਦਿੱਲੀ ਨੂੰ ਗਿਆ। ਉਹ ਅਮਨ ਚੈਨ ਕਿੱਦਾਂ ਹੋਇਆ ਆਓ ਸੁਣੋ। ਬਸ ਮੈਂ ਇਸ ਪ੍ਰਸੰਗ ਨੂੰ ਲੜੀ ਨਾ ਜੋੜਨਾ ਚਾਹੁੰਦਾ ਸੀ, ਤੁਹਾਡੀ ਪਕੜ ਚ ਇਤਿਹਾਸ ਆ ਜਾਏ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਲੀ ਜਮਨਾ ਦੇ ਪਾਰ ਉਤਰੇ, ਨਾਲ ਊਠ ਨੇ, ਹਾਥੀ ਨੇ, ਘੋੜੇ ਨੇ, ਬਹੁਤ ਮਹਾਰਾਜ ਦੇ ਨਾਲ ਸਿੰਘ ਨੇ। ਇਤਿਹਾਸਕਾਰ ਕਹਿੰਦੇ 500-600 ਸਿੰਘਾਂ ਦਾ ਜਥਾ। ਇੱਥੇ ਪਤਾ ਲੱਗਾ ਜਮਨਾ ਦੇ ਉਰਲੇ ਪਾਸੇ ਇੱਧਰੋਂ ਜਾਂਦਿਆਂ ਨੂੰ, ਜਦੋਂ ਆਪਾਂ ਪੰਜਾਬ ਵੱਲੋਂ ਜਾਂਦੇ ਹਾਂ ਤੇ ਜਮਨਾ ਦੇ ਉਰਲਾ ਪਾਸਾ, ਇੱਥੇ ਸੀ ਇੱਕ ਚਮੜੇ ਦਾ ਵਪਾਰੀ, ਉਹਦਾ ਨਾਂ ਸੀ ਸੇਠ ਮੋਤੀ ਰਾਮ, ਜਿਹਦੇ ਘਰ ਵਿੱਚ ਅੱਜ ਗੁਰਦੁਆਰਾ ਬਣਿਆ ਹੋਇਆ ਮੋਤੀ ਕਾ ਬਾਗ। ਉਹ ਸੇਠ ਦੇ ਔਲਾਦ ਨਹੀਂ ਸੀ। ਉਹ ਸੇਠ ਨੇ ਮਹਾਰਾਜ ਨੂੰ ਉਰਲੇ ਪਾਸੇ ਸੱਦ ਲਿਆ, ਕਹਿੰਦਾ ਮਹਾਰਾਜ ਮੇਰੇ ਕੋਲ ਬਾਗ ਵਾ, ਮੇਰੇ ਕੋਲ ਬਾਗ ਦੇ ਵਿੱਚ ਘਰ ਵਾ, ਤੁਸੀਂ ਇੱਥੇ ਆ ਜਾਓ। ਮਹਾਰਾਜ ਨੇ ਇਹਨੂੰ ਜਵਾਬ ਦਿੱਤਾ ਸੀ ਵੀ ਜੇ ਅਸੀਂ ਆਵਾਂਗੇ ਸਾਡੇ ਨਾਲ 500-600 ਸਿੰਘਾਂ ਦਾ ਜਥਾ, ਸਾਡੇ ਕੋਲ ਹਾਥੀ, ਊਠ, ਘੋੜੇ, ਝੋਟੇ, ਇਹ ਕਾਫਲਾ ਕਿੱਥੇ ਉਤਾਰਾਂਗੇ? ਜੇ ਉਤਾਰਾਂਗੇ ਵੀ ਇਹਨਾਂ ਦੇ ਪਾਣੀ ਪੀਣ ਦਾ ਪ੍ਰਬੰਧ। ਇਹ ਕਹਿੰਦਾ ਮਹਾਰਾਜ ਤੁਸੀਂ ਮੋਤੀ ਬਾਗ ਵਿੱਚ ਇਹਨਾਂ ਦਾ ਉਤਾਰਾ ਕਰਵਾ ਦਿਓ, ਬਾਗ ਬਹੁਤ ਵੱਡਾ ਆ। ਤੇ ਜਿਹੜੇ ਪਾਣੀ ਦੀ ਗੱਲ ਕਰਦੇ ਹੋ ਉਹ ਮੇਰਾ ਧੌਲਾ ਕੂਆਂ ਆ, ਕਿਤੇ ਗਏ ਹੋਗੇ ਦਿੱਲੀ, ਬੜਾ ਮਸ਼ਹੂਰ ਸਟੇਸ਼ਨ ਵਾ, ਇਹ ਬਹੁਤਿਆਂ ਨੂੰ ਪਤਾ ਹੋਵੇਗਾ ਧੌਲਾ ਕੂਆਂ। ਤੁਸੀਂ ਜਦੋਂ ਮੈਟਰੋ 'ਤੇ ਜਾਣਾ ਨਾ ਤੇ ਇਹ ਸਟੇਸ਼ਨ ਆਉਂਦਾ ਇੱਥੇ ਧੌਲੇ ਕੂਏ। ਇੱਥੇ ਮਹਾਰਾਜ ਕਹਿੰਦਾ ਮੇਰੇ ਖੂਹ ਆ, ਉੱਥੇ ਪਾਣੀ ਪਿਲਾਵੋ। ਸੋਢੀ ਸੁਲਤਾਨ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਇਹਦੀ ਭਾਵਨਾ ਵੇਖ ਕੇ ਨਾ ਮਹਾਰਾਜ ਜਮਨਾ ਦੇ ਉਰਲੇ ਪਾਸੇ ਆਵੇ।
1: ਥੱਲੇ ਬਸੋਂ ਉੱਪਰ ਚੁਬਾਰਾ। ਦਸਵੇਂ ਪਾਤਸ਼ਾਹ ਮਹਾਰਾਜ ਨੇ ਸ਼ਾਮਾਂ ਨੂੰ ਇੱਥੇ ਦਾ ਬਾਜ਼ਾਰ ਸਾਰਾ ਘੁੰਮ ਕੇ ਵੇਖਿਆ, ਬੇਅੰਤ ਸੰਗਤਾਂ ਵੇਖਦੀਆਂ ਕਹਿੰਦੇ ਸੁਣਦੇ ਸੀ ਵੀ ਕਲਗੀ ਵਾਲੇ ਪਾਤਸ਼ਾਹ ਕਲਗੀ ਲੱਗੀ ਹੋਈ ਨਾਲ ਬੇਅੰਤ ਸਿੰਘ। ਗਲੀਆਂ ਬਾਜ਼ਾਰਾਂ ਵਿੱਚ ਜਦੋਂ ਨਿਕਲ ਕੇ ਜਾਂਦੇ ਆ ਲੋਕ ਅੰਦਰਾਂ ਚੋਂ ਦੁਕਾਨਾਂ ਚੋਂ ਨਿਕਲ ਨਿਕਲ ਕੇ ਦੇਖਦੇ ਆ, ਕਹਿੰਦੇ ਕਿਤੇ ਕਲਗੀ ਧਰ ਪਾਤਸ਼ਾਹ ਤਾਂ ਨਹੀਂ। ਤੇ ਛਾਮਾਂ ਪਈਆਂ, ਸੰਗਤ ਬੇਅੰਤ ਆ ਗਈ, ਕਿਸੇ ਨੇ ਦਸਬੰਧ, ਕਿਸੇ ਨੇ ਕੱਪੜੇ, ਬੜਾ ਕੁਛ ਭੇਟ ਕੀਤਾ, ਦਸਬੰਧ ਲਿਆ ਕੇ ਮਹਾਰਾਜ ਸ਼ੁਕਰ ਵਾ ਤੁਸੀਂ ਦਿੱਲੀ ਚਰਨ ਪਾਏ। ਹੁਣ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਦੂਸਰਾ ਦਿਨ ਹੋਇਆ, ਸੂਰਜ ਚੜਿਆ, ਸਾਰਾ ਦਿਨ ਗਰਮ ਰਿਹਾ, ਮਈ ਦਾ ਮਹੀਨਾ ਆਈ, 22 ਮਈ ਦੀ ਗੱਲ ਵਾ ਇਹ, ਔਰ ਹਜ਼ੂਰ ਨੇ ਸੂਰਜ ਛਿਪਿਆ, ਏਸੀ ਇਸ਼ਨਾਨ ਕਰ ਲਾ, ਕਹਿੰਦੇ ਗਰਮੀ ਬਹੁਤ ਵਾ, ਚੁਬਾਰੇ ਦੀ ਛੱਤ ਉੱਪਰ ਚੜੇ ਨੇ, ਕੇਸ ਪਿੱਛੇ ਨੂੰ ਸਿੱਟੇ ਹੋਏ ਆ ਵੀ ਸੁੱਕ ਜਾਣ, ਕਮਾਨ ਚੱਕੀ, ਹਜ਼ੂਰ ਨੇ ਕਮਾਨ ਛੱਡੀ, ਕਮਾਨ ਚੋਂ ਤੀਰ ਛੱਡਿਆ, ਉਹ ਜਾ ਕੇ 6 ਮੀਲ ਤੇ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਪਾਵੇ 'ਚ ਜਾ ਕੇ ਵੱਜਿਆ, ਜਿੱਥੇ ਬਾਦਸ਼ਾਹ ਬਹਾਦਰ ਸ਼ਾਹ ਦੇ ਕਰਮਚਾਰੀ ਬੈਠੇ ਤਾਸ਼ ਖੇਲਦੇ। ਉਹ ਕਹਿੰਦੇ ਜਾ ਅੱਲਾ, ਇੰਨੀ ਸ਼ਕਤੀ, ਤੀਰ ਨੂੰ ਪਛਾਣ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ, ਕਹਿੰਦੇ ਇਹਦਾ ਮਤਲਬ ਇਹ ਆ ਵੀ ਗੁਰੂ ਗੋਬਿੰਦ ਸਿੰਘ ਦਿੱਲੀ ਵਿੱਚ ਤਸ਼ਰੀਫ ਲੈ ਆਏ ਆ, ਤੇ ਬਹਾਦਰ ਸ਼ਾਹ ਬਾਦਸ਼ਾਹ ਹਜੇ ਤੱਕ ਪਹੁੰਚਿਆ ਨਹੀਂ, ਹਜੇ ਤਾਂ ਬਾਦਸ਼ਾਹ ਬਣਿਆ ਹੀ ਕੋਈ ਨਹੀਂ, ਆਪਣੇ ਜਵਾਲਾਮੋ ਜਵਾਨੀ ਕਲਾਮੋ ਕਹੀ ਜਾਂਦਾ ਮੈਂ ਬਾਦਸ਼ਾਹ, ਤੇ ਤਾਰਾ ਆਜਮ ਨੇ ਤਾਂ ਇਹਦੇ ਸੰਘ ਚ ਕੰਢੀ ਚ ਗੂਠਾ ਦਿੱਤਾ ਹੋਇਆ ਜੰਗ ਕਹਿਰ ਦਾ, ਤਾਂ ਹੀ ਤਾਂ ਮਹਾਰਾਜ ਨੂੰ ਛੱਡਾ ਪੱਤਰ ਭੇਜਿਆ ਬਗੌਰ ਸ਼ਹਿਰ ਚ ਰਾਜਸਥਾਨ ਚ, ਮਹਾਰਾਜ ਮੇਰੀ ਮਦਦ ਕਰੋ, ਮੇਰੇ ਕੋਲ ਬਹੁਤੀ ਫੌਜ ਹੈ ਨਹੀਂ, ਮੇਰੇ ਕੋਲ ਪੈਸਾ ਟਕਾ ਹੈ ਨਹੀਂ। ਮਹਾਰਾਜ ਨੇ 100 ਸਵਾਰ ਭੇਜਿਆ ਸਿੱਖਾਂ ਦਾ, ਜਥਾ ਬਹਾਦਰ ਸ਼ਾਹ ਦੀ ਮਦਦ ਕਰੋ, ਕਿਉਂਕਿ ਖਾਲਸੇ ਦਾ ਧਰਮ ਹੈ ਦੀਨ ਵੱਲ ਖੜਨਾ, ਦੀਨ ਵੱਲ, ਦੀਨ ਕਹਿੰਦੇ ਗਰੀਬ ਨੂੰ, ਮਾੜੇ ਨੂੰ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਦੀਨ ਕਹਿੰਦੇ ਨੇ ਮਾੜੀ ਧਿਰ ਨੂੰ, ਗਰੀਬ ਨੂੰ। ਅੱਜ ਅਸੀਂ ਤਕੜੇ ਵੱਲ ਖੜਦੇ ਹਾਂ, ਮਾਫ ਕਰਿਓ, ਕਹਿਣਾ ਉਹ ਤਕੜਾ ਬੰਦਾ ਉਹਨਾਂ ਨਾਲ ਖੜੋ, ਮਾੜੇ ਤੋਂ ਅਸੀਂ ਕੀ ਲੈਣਾ, ਜੇ ਮਾੜੇ ਨਾਲ ਖੜਾਂਗੇ ਤਕੜਾ ਗੁੱਸੇ ਹੋ ਜਾਓ, ਪਰ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਜਿਹੀ ਪਾਣ ਚਾੜੀ ਵੀ ਤੁਸੀਂ ਗਰੀਬ ਵੱਲ ਖੜਨਾ, ਦੀਨ ਵੱਲ, ਗਰੀਬ ਵੱਲ। ਔਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਤੀਰ ਪਾਵੇ ਚ ਵੱਜਾ, ਕਹਿੰਦੇ ਉਹ ਜਾ ਅੱਲਾ, ਜੇ ਕਦੇ ਸਾਡੀ ਪੁਰਪੜੀ ਚ ਜਾਂ ਮੱਥੇ ਚ ਜਾਂ ਛਾਤੀ ਚ ਮਾਰਦੇ ਸਾਡੀ ਤਾਂ ਮੌਤ ਸੀ, ਜਾਨੂੰ ਇੱਕ ਤੀਰ ਹੋਰ ਆ ਕੇ ਟਾਹਲੀ ਚ ਵੱਜਾ, ਟਾਹਲੀ ਦੇ ਛੋਰੇ ਬੈਠੇ ਤਾਸ਼ ਖੇਲਦੇ ਸੀ, ਜਦ ਛੋਰੇ ਵੱਜਾ ਨਾ ਉਹਦੇ ਨਾਲ ਚਿੱਠੀ ਆ, ਮਹਾਰਾਜ ਨੇ ਸਾਰਾ ਭੁਲੇਖਾ ਕੱਢ ਦਿੱਤਾ, ਕਹਿੰਦੇ ਇਹ ਮੇਰੀ ਕੋਈ ਸ਼ਕਤੀ ਨਹੀਂ, ਇਹ ਕੋਈ ਕਰਾਮਾਤ ਨਹੀਂ, ਇਹ ਮੇਰਾ ਰੋਜ਼ ਦਾ ਤਰੀ ਤੀਰ ਕਮਾਨ ਚਲਾਉਣ ਦਾ ਅਭਿਆਸ ਵਾ, ਜਿਹੜਾ ਬੰਦਾ ਰੋਜ਼ ਕੰਮ ਕਰਦਾ ਉਹਨੂੰ ਅਭਿਆਸ ਹੋ ਜਾਂਦਾ, ਉਹਨੂੰ ਢੰਗ ਆ ਜਾਂਦਾ। ਮਹਾਰਾਜ ਕਹਿਣ ਲੱਗੇ ਇਹ ਮੇਰੀ ਯੁੱਧ ਲੜਨ ਦਾ ਇਹ ਪ੍ਰੈਕਟਿਸ ਵਾ, ਪਤਾ ਲੱਗ ਗਿਆ। ਇਹਨੇ ਸੁਨੇਹਾ ਭੇਜ ਦਿੱਤਾ ਬਹਾਦਰ ਸ਼ਾਹ ਨੂੰ, ਆਗਰੇ ਨੂੰ, ਔਰ ਆਗਰੇ ਤੋਂ ਬਹਾਦਰ ਸ਼ਾਹ ਆ ਗਿਆ, ਉਹ ਵੀ ਲਾਲ ਕਿਲੇ 'ਚ ਉਤਰਿਆ। ਇੱਕ ਮੈਂ ਤੁਹਾਡੇ ਨੋਟਸ ਵਿੱਚ ਲਿਆ ਦਵਾਂ, ਬਗੌਰ ਸਾਹਿਬ ਤੋਂ ਲੈ ਕੇ ਦਿੱਲੀ ਤਿੱਕਰ 300 ਮੀਲ ਦਾ ਉਹ ਪੈਂਡਾ ਬਣਦਾ, ਕਿਤੇ ਇੱਕ ਥਾਂ ਵੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਨਹੀਂ ਬਣਾ ਹੋਇਆ ਸਿੱਖਾਂ ਤੋਂ, ਜਦ ਕਿ 50-60 ਮੀਲ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਪੜਾਅ ਕਰਦੇ ਸੀ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੁੱਧੀਜੀਵੀ, ਗ੍ਰੰਥ, ਇਤਿਹਾਸ, ਸਕੋਲਰ ਸਭ ਚੁੱਪ, ਕੋਈ ਪਤਾ ਨਹੀਂ ਕਿੱਥੇ ਪੜਾਅ ਕੀਤਾ, ਕਿਹੜੇ ਪਿੰਡ ਕੀਤਾ, ਕਿੱਥੇ ਕੀਤਾ। ਸਭ ਚੁੱਪ ਵਾ। ਆ ਜੋ ਮੈਂ ਸੁਣਾ ਰਿਹਾ ਇਹ ਤੋਂ ਤੁਸੀਂ ਵੀ ਜਿੰਨੇ ਬੈਠੇ ਹੋ ਬਾਂਝੇ ਬਹੁਤ ਘੱਟ, ਬਹੁਤ ਘੱਟ, ਮੋਟਾ ਮੋਟਾ ਜੋ ਪਤਾ ਹੋਊਗਾ ਤਾਂ ਕਿਸੇ ਨੂੰ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਜਦ ਬਹਾਦਰ ਸ਼ਾਹ ਦਿੱਲੀ ਆ ਗਿਆ ਉਹਨੇ ਭਾਈ ਨੰਦ ਲਾਲ ਨੂੰ ਭੇਜਿਆ ਕਿ ਨੰਦ ਲਾਲ ਜੀ ਜਾਓ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਬੇਨਤੀ ਕਰੋ, ਪਹਿਲਾਂ ਤੁਸੀਂ ਬੇਨਤੀ ਬਗੌਰ ਕੀਤੀ ਸੀ ਹੁਣ ਇੱਥੇ ਕਰੋ। ਮਹਾਰਾਜ ਨੇ ਜਦੋਂ ਇਹਨੇ ਬੇਨਤੀ ਕੀਤੀ ਮਹਾਰਾਜ ਮੰਨ ਗਏ, ਕਹਿੰਦੇ ਅਸੀਂ ਬਹਾਦਰ ਸ਼ਾਹ ਦੀ ਮਦਦ ਕਰਨ ਵਾਸਤੇ ਤਿਆਰ ਖੜੇ ਹਾਂ, ਅਸੀਂ ਆਪ ਖੁਦ ਜਾਵਾਂਗੇ ਪਰ ਅਸੀਂ ਕੁਝ ਸ਼ਰਤਾਂ ਲਿਖਣੀਆਂ, ਸ਼ਰਤਾਂ ਖੂਨ ਨਾਲ ਲਿਖਾਂਗੇ। ਇੱਕ ਪਾਸੇ ਸਾਡੀਆਂ ਫੌਜਾਂ ਹੋਣਗੀਆਂ, ਇੱਕ ਪਾਸੇ ਬਹਾਦਰ ਸ਼ਾਹ ਦੀਆਂ ਫੌਜਾਂ ਹੋਣਗੀਆਂ। ਤੇ ਨੰਦ ਲਾਲ ਕਹਿਣ ਲੱਗਾ ਮਹਾਰਾਜ ਇਹ ਥਾਂ ਕਿੱਥੇ ਕੋ ਹੋਊਗਾ ਜਿੱਥੇ ਤੁਸੀਂ ਆ ਐਦਨਾਮਾ ਲਿਖਣਾ, ਇਹ ਥਾਂ ਕਿੱਥੇ ਕੋ। ਮੈਂ ਸਵੇਰੇ ਵੀ ਗੱਲ ਕਰਦਾ ਸੀ ਆਪਾਂ ਇੰਨੇ ਕੁ ਗੁਰਦੁਆਰੇ ਜਾਣਦੇ ਹਾਂ, ਮਤੀ ਸੀ ਉਹ ਜਿਹੜਾ ਚਾਂਦਨੀ ਚੌਂਕ, ਬੰਗਲਾ ਸਾਹਿਬ, ਮਜਨੂੰ ਦਾ ਟਿੱਲਾ, ਨਾਨਕ ਪਿਆਓ, ਇੱਕ ਦੋ ਗੁਰਦੁਆਰੇ ਹੋਰ ਵਾ, ਇੱਕ ਗੁਰਦੁਆਰਾ ਦਮਦਮਾ ਸਾਹਿਬ ਵਾ ਜਿੱਥੇ ਆ ਐਦਨਾਮਾ ਲਿਖਾਉਣ ਲੱਗਾ, ਗੁਰਦੁਆਰਾ ਮਗਰੋਂ ਬਣਿਆ। ਦਸਮ ਪਾਤਸ਼ਾਹ ਕਹਿਣ ਲੱਗੇ ਨਿਜ਼ਾਮੂਦੀਨ ਦੇ ਮਕਬਰੇ ਦੇ ਪਾਸ ਖੁੱਲ੍ਹਾ ਥਾਂ ਆ, ਚਾਹੇ ਸਾਡੇ ਨਾਲ ਸਰਕਾਰ ਜੰਗ ਲੜ ਲਵੇ ਚਾਹੇ ਐਦਨਾਮਾ ਲਿਖ ਲਵੇ, ਆਪਾਂ ਐਦਨਾਮਾ ਉੱਥੇ ਲਿਖਾਂਗੇ। ਕਹਿੰਦੇ ਜਾ ਜਾ ਕੇ ਕਹਿ ਦੇ ਆਹ 17 ਬੰਦੇ ਆ ਇਹ ਸਰਕਾਰ ਸਾਨੂੰ ਦੇ ਦੇਵੇ, ਸਾਡਾ ਸਰਕਾਰ ਨਾਲ ਫੈਸਲਾ, ਅਸੀਂ ਬਹਾਦਰ ਸ਼ਾਹ ਨੂੰ ਤਖ਼ਤ 'ਤੇ ਬਿਠਾਲ ਦੇਵਾਂਗੇ। ਉਹ 17 ਬੰਦੇ ਕਿਹੜੇ ਸੀ? ਗੰਗੂ ਖੇੜੀ ਪਿੰਡ ਵਾਲਾ, ਇੱਕ ਤਾਂ ਇਹ ਲੈਣਾ, ਇੱਕ ਵਜ਼ੀਰ ਖਾਂ ਲੈਣਾ ਸਰਹੰਦ ਵਾਲਾ, ਸ਼ਾਸ਼ਲ ਬੇਗ, ਬਾਸ਼ਲ ਬੇਗ, ਜਲਾਲੋਦੀਨ ਇਹ ਲੈਣਾ ਜਿਨ੍ਹਾਂ ਨੇ ਹੱਥ ਕੜੀਆਂ ਲਾਈਆਂ ਸੀ, ਜਾਨੀ ਖਾਂ, ਮਾਨੀ ਖਾਂ ਜਿਹੜੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਨੂੰ ਲੈ ਕੇ ਗਏ, ਇੱਕ ਫਗਵਾੜੇ ਦਾ, ਇੱਕ ਜਲੰਧਰ ਦਾ, ਇੱਕ ਸਰਹੰਦ ਦਾ, ਇੱਕ ਰੋਪੜ ਦਾ, ਇਹ ਸਾਰੇ ਬੰਦੇ ਸਾਨੂੰ ਫੜਾ ਦੇਵੇ, ਅਸੀਂ ਤਿਆਰ ਹਾਂ, ਇਹ ਮੁਕਰੇ ਨਾ, ਐਦਨਾਮਾ ਲਿਖ ਲੈਣਾ। ਬਹਾਦਰ ਸ਼ਾਹ ਨੂੰ ਕਹਿ ਦੇ ਜਾ ਕੇ, ਭਾਈ ਨੰਦ ਲਾਲ ਵਾਪਸ ਮੁੜ ਗਏ, ਇਹਨੇ ਜਾ ਕੇ ਗੱਲ ਦੱਸ ਦਿੱਤੀ, ਉਹ ਥਾਂ ਪੱਕਾ ਹੋ ਗਿਆ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਉੱਧਰੋਂ ਆ ਗਏ ਫੌਜਾਂ ਲੈ ਕੇ, ਇੱਧਰੋਂ ਲਾਲ ਕਿਲ੍ਹੇ ਵਿੱਚੋਂ ਬਹਾਦਰ ਸ਼ਾਹ ਫੌਜਾਂ ਲੈ ਕੇ ਚੜ੍ਹ ਪਏ। ਹੁਣ ਐਦਨਾਮਾ ਲਿਖਾਉਣ ਲੱਗਾ ਨਿਜ਼ਾਮੂਦੀਨ, ਜਿੱਥੇ ਤੁਸੀਂ ਜਾ ਕੇ ਦਿੱਲੀ ਸਟੇਸ਼ਨ 'ਤੇ ਉਤਰਦੇ ਹੋ, ਇਹਦੇ ਲਾਗੇ ਹੀ ਆ। ਇੱਥੋਂ 3 ਮੀਲ 'ਤੇ ਚਾਂਦਨੀ ਚੌਂਕ ਵਾ ਅਤੇ ਚਾਂਦਨੀ ਚੌਂਕ ਦੇ ਲਾਗੇ ਹੀ ਆ। ਜਦ ਬੈਠੇ ਸਭ ਤੋਂ ਪਹਿਲਾਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨੂੰ ਖੁਸ਼ ਕਰਨ ਵਾਸਤੇ ਹਾਥੀ ਕੱਢੇ ਦੋ, ਉਹ ਸੁੰਡ 'ਚ ਸੁੰਡ ਪਸਾ ਕੇ ਮਹਾਰਾਜ ਨੂੰ ਸਲਾਮੀ ਦਿੰਦੇ ਆ, ਕਦੀ ਇੱਕ ਲੱਤ ਚੱਕ ਲੈਂਦੇ ਆ, ਕਦੀ ਉਹ ਬਹਿ ਜਾਂਦੇ ਆ, ਕਦੀ ਉਹ ਮੋਹਰੀਆਂ ਲੱਤਾਂ ਚੱਕ ਲੈਂਦੇ ਆ, ਇਹ ਕਰਤਬ ਦਿਖਾਲਦੇ ਆ। ਕਦੀ ਹਾਥੀ ਲੱਤ ਵਿੱਚ ਲੱਤ ਪਸਾ ਕੇ ਆਪਸ ਵਿੱਚ ਜੰਗ ਲੜਦੇ। ਮਹਾਰਾਜ ਕਹਿਣ ਲੱਗੇ, ਕਹਿੰਦੇ ਬਹਾਦਰ ਸ਼ਾਹ ਇਹ ਮਦਾਰੀਆਂ ਵਾਲੇ ਤਮਾਸ਼ੇ ਸਾਨੂੰ ਚੰਗੇ ਨਹੀਂ ਲੱਗਦੇ, ਜੇ ਤੂੰ ਸਾਡੀ ਮਰਦਾਂ ਦੀ ਸ਼ਾਨ ਵੇਖਣੀ ਹੈ ਕੱਢ ਹਾਥੀ ਬਾਹਰ, ਅਸੀਂ ਆਪਣਾ ਝੋਟਾ ਕੱਢਦੇ ਹਾਂ, ਕੱਢ ਹਾਥੀ, ਅਸੀਂ ਆਪਣਾ ਝੋਟਾ ਕੱਢਦੇ ਹਾਂ। ਬਹਾਦਰ ਸ਼ਾਹ ਹੈਰਾਨ ਰਹਿ ਗਿਆ, ਇਹਨੂੰ ਸ਼ੌਂਕ ਸੀ। ਜਦ ਬਹਾਦਰ ਸ਼ਾਹ ਨੇ ਆਪਣਾ ਹੱਕ ਹਾਥੀ ਕੱਢਿਆ, ਇੱਕ ਨੂੰ ਕੁੰਡਾ ਮਾਰ ਕੇ ਪਰੇ ਲੈ ਗਿਆ, ਇੱਕ ਹਾਥੀ ਮੈਦਾਨੇ ਜੰਗ ਜਿਹੜਾ ਫਰਤੀਲਾ ਸੀ। ਇੱਧਰ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਰੋਸ਼ਨ ਸਿੰਘ ਲਿਆਓ, ਕਹਿੰਦੇ ਝੋਟਾ, ਝੋਟੇ ਨੇ ਉਹ ਮਾਰੇ ਸਿੰਘ, ਮਾਰਖੰਡਾ ਝੋਟਾ ਸੀ ਜਿਹੜਾ ਗੱਡਾ ਖਿੱਚ ਕੇ ਲਿਆਇਆ ਸੀ, ਗੱਡੇ ਉੱਤੇ ਰਾਸ਼ਨ ਪਾਣੀ ਆ, ਊਠ ਵਾ ਹਾਥੀ ਆ, 10ਵੇਂ ਪਾਤਸ਼ਾਹ ਦੇ ਹਾਥੀ ਨੇ ਪਰੇ ਕਰਕੇ ਝੋਟਾ ਕੱਢ ਕੇ ਝੋਟੇ ਨੇ ਮਾਰੇ ਸਿੰਘ। ਬਹਾਦਰ ਸ਼ਾਹ ਦਾ ਹਾਥੀ ਨਸ ਤੁਰਿਆ, ਕਲਗੀ ਵਾਲੇ ਪਾਤਸ਼ਾਹ ਮੁਸਕਰਾਏ, ਹੱਸੇ, ਰੁਮਾਲ ਮੋਹਰੇ ਰੱਖ ਕੇ ਮੂੰਹ ਦੇ, ਕਹਿਣ ਲੱਗੇ ਬਹਾਦਰ ਸ਼ਾਹ ਸ਼ੁਭ ਸ਼ਗਨ ਹੋਇਆ, ਸ਼ੁਭ ਸ਼ੁਭ ਸ਼ਗਨ ਹੋਇਆ। ਕਹਿੰਦੇ ਆਓ ਹੁਣ ਰੱਖੀਏ। ਬਹਾਦਰ ਸ਼ਾਹ ਨੇ ਹੋਰ ਬਾਕੀ ਸਾਰੀਆਂ ਗੱਲਾਂ ਭੁੱਲ ਗਈਆਂ, ਉਹਨੇ ਹੀਰੇ ਤੇ 500 ਮੋਹਰਾਂ ਦੀ ਥੈਲੀ ਮੇਰੇ ਕਲਗੀ ਵਾਲੇ ਦੇ ਚਰਨਾਂ 'ਚ ਰੱਖ ਕੇ ਨਾ ਹੱਥ ਜੋੜ ਕੇ ਸਿਰ ਝੁਕਾ ਕੇ ਮੂੰਹ ਵਿੱਚੋਂ ਬਚਨ ਕੱਢੇ, ਕਹਿੰਦਾ ਮਹਾਰਾਜ ਮੈਨੂੰ ਭਾਰਤ ਦਾ ਬਾਦਸ਼ਾਹ ਬਣਾ ਦਿਓ, ਬਸ ਮੇਰੀ ਮੰਗ ਕੋਈ ਨਹੀਂ। ਬਹਾਦਰ ਸ਼ਾਹ ਕਲਗੀ ਵਾਲੇ ਪਾਤਸ਼ਾਹ ਨੂੰ ਨਿਜ਼ਾਮੂਦੀਨ ਦੇ ਮਕਬਰੇ ਦੇ ਕੋਲ ਕਲਗੀ ਵਾਲੇ ਪਾਤਸ਼ਾਹ ਨੂੰ ਆ ਗੱਲ

ਖਾਲਸਾ ਜੀ ਨਿਜ਼ਾਮੂਦੀਨ ਦੇ ਮਕਬਰੇ ਵਿੱਚ ਖੁੱਲ੍ਹੇ ਮੈਦਾਨ ਦੇ ਅੰਦਰ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਬਣਿਆ, ਪਰ ਤੁਹਾਡੇ 'ਚ ਬਹੁਤ ਘੱਟ ਬੰਦੇ ਹੋਣਗੇ ਜਿਹਨੇ ਦਰਸ਼ਨ ਕੀਤੇ ਹੋਣਗੇ। ਆਪਾਂ ਬਹੁਤੇ ਬੰਗਲਾ ਸਾਹਿਬ, ਨਾਨਕ ਪਿਆਓ, ਸੀਸਗੰਜ, ਮਜਨੂ ਦਾ ਟਿੱਲਾ, ਇਹ ਗੁਰਦੁਆਰਿਆਂ ਦੇ ਆਪਾਂ ਜਾਲੇ ਜਾਣੂ ਹਾਂ, ਪਰ ਦਮਦਮਾ ਸਾਹਿਬ ਉਹ ਸਥਾਨ ਵਾ, ਇੱਕ ਪਾਸੇ ਬਹਾਦਰ ਸ਼ਾਹ ਦੀਆਂ

ਫੌਜਾਂ ਔਰੰਗਜ਼ੇਬ ਦੇ ਪੁੱਤ ਦੀਆਂ, ਇੱਕ ਪਾਸੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਦਲ। ਗੱਭੇ ਬੈਠ ਕੇ ਮਹਾਰਾਜ ਨੇ ਕਿਰਪਾਨ ਮਿਆਨ ਚੋਂ ਖਿੱਚ ਕੇ ਕੋਲ ਰੱਖ ਕੇ ਐਦਨਾਮਾ ਪ੍ਰਨੋਟ ਲਿਖਵਾਇਆ, ਆਹ 17 ਬੰਦੇ ਬਹਾਦਰ ਸ਼ਾਹ ਤੂੰ ਸਾਡੇ ਹਵਾਲੇ ਕਰ ਦੇ, ਤੇਰਾ ਸਾਡਾ ਫੈਸਲਾ, ਤੇਰੇ ਬਾਪ ਦੀ ਹੁਣ ਮਰ ਗਿਆ ਫੌਤ ਹੋ ਗਈ, ਸਾਡਾ ਉਹਦਾ ਰੌਲਾ ਮੁੱਕ ਗਿਆ, ਤੂੰ ਕਹਿੰਦਾ ਮੈਨੂੰ ਭਾਰਤ ਦਾ ਬਾਦਸ਼ਾਹ ਬਣਾਵੋ, ਤੇਰੀ ਫੁੱਲ ਮਦਦ ਕਰਾਂਗੇ। ਮਹਾਰਾਜ ਨੇ ਆਵਾਜ਼ ਮਾਰੀ ਰਾਜਾ ਵਿਜੇ ਸਿੰਘ ਨੂੰ, ਇਹ ਰਾਜਾ ਜੈ ਸਿੰਘ ਦਾ ਭਰਾ ਆ। ਫਿਰ ਦੂਜੀ ਉੱਚੀ ਦੀ ਨੇ ਆਵਾਜ਼ ਮਾਰੀ ਰਾਣਾ ਬੁੱਧ ਸਿੰਘ ਨੂੰ, ਇਹ ਬੂੰਦੀ ਦਾ ਰਾਜਾ ਆ। ਮਹਾਰਾਜ ਕਹਿਣ ਲੱਗਿਆ ਦੋਨੇ ਰਾਜੇ ਨੇ ਪੈਸੇ ਪੱਖੋਂ, ਹਥਿਆਰ ਪੱਖੋਂ, ਫੌਜ ਪੱਖੋਂ ਤੇਰੀ ਮਦਦ ਕਰਨਗੇ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਤੁਸੀਂ ਨਾਲ ਚੱਲੋ, ਮੈਨੂੰ ਤੁਹਾਡੇ ਤੇ ਜ਼ਿਆਦਾ ਵਿਸ਼ਵਾਸ ਹੋਇਆ। ਅੱਜ ਅਸੀਂ ਜੇ ਇੱਕ ਗੱਲ ਗਲਤ ਕਰਦਾ ਤਾਂ ਆਪਾਂ ਸਾਰੇ ਟੱਬਰ ਨੂੰ ਗਲਤ ਗਿਣ ਦਿੰਦੇ ਹਾਂ। ਅਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਔਰੰਗਜ਼ੇਬ ਨੇ ਪਿਤਾ ਇਹਨਾਂ ਦਾ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ, ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਕਿੰਨੇ ਜ਼ੁਲਮ ਢਾਏ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਚਮਕੌਰ ਦਾ ਜੰਗ, ਸਰਸਾ ਦਾ ਜੰਗ, ਤੇ ਮਹਾਰਾਜ ਵੀ ਕਹਿ ਸਕਦੇ ਭਾਈ ਤੇਰੇ ਬਾਪ ਨੇ ਤਾਂ ਸਾਨੂੰ ਦੁਖੀ ਕਰ ਛੱਡਿਆ। ਨਹੀਂ, ਇੱਕੋ ਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੱਲੇ ਰੱਖੀ ਕਿ ਸੂਰਾ ਸੋ ਪਹਿਚਾਨੀਏ। ਕਹਿੰਦੇ ਉਹ ਸੂਰਮਾ ਆ ਕਿਹੜਾ, ਜੋ ਲੜੈ ਦੀਨ ਕੇ ਹੇਤ, ਜਿਹੜਾ ਗਰੀਬ ਵੱਲ ਦੇ ਪਾਸੇ ਹੋ ਕੇ ਜੰਗ ਲੜਦਾ ਉਹ ਆ ਸੂਰਮਾ। ਇਹ ਨਹੀਂ ਅੱਜ ਕੀ ਆ, ਅੱਜ ਆਪਾਂ ਤਕੜੇ ਨਾ ਖੜਦੇ, ਤਕੜੇ ਵਾਲ ਦੇ ਪਾਸੇ ਖੜਦੇ, ਗੱਲ ਵੀ ਤਕੜੇ ਦੀ ਕਰਦੇ। ਕਦੇ ਪਿੰਡਾਂ 'ਚ ਪੰਚਾਇਤਾਂ ਹੁੰਦੀਆਂ, ਤਕੜੇ ਦਾ ਬਾਲ ਬਿੰਗਾ ਨਹੀਂ ਹੁੰਦਾ, ਮਾੜੇ ਨੂੰ ਸਜ਼ਾ ਹੁੰਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆ ਬਾਣੀ ਦੀ ਪੰਗਤੀ ਨੂੰ ਮੁੱਖ ਰੱਖਿਆ, ਸੂਰਾ ਸੋ ਪਹਿਚਾਨੀਏ, ਕਿਹੜਾ ਜੋ ਲੜੈ ਦੀਨ ਕੇ ਹੇਤ, ਜਿਹੜਾ ਗਰੀਬ ਵੱਲ ਖੜ ਕੇ ਲੜਦਾ ਆ। ਸਤਿਗੁਰ ਕਿਰਪਾ ਕਰੇ, ਇਹ ਹੈ ਸੂਰਮਗਤੀ। ਐਦਨਾਮਾ ਲਿਖ ਹੋ ਗਿਆ। ਮਹਾਰਾਜ ਕਹਿਣ ਲੱਗੇ ਤੇਰੀ ਮਦਦ ਕਰਾਂਗੇ, ਤੈਨੂੰ ਬਾਦਸ਼ਾਹ ਭਾਰਤ ਦਾ ਤੂੰ ਕਹਿੰਦਾ, ਤੈਨੂੰ ਬਾਦਸ਼ਾਹ ਬਣਾਵਾਂਗੇ। ਇਹ ਨਹੀਂ ਵੀ ਕਿਹਾ, ਮਹਾਰਾਜ ਨੇ ਬਾਦਸ਼ਾਹ ਬਣਾਇਆ ਵੀ, ਬਹਾਦਰ ਸ਼ਾਹ ਬਾਦਸ਼ਾਹ ਬਣਾਇਆ ਵੀ, ਪਰ ਇਹ ਅਸੂਲਾਂ ਤੇ ਕਾਇਮ ਨਹੀਂ ਰਿਹਾ, ਇਹ ਥਿੜਕ ਗਿਆ। ਸਤਿਗੁਰੂ ਕਿਰਪਾ ਕਰੇ, ਇੱਕ ਲੰਮਾ ਇਤਿਹਾਸ ਹੋਇਆ। ਸਤਿਗੁਰੂ ਮਿਹਰ ਭਰੇ ਹੱਥ ਰੱਖਣ, ਸੋਝੀ ਮਤ ਬਖਸ਼ਿਸ਼ ਕਰਨ। ਤਕਰੀਬਨ ਜੋ ਕੁਝ ਆਪਾਂ ਇਤਿਹਾਸ ਸਰਵਣ ਕਰਦੇ ਹਾਂ ਨਾ, ਇਹਦਾ 10ਵਾਂ ਹਿੱਸਾ ਵੀ ਨਹੀਂ ਸਾਡੇ ਪੱਲੇ ਪਿਆ। ਬੜਾ ਇਤਿਹਾਸ ਡੂੰਘਾ, ਬੜਾ ਕੁਛ ਵਾ, ਜਿਹੜਾ ਸਾਡੇ ਤੱਕ ਪਹੁੰਚਿਆ ਨਹੀਂ। ਸਤਿਗੁਰੂ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਸਤਿਗੁਰੂ ਤੁਹਾਡੇ ਦਰ ਪ੍ਰਵਾਨ ਕਰਨ, ਤੁਹਾਡਾ ਕਦਮ ਕਦਮ ਚੱਲਿਆ, ਤੁਸੀਂ ਤਿਲ ਫੁੱਲ ਕਿਰਤ ਕਮਾਈ ਚੁਗੁਰ ਦੀ ਗੁਲਕ 'ਚ ਪਾਇਆ। ਗੁਰੂ ਜੀ ਸਾ ਆਪਣੇ ਦਰ ਪ੍ਰਵਾਨ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਹੁਣ ਵਕਤ ਹੋਇਆ ਸੋਧਰ ਦੀ ਚੌਂਕੀ ਦਾ। ਅਤੇ ਗਿਆਨੀ ਦਲਵਾਗ ਸਿੰਘ ਜੀ ਲੁਧਿਆਣੇ ਵਾਲੇ ਸੋਧਰ ਦੀ ਚੌਂਕੀ ਸ਼ੁਰੂ ਕਰਨ ਲੱਗੇ ਨੇ, ਇਹ ਦੂਸਰਾ ਦੀਵਾਨ ਸ਼ਾਮਾਂ ਦਾ ਸ਼ੁਰੂ ਹੋਣ ਲੱਗਾ। ਸਤਿਗੁਰ ਕਿਰਪਾ ਕਰੇ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਜੀਓ ਆਇਆ ਜਥੇ ਨੂੰ ਸਮੁੱਚੀ ਸੰਗਤ ਦਾ ਧੰਨਵਾਦ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬਿਨ ਭਾਗਾਂ ਬਿਨ ਭਾਗਾਂ ਸਤਸੰਗ ਨਾ ਲੱਭੇ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੇਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ। ਰਹਾਓ ਸਭ ਸੁਰਤੀ ਮੇਲ, ਸੁਰਤ ਕਮਾਈ, ਸਭ ਕੀਮਤ ਮੇਲ, ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ

ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਇਓ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨ ਚੁਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇ ਬਾਸਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾਇਆ ਹਰ ਹਰ ਜੀਉ ਪ੍ਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਾਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡਿਆ ਵੇ ਸੈ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਕੋ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮਾ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉਂ ਤੁਧ ਬਿਨੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਧੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ